这是一部电影叫做《网红老爸》，这个电影的主题歌来自迷先生、盛浩和王世贤一起合作，一个很特别的合作。

好的，来自艾薇，感觉这首歌哦是在情感当中认清了一段，到底你要的是什么，请你听。

萧亚轩也是这个华语流行乐坛处女星座蛮具代表性的一位人物哈，她的生日是8月24日，刚才演唱的那首歌叫《不解释》。

0: 琴像水滴，包滴下来咯。
1: 在这里有一个桶子，很大的桶子，可以盛满你的心情。这是星河夜雨的心情日记簿。

好歌哦，怎么听都觉得好听。黎沸辉做的曲子，李宗盛写的词，现在大家听到的版本是蔡淳佳所演唱的《爱如潮水》。

如果今天过得很辛苦，那就早点休息吧。今日一冲热水澡，蒸发掉白天所有烦恼。欢迎进入 Bambi 的音乐活道。

如果今天过得很辛苦，那就早点休息吧。今日一冲热水澡，蒸发掉白天所有烦恼。欢迎进入 Bambi 的音乐活道。

了奴才官。

公子一落地，不知国郎被奸人陷害，故

0: 我将刀伤命来。
1: 细辽公子，夜落
0: 夜落机，若不把人头放下，就束手斩命。

只不过是不想伤了两家的情感，你快点立马停枪，平心静气讲下斯文。

0: 此手尖刀啊，青枝未必能搭匀啊。
1: 先离职手该何罪？
0: 为传孝道起正身啊，决心撕下瓦桥。

0: 两个花轮喺度叽里咕噜啲乜嘢？你快放马过嚟！
1: 你当真要打？
0: 我果然要打！
1: 你果然要打？
0: 我当真要打！

子曾梦游月宫，聆听仙乐与朕衣何情，好仙寄抱。

0: 子李猜猜，
1: 可是猜田？
0: 诶，猜田乃定情信物，早已赐赠啦。
1: 莫非是绫罗锦缎？
0: 哪会这等寻常啊？
1: 皇上心。

集请。啊，这艺上如意无，并非凡啊。

0: Radio is connecting voices, stories, and communities like never before. Whether you're in Calgary, Airdrie, Chestermere, Cochrane, or tuning in from Okotoks, High River, Strathmore, and beyond, we are one sound, one family, one Sebring. Feel the rhythm, celebrate the culture, and stay connected with voices that matter. More events, more stories, more celebrations are on the way, only on Sebring Radio, your voice across every mile. Visit our official website, www.sebring.ca.
1: ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਪਾਉਂਦੇ ਹਾਂ ਹੈਡਲਾਈਨਸ ਤੇ। ਨਿੱਜਰ ਕਤਲਕਾਂਡ ਤੇ ਗੋਲਡੀ ਅਤੇ ਡੱਲਾ ਵਿਚਾਲੇ ਜ਼ੁਬਾਨੀ ਜੰਗ, ਅਰਸ਼ ਡੱਲਾ ਨੇ ਗੋਲਡੀ ਬਰਾੜ ਵੱਲੋਂ ਲਗਾਏ ਇਲਜ਼ਾਮ ਨਕਾਰੇ। ਸਿੱਧੂ ਮੂਸੇਵਾਲਾ ਦੇ ਹੋਲੋਗ੍ਰਾਮ ਟੂਰ ਦਾ ਹੋਇਆ ਐਲਾਨ, ਟੋਰਾਂਟੋ ਚ ਅਕਤੂਬਰ ਤੋਂ ਸ਼ੁਰੂ ਹੋਵੇਗਾ ਹੋਲੋਗ੍ਰਾਮ ਸ਼ੋਅ। ਸਮੁੰਦਰ ਚ ਘੋੜਸਵਾਰੀ ਕਰਦੇ ਨੌਜਵਾਨਾਂ ਦੀ ਵੀਡੀਓ ਵਾਇਰਲ, ਸਿੱਖ ਵਾਰੀਅਰ 2026 ਮੁਕਾਬਲੇ ਲਈ ਬਣਾਈ ਗਈ ਸੀ ਵੀਡੀਓ। ਉੱਤਰੀ ਅਲਬਰਟਾ ਦੇ ਇੱਕ ਘਰ ਤੋਂ 97 ਕੁੱਤੇ ਬਰਾਮਦ, ਇੱਕ ਵਿਅਕਤੀ ਕਾਬੂ, ਪ੍ਰਸ਼ਾਸਨ ਨੇ ਚੁੱਕਿਆ ਵੱਡਾ ਕਦਮ। ਸਿੱਖ ਆਗੂ ਹਰਦੀਪ ਸਿੰਘ ਨਿੱਜਰ ਦੇ ਕਤਲ ਨੂੰ ਲੈ ਕੇ ਪੰਜਾਬੀ ਗੈਂਗਸਟਰਾਂ ਵਿਚਾਲੇ ਆਪਸੀ ਤਕਰਾਰ ਵੱਧ ਗਈ ਹੈ। ਗੈਂਗਸਟਰ ਗੋਲਡੀ ਬਰਾੜ ਦੇ ਦਾਅਵਿਆਂ ਦਾ ਖੰਡਨ ਕਰਦਿਆਂ ਦੂਜੇ ਗੈਂਗਸਟਰ ਅਰਸ਼ ਡੱਲਾ ਨੇ ਉਸ ਦੇ ਸਾਰੇ ਦੋਸ਼ਾਂ ਨੂੰ ਝੂਠਾ ਕਰਾਰ ਦਿੱਤਾ ਏ। ਗੋਲਡੀ ਬਰਾੜ ਨੇ ਇਲਜ਼ਾਮ ਲਗਾਇਆ ਸੀ ਕਿ ਨਿੱਜਰ ਨੂੰ ਇਸ ਲਈ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਉਸ ਦੇ ਭਰਾ ਦੇ ਕਤਲ ਚ ਸ਼ਾਮਲ ਸੁੱਖਾ ਦੁਨੇਕੇ ਅਤੇ ਅਰਸ਼ ਡੱਲਾ ਨਿੱਜਰ ਦੀ ਕੋਠੀ ਚ ਰਹਿੰਦੇ ਸਨ। ਬਰਾੜ ਅਨੁਸਾਰ ਨਿੱਜਰ ਉਨ੍ਹਾਂ ਨੂੰ ਹਥਿਆਰ ਅਤੇ ਲੁਕਣ ਲਈ ਮਦਦ ਦਿੰਦਾ ਸੀ। ਅਰਸ਼ ਡੱਲਾ ਨੇ ਸੋਸ਼ਲ ਮੀਡੀਆ ਰਾਹੀਂ ਬਰਾੜ ਦੇ ਇਲਜ਼ਾਮਾਂ ਦਾ ਜਵਾਬ ਦਿੰਦਿਆਂ ਕਈ ਸਪਸ਼ਟੀਕਰਨ ਦਿੱਤੇ। ਡੱਲਾ ਨੇ ਕਿਹਾ ਕਿ ਸੁੱਖਾ ਦੁਨੇਕੇ ਕਦੇ ਨਿੱਜਰ ਨੂੰ ਨਹੀਂ ਮਿਲਿਆ ਤੇ ਉਹ ਖੁਦ ਵੀ ਘਟਨਾ ਵਾਲੇ ਦਿਨ ਜਾਂ ਉਸ ਤੋਂ ਸਾਲ ਪਹਿਲਾਂ ਨਿੱਜਰ ਨੂੰ ਨਹੀਂ ਮਿਲਿਆ ਸੀ। ਉਸਨੇ ਦਾਅਵਾ ਕੀਤਾ ਕਿ ਨਿੱਜਰ ਨੇ ਉਸ ਨੂੰ ਕੋਈ ਪੈਸਾ ਜਾਂ ਹਥਿਆਰ ਨਹੀਂ ਦਿੱਤਾ। ਅਰਸ਼ ਡੱਲਾ ਨੇ ਨਸ਼ਾ ਵੇਚਣ ਦੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਕਿਹਾ ਕਿ ਉਸਨੇ ਕਦੇ ਨਸ਼ੇ ਨੂੰ ਹੱਥ ਵੀ ਨਹੀਂ ਲਾਇਆ। ਡੱਲਾ ਨੇ ਦੋਸ਼ ਲਾਇਆ ਕਿ ਗੋਲਡੀ ਬਰਾੜ ਨੇ ਸਿੱਧੂ ਮੂਸੇਵਾਲਾ ਨੂੰ ਧੋਖੇ ਅਤੇ ਵਿਸ਼ਵਾਸਘਾਤ ਨਾਲ ਮਾਰਿਆ, ਜਦਕਿ ਮੂਸੇਵਾਲੇ ਦਾ ਉਸ ਦੇ ਭਰਾ ਦੇ ਕਤਲ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਡੱਲਾ ਨੇ ਗੋਲਡੀ ਬਰਾੜ ਉੱਤੇ ਝੂਠੀਆਂ ਅਫਵਾਹਾਂ ਫੈਲਾਉਣ ਅਤੇ ਆਪਣੇ ਭਰਾ ਦੇ ਕਤਲ ਦੇ ਨਾਂ ਤੇ ਬੇਕਸੂਰਾਂ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਲਗਾਇਆ। ਉਸਨੇ ਬਰਾੜ ਨੂੰ ਸਾਹਮਣੇ ਆ ਕੇ ਗੱਲ ਕਰਨ ਦੀ ਚੁਣੌਤੀ ਦਿੱਤੀ। ਇਸ ਤਿੱਖੀ ਬਿਆਨਬਾਜ਼ੀ ਨਾਲ ਦੋਵੇਂ ਗੈਂਗਸਟਰ ਧੜਿਆਂ ਵਿਚਾਲੇ ਚੱਲ ਰਹੀ ਆਪਸੀ ਦੁਸ਼ਮਣੀ ਅਤੇ ਖਿੱਚੋਤਾਣ ਹੋਰ ਜਨਤਕ ਹੋ ਗਈ ਹੈ। ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਕਤਲ ਤੋਂ 4 ਸਾਲ ਬਾਅਦ ਇੱਕ ਵਾਰ ਫਿਰ ਹੋਲੋਗ੍ਰਾਮ ਦੇ ਰੂਪ ਚ ਸਟੇਜ ਤੇ ਵਾਪਸੀ ਕਰਨ ਜਾ ਰਹੇ ਨੇ। ਮਰਹੂਮ ਗਾਇਕ ਦੀ ਟੀਮ ਅਨੁਸਾਰ ਸਾਈਂਡ ਟੂ ਗੋਡ ਹੋਲੋਗ੍ਰਾਮ ਵਰਲਡ ਟੂਰ ਦੀ ਸ਼ੁਰੂਆਤ ਕੈਨੇਡਾ ਦੇ ਟੋਰਾਂਟੋ ਸ਼ਹਿਰ ਤੋਂ ਹੋਵੇਗੀ। ਮੈਪਲ ਲੀਫ ਸਪੋਰਟਸ ਐਂਡ ਐਂਟਰਟੇਨਮੈਂਟ ਨੇ ਦੱਸਿਆ ਕਿ ਇਹ ਸ਼ੋਅ 8 ਅਕਤੂਬਰ ਨੂੰ ਸਕੋਸ਼ੀਆ ਬੈਂਕ ਅਰੀਨਾ ਚ ਕਰਾਇਆ ਜਾਵੇਗਾ। ਅਧਿਕਾਰਤ ਵੈਬਸਾਈਟ ਮੁਤਾਬਕ ਇਸ ਟੂਰ ਚ 3D ਹੋਲੋਗ੍ਰਾਮ ਤਕਨਾਲੋਜੀ ਰਾਹੀਂ ਸਿੱਧੂ ਮੂਸੇਵਾਲਾ ਦੀ ਅਸਲ ਆਵਾਜ਼, ਸ਼ਾਨਦਾਰ ਵਿਜ਼ੂਅਲ ਅਤੇ ਸਟੇਜ ਇਫੈਕਟਸ ਦਾ ਸੁਮੇਲ ਦੇਖਣ ਨੂੰ ਮਿਲੇਗਾ। ਸਿੱਧੂ ਮੂਸੇਵਾਲਾ ਨੇ 2017 ਚ ਆਪਣੇ ਗਾਣੇ ਸੋ ਹਾਈ ਨਾਲ ਵੱਡੀ ਪਛਾਣ ਬਣਾਈ ਸੀ ਜਦੋਂ ਉਹ ਬ੍ਰੈਂਪਟਨ ਚ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਸਨ। ਭੰਗੜੇ ਤੇ ਹਿਪ ਹੌਪ ਦੇ ਉਨ੍ਹਾਂ ਦੇ ਵੱਖਰੇ ਅੰਦਾਜ਼ ਨੇ ਕੈਨੇਡਾ, ਬ੍ਰਿਟੇਨ ਤੇ ਪੂਰੀ ਦੁਨੀਆਂ ਚ ਵੱਡੀ ਗਿਣਤੀ ਚ ਪ੍ਰਸ਼ੰਸਕ ਬਣਾਏ। 29 ਮਈ 2022 ਨੂੰ ਪੰਜਾਬ ਚ 28 ਸਾਲ ਦੀ ਉਮਰ ਚ ਉਨ੍ਹਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪੁਲਿਸ ਨੇ ਇਸ ਨੂੰ ਗੈਂਗਵਾਰ ਨਾਲ ਜੋੜਿਆ ਸੀ। ਉਹ 2021 ਚ ਕਾਂਗਰਸ ਪਾਰਟੀ ਚ ਸ਼ਾਮਲ ਹੋ ਕੇ ਰਾਜਨੀਤੀ ਚ ਵੀ ਆਏ ਸਨ ਪਰ ਵਿਧਾਨ ਸਭਾ ਚੋਣਾਂ ਹਾਰ ਗਏ ਸਨ। ਮੌਤ ਤੋਂ ਬਾਅਦ ਵੀ ਉਨ੍ਹਾਂ ਦਾ ਸੰਗੀਤ ਕੈਨੇਡੀਅਨ ਚਾਰਟਸ ਦੇ ਵਿੱਚ ਛਾਇਆ ਰਿਹਾ। ਉਨ੍ਹਾਂ ਦੇ ਗਾਣੇ ਬਰੋਟਾ ਅਤੇ ਡ੍ਰਿਪੀ ਬਿਲਬੋਰਡ ਕੈਨੇਡਾ ਹੌਟ 100 ਚਾਰਟ ਚ ਉੱਚੇ ਮੁਕਾਮ ਤੇ ਰਹੇ। ਸਾਈਨ ਟੂ ਗੋਡ ਟੂਰ ਦੇ ਤਹਿਤ ਪੰਜਾਬ, ਲੰਡਨ ਤੇ ਲਾਸ ਏਂਜਲਸ ਦੇ ਵਿੱਚ ਵੀ ਸ਼ੋਅ ਕਰਨ ਦਾ ਵਾਅਦਾ ਕੀਤਾ ਗਿਆ ਏ ਪਰ ਉਨ੍ਹਾਂ ਦੀਆਂ ਤਰੀਕਾਂ ਦਾ ਐਲਾਨ ਅਜੇ ਬਾਕੀ ਹੈ। ਟੋਰਾਂਟੋ ਸ਼ੋਅ ਲਈ ਟਿਕਟਾਂ ਦੀ ਪ੍ਰੀ ਸੇਲ 25 ਅਗਸਤ ਅਤੇ ਆਮ ਜਨਤਾ ਲਈ ਵਿਕਰੀ 26 ਅਗਸਤ ਤੋਂ ਸ਼ੁਰੂ ਹੋ ਚੁੱਕੀ ਹੈ। ਆਯੋਜਕਾਂ ਅਨੁਸਾਰ ਇਹ ਪਹਿਲਾ ਹੋਲੋਗ੍ਰਾਮ ਟੂਰ ਹੋਵੇਗਾ, ਹਾਲਾਂਕਿ ਕੈਨੇਡਾ ਚ ਇਸ ਤੋਂ ਪਹਿਲਾਂ ਵੀ 2019 ਅਤੇ 2022 ਚ ਕੁਝ ਹੋਲੋਗ੍ਰਾਮ ਸ਼ੋਅ ਦੇਖਣ ਨੂੰ ਮਿਲੇ ਨੇ। ਇੰਸਟਾਗ੍ਰਾਮ ਤੇ ਵਾਇਰਲ ਹੋ ਰਹੀ ਇੱਕ ਵੀਡੀਓ ਚ ਕੁਝ ਸਿੱਖ ਨੌਜਵਾਨਾਂ ਨੂੰ ਸਮੁੰਦਰ ਚ ਪਾਣੀ ਦੇ ਵਿੱਚ ਘੋੜਸਵਾਰੀ ਕਰਦੇ ਦੇਖਿਆ ਜਾ ਸਕਦਾ ਏ। ਇਸ ਵੀਡੀਓ ਨੂੰ 56,000 ਤੋਂ ਵੱਧ ਲੋਕਾਂ ਨੇ ਪਸੰਦ ਕੀਤਾ ਏ। ਅਕਾਲ ਖਾਲਸਾ ਵੱਲੋਂ ਪੋਸਟ ਕੀਤੀ ਗਈ ਇਹ ਵੀਡੀਓ ਸਿੱਖ ਵਾਰੀਅਰ 2026 ਨਾਮ ਦੇ ਇੱਕ ਖੇਡ ਮੁਕਾਬਲੇ ਦੇ ਪ੍ਰਚਾਰ ਲਈ ਬਣਾਈ ਗਈ ਸੀ ਜੋ ਕਿ ਸਰੀ ਦੇ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਵਿਖੇ 22 ਤੇ 23 ਅਗਸਤ ਨੂੰ ਆਯੋਜਿਤ ਕੀਤਾ ਗਿਆ ਸੀ। ਇਹ ਵੀਡੀਓ 11 ਜੁਲਾਈ 2026 ਨੂੰ ਪੋਸਟ ਕੀਤੀ ਗਈ ਸੀ ਜੋ ਕਿ ਮੁਕਾਬਲੇ ਦੀ ਤਰੀਕ ਤੋਂ 1 ਮਹੀਨਾ ਪਹਿਲਾਂ ਦੀ ਹੈ। ਇਸ ਲਈ ਇਹ ਸਪਸ਼ਟ ਹੈ ਕਿ ਇਹ ਵੀਡੀਓ ਅਸਲ ਮੁਕਾਬਲੇ ਦੀ ਨਹੀਂ ਸਗੋਂ ਪ੍ਰਚਾਰ ਲਈ ਸਮੁੰਦਰ ਦੇ ਕਿਨਾਰੇ ਫਿਲਮਾਈ ਗਈ ਸੀ। ਸੋਸ਼ਲ ਮੀਡੀਆ ਤੇ ਕੁਝ ਲੋਕਾਂ ਦੁਆਰਾ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਮੁਕਾਬਲਾ ਸਮੁੰਦਰ 'ਚ ਹੋਇਆ ਸੀ ਜੋ ਕਿ ਬਿਲਕੁਲ ਗਲਤ ਹੈ ਵੀਡੀਓ ਕਿਸ ਸਮੁੰਦਰੀ ਕਿਨਾਰੇ ਦੀ ਹੈ ਇਸ ਬਾਰੇ ਕੋਈ ਪੱਕੀ ਜਾਣਕਾਰੀ ਨਹੀਂ ਹੈ ਸਿੱਖ ਵਾਰੀਅਰ 2000

26 ਮੁਕਾਬਲੇ ਦਾ ਮੁੱਖ ਮਕਸਦ ਸਿੱਖ ਯੁੱਧ ਕਲਾ ਅਤੇ ਪਰੰਪਰਾਵਾਂ ਨੂੰ ਸੰਭਾਲਣਾ ਸੀ। ਇਸ ਦੋ ਦਿਨਾਂ ਸਮਾਗਮ 'ਚ ਗੱਤਕਾ, ਸ਼ਸਤਰ ਵਿੱਦਿਆ, ਤੀਰ ਅੰਦਾਜ਼ੀ, ਘੋੜਸਵਾਰੀ ਅਤੇ ਹੋਰ ਪਰੰਪਰਾਗਤ ਜੰਗੀ ਕਲਾਵਾਂ ਦੇ ਪ੍ਰਦਰਸ਼ਨ ਸ਼ਾਮਲ ਸਨ। ਗੱਤਕਾ ਤੇ ਸ਼ਸਤਰ ਵਿੱਦਿਆ 'ਚ ਅੰਤਰ ਹੁੰਦਾ ਹੈ। ਗੱਤਕੇ 'ਚ ਲੱਕੜ ਦੀ ਸੋਟੀ ਦੀ ਵਰਤੋਂ ਹੁੰਦੀ ਹੈ, ਜਦਕਿ ਸ਼ਸਤਰ ਵਿੱਦਿਆ ਦੇ ਵਿੱਚ ਰਵਾਇਤੀ ਹਥਿਆਰਾਂ ਦੀ ਵਰਤੋਂ ਸ਼ਾਮਲ ਹੁੰਦੀ ਹੈ। ਸਿੱਖ ਇਤਿਹਾਸ 'ਚ ਘੋੜਸਵਾਰੀ ਤੇ ਸ਼ਸਤਰ ਵਿੱਦਿਆ ਦਾ ਬਹੁਤ ਮਹੱਤਵਪੂਰਨ ਸਥਾਨ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੋਂ ਹੀ ਹੋਲਾ ਮਹੱਲਾ ਵਰਗੇ ਤਿਉਹਾਰਾਂ ਤੇ ਘੋੜਸਵਾਰੀ ਤੇ ਯੁੱਧ ਕਲਾਵਾਂ ਦੇ ਪ੍ਰਦਰਸ਼ਨ ਦੀ ਰਵਾਇਤ ਚੱਲੀ ਆ ਰਹੀ ਹੈ, ਜਿਸ ਨੂੰ ਅੱਜ ਦੇ ਨੌਜਵਾਨ ਖੇਡ ਅਤੇ ਸੱਭਿਆਚਾਰਕ ਸਿੱਖਿਆ ਵਜੋਂ ਅੱਗੇ ਵਧਾ ਰਹੇ ਨੇ। ਵੀਡੀਓ 'ਚ ਦਿਖਾਈ ਦੇਣ ਵਾਲੇ ਨੌਜਵਾਨਾਂ ਨੂੰ ਸਿਰਫ ਉਹਨਾਂ ਦੇ ਪਹਿਰਾਵੇ ਜਾਂ ਘੋੜਸਵਾਰੀ ਕਾਰਨ ਸਿੱਧਾ ਨਿਹੰਗ ਸਿੰਘ ਕਹਿਣਾ ਸਹੀ ਨਹੀਂ ਹੈ, ਇਸ ਲਈ ਉਹਨਾਂ ਨੂੰ ਸਿੱਖ ਘੋੜਸਵਾਰ ਜਾਂ ਅਕਾਲ ਖਾਲਸਾ ਦੇ ਭਾਗੀਦਾਰ ਕਹਿਣਾ ਵਧੇਰੇ ਢੁਕਵਾਂ ਹੈ। ਇਸ ਤੋਂ ਇਲਾਵਾ ਇਸ ਵੀਡੀਓ ਨਾਲ ਕਿਸੇ ਵੀ ਕਾਨੂੰਨ ਜਾਂ ਸਮੁੰਦਰੀ ਕਿਨਾਰੇ ਦੇ ਨਿਯਮਾਂ ਦੀ ਉਲੰਘਣਾ ਦਾ ਕੋਈ ਸਬੂਤ ਨਹੀਂ ਮਿਲਿਆ ਤੇ ਨਾ ਹੀ ਪੁਲਿਸ ਵੱਲੋਂ ਕੋਈ ਕਾਰਵਾਈ ਕੀਤੀ ਗਈ। ਉੱਤਰੀ ਅਲਬਰਟਾ ਦੇ ਫੋਰਟ ਮੈਕਮੁਰੇ ਸ਼ਹਿਰ 'ਚ ਅਧਿਕਾਰੀਆਂ ਨੇ ਇੱਕ ਘਰ ਉੱਤੇ ਛਾਪਾ ਮਾਰ ਕੇ 97 ਛੋਟੀ ਨਸਲ ਦੇ ਕੁੱਤਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਏ। ਵੁੱਡ ਬਫੈਲੋ ਦੇ ਖੇਤਰੀ ਨਗਰ ਪਾਲਿਕਾ ਅਨੁਸਾਰ ਇਹ ਕਾਰਵਾਈ ਮੰਗਲਵਾਰ ਨੂੰ ਅਦਾਲਤੀ ਵਾਰੰਟ ਦੇ ਆਧਾਰ ਤੇ ਕੀਤੀ ਗਈ। ਘਰ ਵਿੱਚ ਮੌਜੂਦ ਇੱਕ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਕਾਨੂੰਨ ਸੇਵਾਵਾਂ ਦੇ ਪ੍ਰਬੰਧਕ ਐਰੋਨ ਐਂਡਰਸਨ ਨੇ ਦੱਸਿਆ ਕਿ ਇਹ ਇਸ ਇਲਾਕੇ 'ਚ ਪਸ਼ੂਆਂ ਨੂੰ ਬਚਾਉਣ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਮਾਮਲਾ ਏ। ਇਹਨਾਂ ਸਾਰੇ ਕੁੱਤਿਆਂ ਨੂੰ ਫੋਰਟ ਮੈਕਮੁਰੇ ਦੀ SPCA ਸੰਸਥਾ ਦੀ ਦੇਖਭਾਲ 'ਚ ਰੱਖਿਆ ਗਿਆ ਹੈ। ਸੰਸਥਾ ਨੇ ਸੋਸ਼ਲ ਮੀਡੀਆ ਤੇ ਜਾਣਕਾਰੀ ਦਿੰਦਿਆਂ ਕਿਹਾ ਕਿ ਲੋਕ ਇਹਨਾਂ ਕੁੱਤਿਆਂ ਨੂੰ ਦੇਖਣ ਲਈ ਬਹੁਤ ਉਤਸ਼ਾਹਿਤ ਨੇ, ਪਰ ਫਿਲਹਾਲ ਕਿਸੇ ਨੂੰ ਵੀ ਦੇਖਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਅਜਿਹਾ ਕਰਨ ਨਾਲ ਕੁੱਤਿਆਂ ਦਾ ਤਣਾਅ ਵੱਧ ਸਕਦਾ ਹੈ ਤੇ ਟੀਮ ਲਈ 97 ਕੁੱਤਿਆਂ ਦੀ ਸਹੀ ਦੇਖਭਾਲ ਕਰਨਾ ਮੁਸ਼ਕਲ ਹੋ ਜਾਵੇਗਾ। ਨਗਰ ਪਾਲਿਕਾ ਅਨੁਸਾਰ ਹਰੇਕ ਕੁੱਤੇ ਦੀ ਡਾਕਟਰੀ ਜਾਂਚ ਕੀਤੀ ਜਾਵੇਗੀ, ਜਿਸ ਵਿੱਚ ਟੀਕਾਕਰਨ ਤੇ ਨਸਬੰਦੀ ਸ਼ਾਮਲ ਹੈ। ਇਹਨਾਂ ਕੁੱਤਿਆਂ ਨੂੰ ਨਵੇਂ ਘਰਾਂ 'ਚ ਗੋਦ ਦੇਣ ਲਈ ਤਿਆਰ ਕਰਨ 'ਚ ਕੁਝ ਮਹੀਨਿਆਂ ਦਾ ਸਮਾਂ ਲੱਗ ਸਕਦਾ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹ ਆਪਣੇ ਪਾਲਤੂ ਜਾਨਵਰਾਂ ਦੀ ਦੇਖਭਾਲ ਕਰਨ 'ਚ ਅਸਮਰੱਥ ਹਨ ਤਾਂ ਉਹ ਕਾਨੂੰਨੀ ਸੇਵਾਵਾਂ ਦੀ ਮਦਦ ਲੈ ਕੇ ਜਾਨਵਰਾਂ ਨੂੰ ਸੁਰੱਖਿਅਤ ਥਾਂ ਸੌਂਪ ਦੇਣ। ਏਅਰ ਕੈਨੇਡਾ ਨੇ ਬ੍ਰਿੰਕਸ ਕੰਪਨੀ ਨਾਲ ਚੱਲ ਰਹੇ ਅਦਾਲਤੀ ਵਿਵਾਦ ਨੂੰ ਆਪਸੀ ਸਮਝੌਤੇ ਨਾਲ ਸੁਲਝਾ ਲਿਆ ਏ। ਇਹ ਮਾਮਲਾ ਟੋਰਾਂਟੋ ਦੇ ਪੀਅਰਸਨ ਹਵਾਈ ਅੱਡੇ ਤੇ 3 ਸਾਲ ਪਹਿਲਾਂ ਹੋਈ $20 million ਸੋਨੇ ਤੇ ਨਗਦੀ ਦੀ ਚੋਰੀ ਨਾਲ ਜੁੜਿਆ ਹੋਇਆ ਸੀ। ਅਪ੍ਰੈਲ 2023 'ਚ ਸਵਿਟਜ਼ਰਲੈਂਡ ਤੋਂ ਟੋਰਾਂਟੋ ਲਈ ਲਗਭਗ 400 ਕਿਲੋਗ੍ਰਾਮ ਸੋਨਾ ਤੇ 53 ਕਿਲੋਗ੍ਰਾਮ ਕਰੰਸੀ ਨੋਟ ਭੇਜੇ ਗਏ ਸਨ। ਇਸ ਸਮਾਨ ਦੀ ਜ਼ਿੰਮੇਵਾਰੀ ਬ੍ਰਿੰਕਸ ਕੰਪਨੀ ਕੋਲ ਸੀ, ਜੋ ਸੁਰੱਖਿਅਤ ਟਰਾਂਸਪੋਰਟ ਦਾ ਕੰਮ ਕਰਦੀ ਹੈ। ਚੋਰੀ ਤੋਂ ਬਾਅਦ ਬ੍ਰਿੰਕਸ ਨੇ ਆਪਣੇ ਸਵਿਸ ਗਾਹਕਾਂ ਨੂੰ $crore ਦਾ ਭੁਗਤਾਨ ਕੀਤਾ ਅਤੇ ਏਅਰ ਕੈਨੇਡਾ ਤੇ ਢਿੱਲੀ ਸੁਰੱਖਿਆ ਦੇ ਦੋਸ਼ ਲਗਾਉਂਦੇ ਹੋਏ ਅਦਾਲਤ 'ਚ ਕੇਸ ਦਰਜ ਕਰ ਦਿੱਤਾ। ਇਸ ਕੇਸ ਵਿੱਚ ਇੱਕ ਹੈਰਾਨੀਜਨਕ ਮੋੜ ਤਦ ਆਇਆ ਜਦੋਂ ਫੈਡਰਲ ਅਦਾਲਤ ਦੇ ਜੱਜ ਨੇ ਏਅਰ ਕੈਨੇਡਾ ਨੂੰ ਚੋਰੀ ਹੋਏ ਸਮਾਨ ਦੀ ਕੁੱਲ ਕੀਮਤ ਦਾ ਬਹੁਤ ਹੀ ਛੋਟਾ ਹਿੱਸਾ ਸਿਰਫ $18,000 ਦੇਣ ਦੇ ਹੁਕਮ ਦਿੱਤੇ। ਅਦਾਲਤ ਨੇ ਦੱਸਿਆ ਕਿ ਬ੍ਰਿੰਕਸ ਕੰਪਨੀ ਨੇ ਸਮਾਨ ਭੇਜਣ ਸਮੇਂ ਉਸ ਦੀ ਅਸਲ ਕੀਮਤ ਘੋਸ਼ਿਤ ਨਹੀਂ ਕੀਤੀ ਸੀ। ਅੰਤਰਰਾਸ਼ਟਰੀ ਨਿਯਮਾਂ ਮੁਤਾਬਕ ਜੇਕਰ ਕੀਮਤ ਨਾ ਦੱਸੀ ਜਾਵੇ ਤਾਂ ਏਅਰਲਾਈਨ ਦੀ ਜ਼ਿੰਮੇਵਾਰੀ ਇੱਕ ਆਮ ਯਾਤਰੀ ਦੇ ਗੁੰਮ ਹੋਏ ਅਟੈਚੀ ਜਿੰਨੀ ਹੀ ਹੁੰਦੀ ਹੈ। ਕਾਨੂੰਨੀ ਮਾਹਿਰਾਂ ਅਨੁਸਾਰ ਕੋਈ ਵੀ ਏਅਰਲਾਈਨ ਜਾਂ ਟਰਾਂਸਪੋਰਟ ਕੰਪਨੀ ਬਿਨਾਂ ਕੀਮਤ ਜਾਣੇ ਵਾਧੂ ਨੁਕਸਾਨ ਦੀ ਜ਼ਿੰਮੇਵਾਰੀ ਨਹੀਂ ਲੈ ਸਕਦੀ। ਬ੍ਰਿੰਕਸ ਨੇ ਇਸ ਫੈਸਲੇ ਵਿਰੁੱਧ ਅਪੀਲ ਕੀਤੀ ਸੀ। ਉਨ੍ਹਾਂ ਦਾ ਤਰਕ ਸੀ ਕਿ ਉਨ੍ਹਾਂ ਨੇ ਏਸੀ ਸਿਕਿਓਰ ਸੇਵਾ ਦੀ ਵਰਤੋਂ ਕੀਤੀ ਸੀ ਤੇ ਕਾਗਜ਼ਾਂ 'ਚ ਖਾਸ ਨਿਗਰਾਨੀ, ਕੀਮਤੀ ਤੇ 13 ਵਾਰ ਸੋਨਾ ਸ਼ਬਦ ਲਿਖਿਆ ਸੀ। ਅਪੀਲ ਦੌਰਾਨ ਬ੍ਰਿੰਕਸ ਨੇ ਏਅਰ ਕੈਨੇਡਾ ਦੇ ਸੁਰੱਖਿਆ ਪ੍ਰਬੰਧਾਂ ਨੂੰ ਜਨਤਕ ਕਰਨ ਦੀ ਗੱਲ ਵੀ ਕਹੀ। ਹਾਲਾਂਕਿ ਹੁਣ ਏਅਰ ਕੈਨੇਡਾ ਦੇ ਮੀਡੀਆ ਨਿਰਦੇਸ਼ਕ ਸ਼ੌਨ ਡੇਵਿਡਸਨ ਨੇ ਪੁਸ਼ਟੀ ਕੀਤੀ ਹੈ ਕਿ ਅਪੀਲ ਵਾਪਸ ਲੈ ਲਈ ਗਈ ਹੈ ਤੇ ਮਾਮਲਾ ਸੁਲਝਾ ਲਿਆ ਗਿਆ ਹੈ। ਦੋਵਾਂ ਕੰਪਨੀਆਂ ਨੇ ਸਮਝੌਤੇ ਦੀ ਰਕਮ ਦਾ ਖੁਲਾਸਾ ਨਹੀਂ ਕੀਤਾ, ਪਰ ਮੰਨਿਆ ਜਾ ਰਿਹਾ ਹੈ ਕਿ ਏਅਰ ਕੈਨੇਡਾ ਨੂੰ ਪਹਿਲਾਂ ਨਿਰਧਾਰਿਤ $18,000 ਤੋਂ ਵੱਧ ਰਕਮ ਦੇਣੀ ਪੈ ਸਕਦੀ ਹੈ। ਕਾਨੂੰਨੀ ਮਾਹਿਰਾਂ ਦਾ ਮੰਨਣਾ ਹੈ ਕਿ ਭਾਵੇਂ ਏਅਰਲਾਈਨ ਦਾ ਪੱਖ ਮਜ਼ਬੂਤ ਸੀ, ਪਰ $20 million ਦੇ ਵੱਡੇ ਜ਼ੋਖਮ ਅਤੇ ਲੰਬੇ ਕੇਸ ਤੋਂ ਬਚਣ ਲਈ ਸਮਝੌਤਾ ਕਰਨਾ ਇੱਕ ਸਮਝਦਾਰੀ ਭਰਿਆ ਕਦਮ ਹੈ। ਅਦਾਲਤੀ ਵਿਵਾਦ ਖਤਮ ਹੋਣ ਦੇ ਬਾਵਜੂਦ ਬ੍ਰੈਂਪਟਨ ਦੀ ਅਦਾਲਤ 'ਚ ਇਸ ਚੋਰੀ ਨਾਲ ਸੰਬੰਧਿਤ ਅਪਰਾਧਿਕ ਮਾਮਲਿਆਂ ਦੀ ਸੁਣਵਾਈ ਜਾਰੀ ਹੈ, ਜਿਸ ਵਿੱਚ ਏਅਰ ਕੈਨੇਡਾ ਦੇ ਦੋ ਸਾਬਕਾ ਕਰਮਚਾਰੀ ਵੀ ਸ਼ਾਮਲ ਨੇ। ਬ੍ਰਿਟਿਸ਼ ਕੋਲੰਬੀਆ ਦੇ ਜੰਗਲਾਤ ਮੰਤਰੀ ਨੇ ਐਲਾਨ ਕੀਤਾ ਕਿ ਜੰਗਲੀ ਅੱਗ ਕਾਰਨ ਪੂਰੇ ਸੂਬੇ 'ਚ ਲਗਾਈ ਗਈ ਐਮਰਜੈਂਸੀ ਹੁਣ ਖਤਮ ਹੋ ਗਈ ਹੈ, ਪਰ ਅੱਗ ਦਾ ਖਤਰਾ ਅਜੇ ਵੀ ਬਣਿਆ ਹੋਇਆ ਏ। ਸੂਬੇ 'ਚ 8 ਅਗਸਤ ਨੂੰ ਉਸ ਸਮੇਂ ਐਮਰਜੈਂਸੀ ਲਗਾਈ ਗਈ ਸੀ ਜਦੋਂ ਬਾਲਡ ਰੇਂਜ ਦੀ ਅੱਗ ਕਾਰਨ ਸਮਰਲੈਂਡ ਇਲਾਕੇ ਦੇ ਹਜ਼ਾਰਾਂ ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਜਗ੍ਹਾ 'ਤੇ ਜਾਣ ਲਈ ਮਜਬੂਰ ਹੋਣਾ ਪਿਆ ਸੀ। ਇਸ ਐਮਰਜੈਂਸੀ ਨੂੰ 21 ਅਗਸਤ ਨੂੰ ਵਧਾਇਆ ਗਿਆ ਸੀ। ਜੰਗਲਾਤ ਮੰਤਰੀ ਰਵੀ ਪਰਮਾਰ ਨੇ ਸਮਰਲੈਂਡ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੁਣ ਐਮਰਜੈਂਸੀ ਵਾਲੀਆਂ ਸਖ਼ਤ ਪਾਬੰਦੀਆਂ ਦੀ ਲੋੜ ਨਹੀਂ ਰਹੀ। ਉਨ੍ਹਾਂ ਕਿਹਾ ਕਿ ਜੰਗਲੀ ਅੱਗ ਦਾ ਸੀਜ਼ਨ ਅਜੇ ਖਤਮ ਨਹੀਂ ਹੋਇਆ ਤੇ ਆਉਣ ਵਾਲੇ ਦਿਨਾਂ 'ਚ ਹੋਰ ਚੁਣੌਤੀਆਂ ਆ ਸਕਦੀਆਂ ਨੇ, ਪਰ ਫਿਲਹਾਲ ਸਾਨੂੰ ਐਮਰਜੈਂਸੀ ਨਿਯਮਾਂ ਦੀ ਲੋੜ ਨਹੀਂ ਹੈ। ਮੰਤਰੀ ਰਵੀ ਪਰਮਾਰ ਨੇ ਸੈਲਾਨੀ

ਨੂੰ ਓਕਾਨਾਗਨ ਇਲਾਕੇ 'ਚ ਵਾਪਸ ਆਉਣ ਦੀ ਅਪੀਲ ਕੀਤੀ ਤਾਂ ਜੋ ਸਥਾਨਕ ਕਾਰੋਬਾਰਾਂ ਨੂੰ ਮੁੜ ਪੈਰਾਂ ਸਿਰ ਕੀਤਾ ਜਾ ਸਕੇ ਉਹਨਾਂ ਕਿਹਾ ਕਿ ਅੱਗ ਕਾਰਨ ਪ੍ਰਭਾਵਿਤ ਹੋਏ ਭਾਈਚਾਰੇ ਨੂੰ ਇਸ ਸਮੇਂ ਮਦਦ ਦੀ ਬਹੁਤ ਲੋੜ ਹੈ ਸਥਾਨਕ ਹੋਟਲਾਂ 'ਚ ਠਹਿਰ ਕੇ ਅਤੇ ਉੱਥੋਂ ਖਰੀਦਦਾਰੀ ਕਰਕੇ ਲੋਕ ਸਮਰਲੈਂਡ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ 'ਚ ਯੋਗਦਾਨ ਪਾ ਸਕਦੇ ਨੇ ਬ੍ਰਿਟਿਸ਼ ਕੋਲੰਬੀਆ ਵਾਈਲਡ ਫਾਇਰ ਸਰਵਿਸ ਨੇ ਜਾਣਕਾਰੀ ਦਿੱਤੀ ਕਿ ਸੂਬੇ ਦੇ ਕਈ ਹਿੱਸਿਆਂ 'ਚ ਆਫ ਰੋਡ ਵਾਹਨਾਂ 'ਤੇ ਲਗਾਈ ਗਈ ਪਾਬੰਦੀ ਹਟਾ ਦਿੱਤੀ ਗਈ ਹੈ ਮੌਸਮ 'ਚ ਸੁਧਾਰ ਤਾਪਮਾਨ 'ਚ ਗਿਰਾਵਟ ਤੇ ਮੀਂਹ ਦੀ ਭਵਿੱਖਬਾਣੀ ਨੂੰ ਦੇਖਦੇ ਹੋਏ ਇਹ ਪਾਬੰਦੀਆਂ ਵਾਪਸ ਲਈਆਂ ਗਈਆਂ ਨੇ ਹਾਲਾਂਕਿ ਵਿਭਾਗ ਨੇ ਸਪਸ਼ਟ ਕੀਤਾ ਹੈ ਕਿ ਉਹ ਸਥਿਤੀ 'ਤੇ ਲਗਾਤਾਰ ਨਜ਼ਰ ਰੱਖ ਰਹੇ ਨੇ ਤੇ ਜੇਕਰ ਅੱਗ ਦਾ ਖਤਰਾ ਦੁਬਾਰਾ ਵੱਧ ਆਏ ਤਾਂ ਪਾਬੰਦੀਆਂ ਮੁੜ ਲਗਾਈਆਂ ਜਾ ਸਕਦੀਆਂ ਨੇ ਇੱਕ ਨਵੇਂ ਸਰਵੇਖਣ ਮੁਤਾਬਕ ਜ਼ਿਆਦਾਤਰ ਕੈਨੇਡੀਅਨ ਨਾਗਰਿਕ ਅਮਰੀਕਾ ਨਾਲ ਵਪਾਰਕ ਗੱਲਬਾਤ ਤੋੜਨ ਅਤੇ ਅਮਰੀਕੀ ਚੀਜ਼ਾਂ 'ਤੇ ਜਵਾਬੀ ਟੈਰਿਫ ਲਗਾਉਣ ਦੇ ਫੈਸਲੇ 'ਚ ਆਪਣੀ ਸਰਕਾਰ ਦੇ ਨਾਲ ਹਨ ਇਸ ਕਾਰਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਤੇ ਲਿਬਰਲ ਪਾਰਟੀ ਨੂੰ ਲੋਕਾਂ ਦਾ ਲਗਾਤਾਰ ਸਮਰਥਨ ਮਿਲ ਰਿਹਾ ਏ ਇਪਸਸ ਵੱਲੋਂ ਕੀਤੇ ਗਏ ਇਸ ਸਰਵੇਖਣ ਤੋਂ ਇਹ ਵੀ ਪਤਾ ਲੱਗਾ ਏ ਕਿ ਉਮਰ ਦੇ ਹਿਸਾਬ ਨਾਲ ਲੋਕਾਂ ਦੀ ਰਾਏ ਵੱਖਰੀ ਹੈ ਨੌਜਵਾਨ ਸਰਕਾਰ ਦੇ ਇਸ ਰੁੱਖ ਤੋਂ ਬਹੁਤੇ ਖੁਸ਼ ਨਹੀਂ ਹਨ ਇਪਸਸ ਕੈਨੇਡਾ ਦੇ ਮੁਖੀ ਡੈਰਲ ਬ੍ਰਿਕਰ ਦਾ ਕਹਿਣਾ ਹੈ ਕਿ ਨੌਜਵਾਨ ਆਰਥਿਕ ਤੰਗੀ ਨਾਲ ਜੂਝ ਰਹੇ ਨੇ ਤੇ ਨੌਜਵਾਨਾਂ ਦੇ ਰੋਜ਼ਾਨਾ ਦੇ ਖਰਚੇ ਪੂਰੇ ਕਰਨੇ ਔਖੇ ਹੋ ਰਹੇ ਨੇ ਇਸ ਲਈ ਜੇਕਰ ਸਰਕਾਰ ਦੇ ਕਿਸੇ ਫੈਸਲੇ ਨਾਲ ਉਨ੍ਹਾਂ ਦੀ ਆਪਣੀ ਜੇਬ ਤੇ ਅਸਰ ਪੈਂਦਾ ਹੈ ਤਾਂ ਉਹ ਉਸ ਦਾ ਸਮਰਥਨ ਘੱਟ ਕਰਦੇ ਨੇ ਸਰਵੇਖਣ 'ਚ 63% ਕੈਨੇਡੀਅਨਸ ਨੇ ਮੰਨਿਆ ਕਿ ਵਪਾਰਕ ਗੱਲਬਾਤ 'ਚ ਕੈਨੇਡਾ ਦਾ ਸਖ਼ਤ ਰੁੱਖ ਅਪਣਾਉਣਾ ਸਹੀ ਸੀ ਚਾਹੇ ਇਸ ਨਾਲ ਮਹਿੰਗਾਈ ਵਧੇ ਜਾਂ ਨੌਕਰੀਆਂ ਜਾਣ ਦੂਜੇ ਪਾਸੇ 73% ਲੋਕਾਂ ਨੇ ਅਮਰੀਕਾ ਦੀਆਂ $28 ਅਰਬ ਦੀਆਂ ਵਸਤੂਆਂ 'ਤੇ ਜਵਾਬੀ ਟੈਕਸ ਲਗਾਉਣ ਦਾ ਸਮਰਥਨ ਕੀਤਾ ਹਾਲਾਂਕਿ ਨੌਜਵਾਨਾਂ 'ਚ ਇਹ ਸਮਰਥਨ ਕੇਵਲ 48-57% ਹੀ ਸੀ ਜਦਕਿ ਵੱਡੀ ਉਮਰ ਦੇ ਲੋਕਾਂ 'ਚ ਇਹ 80% ਤੱਕ ਸੀ ਬ੍ਰਿਕਰ ਮੁਤਾਬਕ ਵੱਡੀ ਉਮਰ ਦੇ ਲੋਕ ਆਰਥਿਕ ਤੌਰ 'ਤੇ ਵਧੇਰੇ ਪੱਕੇ ਅਤੇ ਅਮੀਰ ਨੇ ਇਸ ਲਈ ਉਨ੍ਹਾਂ ਨੂੰ ਇਸ ਵਪਾਰਕ ਜੰਗ ਨਾਲ ਘੱਟ ਨੁਕਸਾਨ ਦਾ ਖਤਰਾ ਏ ਪਰ ਨੌਜਵਾਨਾਂ ਲਈ ਇਹ ਖਤਰਾ ਵੱਡਾ ਏ ਰਾਜਨੀਤਿਕ ਪਸੰਦ 'ਚ ਵੀ ਇਹ ਫਰਕ ਸਾਫ਼ ਦਿਸਦਾ ਏ ਭਾਵੇਂ ਕੁੱਲ ਮਿਲਾ ਕੇ ਲਿਬਰਲ ਪਾਰਟੀ 44% ਸਮਰਥਨ ਨਾਲ ਅੱਗੇ ਆ ਪਰ ਨੌਜਵਾਨਾਂ 'ਚ ਕੰਜ਼ਰਵੇਟਿਵ ਪਾਰਟੀ 40% ਨਾਲ ਲਿਬਰਲਸ ਤੋਂ ਅੱਗੇ ਹੈ ਲਗਭਗ 62% ਲੋਕ ਚਾਹੁੰਦੇ ਨੇ ਕਿ ਅਮਰੀਕਾ ਵਿਰੁੱਧ ਕਾਰਵਾਈ ਤੇ ਬਹਿਸ ਕਰਨ ਲਈ ਸੰਸਦ ਦਾ ਸੈਸ਼ਨ ਜਲਦੀ ਬੁਲਾਇਆ ਜਾਵੇ ਇਸ ਤੋਂ ਇਲਾਵਾ ਜ਼ਿਆਦਾਤਰ ਕੈਨੇਡੀਅਨ ਅਮਰੀਕਾ ਤੋਂ ਆਉਂਦੀ ਊਰਜਾ ਤੇਲ ਅਤੇ ਖਣਿਜਾਂ 'ਤੇ ਟੈਕਸ ਲਗਾਉਣ ਜਾਂ ਉਨ੍ਹਾਂ ਦੀ ਖਰੀਦ ਘਟਾਉਣ ਦੇ ਪੱਖ 'ਚ ਨੇ 80% ਲੋਕ ਚਾਹੁੰਦੇ ਨੇ ਕਿ ਸਰਕਾਰ ਆਪਣੇ ਦੇਸ਼ ਦੀਆਂ ਬਣੀਆਂ ਚੀਜ਼ਾਂ ਨੂੰ ਪਹਿਲ ਦੇਵੇ ਅਤੇ 60% ਲੋਕ ਆਪ ਵੀ ਕੈਨੇਡੀਅਨ ਉਤਪਾਦ ਖਰੀਦਣ ਦੀ ਕੋਸ਼ਿਸ਼ ਕਰ ਰਹੇ ਨੇ ਇਸ ਵਪਾਰਕ ਜੰਗ 'ਚ 52% ਲੋਕ ਦੇਸ਼ ਲਈ ਆਰਥਿਕ ਔਕੜਾਂ ਸਹਿਣ ਲਈ ਤਿਆਰ ਨੇ ਪਰ ਇੱਥੇ ਵੀ ਨੌਜਵਾਨਾਂ ਦੇ ਮੁਕਾਬਲੇ ਬਜ਼ੁਰਗਾਂ ਦਾ ਜਜ਼ਬਾ ਜ਼ਿਆਦਾ ਮਜ਼ਬੂਤ ਹੈ ਅਧਿਕਾਰੀਆਂ ਨੇ ਅਮਰੀਕਾ ਤੋਂ ਆ ਰਹੇ ਇੱਕ ਟਰੱਕ 'ਚੋਂ ਲਗਭਗ 850 ਪੌਂਡ ਸ਼ੱਕੀ ਕੋਕੀਨ ਬਰਾਮਦ ਕੀਤੀ ਹੈ ਇਹ ਨਸ਼ਾ ਬਲੂ ਵਾਟਰ ਬ੍ਰਿਜ ਰਾਹੀਂ ਕੈਨੇਡਾ ਲਿਆਂਦਾ ਜਾ ਰਿਹਾ ਸੀ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਮੁਤਾਬਕ 13 ਅਗਸਤ ਨੂੰ ਪੁਆਇੰਟ ਐਡਵਰਡ ਅੰਟਾਰੀਓ ਵਿਖੇ ਤੈਨਾਤ ਅਧਿਕਾਰੀਆਂ ਨੇ ਇੱਕ ਕਮਰਸ਼ੀਅਲ ਟਰੱਕ ਨੂੰ ਵਾਧੂ ਜਾਂਚ ਲਈ ਰੋਕਿਆ ਇਸ ਜਾਂਚ ਦੌਰਾਨ ਅਧਿਕਾਰੀਆਂ ਨੇ ਟਰੱਕ 'ਚੋਂ ਨਸ਼ੀਲੇ ਪਦਾਰਥਾਂ ਨੂੰ ਬਰਾਮਦ ਕੀਤਾ ਕੈਨੇਡੀਅਨ ਰਾਇਲ ਮਾਊਂਟਡ ਪੁਲਿਸ ਨੇ ਟਰੱਕ ਡਰਾਈਵਰ ਖਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਡਰਾਈਵਰ ਤੇ ਨਸ਼ੀਲੇ ਪਦਾਰਥ ਨੂੰ ਦੇਸ਼ 'ਚ ਲਿਆਉਣ ਅਤੇ ਤਸਕਰੀ ਦੇ ਇਰਾਦੇ ਨਾਲ ਆਪਣੇ ਕੋਲ ਰੱਖਣ ਦੇ ਦੋਸ਼ ਲਾਏ ਗਏ ਨੇ ਅਦਾਲਤ 'ਚ ਦੋਸ਼ਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਦੱਖਣੀ ਅੰਟਾਰੀਓ ਖੇਤਰ ਦੇ ਡਾਇਰੈਕਟਰ ਜਨਰਲ ਮਾਈਕਲ ਪਰੋਸੀਆ ਨੇ ਕਿਹਾ ਕਿ ਕੋਕੀਨ ਦੀ ਇਹ ਵੱਡੀ ਬਰਾਮਦਗੀ ਬਲੂ ਵਾਟਰ ਬ੍ਰਿਜ ਪੁਆਇੰਟ ਤੇ ਕੰਮ ਕਰ ਰਹੇ ਬਾਰਡਰ ਅਧਿਕਾਰੀਆਂ ਦੀ ਮੁਸਤੈਦੀ ਨੂੰ ਦਰਸਾਉਂਦੀ ਹੈ ਉਹ ਕੈਨੇਡਾ ਦੀ ਸਰਹੱਦ ਨੂੰ ਸੁਰੱਖਿਅਤ ਰੱਖਣ ਅਤੇ ਸਾਡੇ ਭਾਈਚਾਰਿਆਂ ਨੂੰ ਨੁਕਸਾਨ ਤੋਂ ਬਚਾਉਣ ਲਈ ਰੋਜ਼ਾਨਾ ਕੰਮ ਕਰ ਰਹੇ ਨੇ ਕੈਨੇਡੀਅਨ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ 2024 ਦੇ ਅੰਤ 'ਚ ਸਰਹੱਦੀ ਸੁਰੱਖਿਆ ਤੇ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ 1.3 ਬਿਲੀਅਨ ਡਾਲਰ ਦਾ ਨਿਵੇਸ਼ ਕੀਤਾ ਸੀ ਇਸ ਵਿੱਚ ਸੁੰਘਣ ਵਾਲੇ ਕੁੱਤਿਆਂ ਦੀਆਂ ਟੀਮਾਂ ਰਸਾਇਣਕ ਖੋਜ ਉਪਕਰਨ ਅਤੇ ਨਸ਼ਿਆਂ ਦਾ ਪਤਾ ਲਗਾਉਣ ਦੀ ਸਮਰੱਥਾ ਨੂੰ ਵਧਾਉਣਾ ਸ਼ਾਮਲ ਹੈ ਇਸ ਤੋਂ ਪਹਿਲਾਂ ਵੀ ਇਸੇ ਬਾਰਡਰ ਪੁਆਇੰਟ ਤੇ ਜੂਨ 'ਚ ਲਗਭਗ 133 ਪਾਊਂਡ ਕੋਕੀਨ ਅਤੇ ਫਰਵਰੀ 'ਚ ਲਗਭਗ 250 ਪਾਊਂਡ ਕੋਕੀਨ ਬਰਾਮਦ ਕੀਤੀ ਗਈ ਸੀ ਅਮਰੀਕਾ ਦੇ ਇੱਕ 50 ਸਾਲਾ ਹਿੰਦੂ ਪੁਜਾਰੀ ਨੂੰ ਕੈਨੇਡਾ 'ਚ ਇੱਕ ਮਹਿਲਾ ਨਾਲ ਸਰੀਰਕ ਸ਼ੋਸ਼ਣ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਏ ਇਲਜ਼ਾਮ ਹੈ ਕਿ ਪੁਜਾਰੀ ਨੇ ਧਾਰਮਿਕ ਪੂਜਾ ਕਰਨ ਦੇ ਬਹਾਨੇ ਮਹਿਲਾ ਦਾ ਸਰੀਰਕ ਸ਼ੋਸ਼ਣ ਕੀਤਾ ਦੋਸ਼ੀ ਦਾ ਨਾਮ ਰਜਿੰਦਰ ਨਾਥ ਦੂਧਨਾਥ ਮਹਾਰਾਜ ਹੈ ਤੇ ਉਹ ਨਿਊਯਾਰਕ ਦਾ ਰਹਿਣ ਵਾਲਾ ਏ ਉਸ ਨੂੰ ਅੰਟਾਰੀਓ ਦੇ ਔਸ਼ਵਾ 'ਚ ਇੱਕ ਪਰਿਵਾਰ ਨੇ ਧਾਰਮਿਕ ਪੂਜਾ ਕਰਵਾਉਣ ਲਈ ਬੁਲਾਇਆ ਸੀ ਡਰਹਮ ਪੁਲਿਸ ਨੇ ਦੱਸਿਆ ਕਿ ਦੋਸ਼ੀ ਨੇ ਮਹਿਲਾ ਨੂੰ ਇਹ ਵਿਸ਼ਵਾਸ ਦਵਾਇਆ ਕਿ ਉਸ ਉੱਤੇ ਬੁਰੀਆਂ ਆਤਮਾਵਾਂ ਦਾ ਸਾਇਆ ਏ ਤੇ ਉਨ੍ਹਾਂ ਨੂੰ ਠੀਕ ਕਰਨ ਲਈ ਇੱਕ ਖਾਸ ਧਾਰਮਿਕ ਪੂਜਾ ਦੀ ਲੋੜ ਹੈ ਪੁਲਿਸ ਦੇ ਮੁਤਾਬਕ ਇਸ ਤੋਂ ਬਾਅਦ ਉਹ ਮਹਿਲਾ ਨੂੰ ਇੱਕ ਨਿੱਜੀ ਜਗ੍ਹਾ ਤੇ ਲੈ ਗਿਆ ਤੇ ਪੂਜਾ ਦੇ ਬਹਾਨੇ ਉਸ ਦਾ ਸਰੀਰਕ ਸ਼ੋਸ਼ਣ ਕੀਤਾ ਪੁਲਿਸ ਅਧਿਕਾਰੀਆਂ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਪੁਜਾਰੀ ਨੂੰ ਗ੍ਰਿਫਤਾਰ ਕਰ ਲਿਆ ਉਸ ਉੱਤੇ ਸਰੀਰਕ ਸ਼ੋਸ਼ਣ ਦਾ ਇੱਕ ਮਾਮਲਾ ਦਰਜ ਕੀਤਾ ਗਿਆ ਏ ਉਸ ਨੂੰ ਜ਼ਮਾਨਤ ਤੇ ਸੁਣਵਾਈ ਹੋਣ ਤੱਕ ਹਿਰਾਸਤ 'ਚ ਰੱਖਿਆ ਗਿਆ ਏ ਪੁਲਿਸ ਨੇ ਆਪਣੇ ਬਿਆਨ 'ਚ ਕਿਹਾ
ਕਿ 25 ਅਗਸਤ 2000

26 ਨੂੰ ਈਸਟ ਡਿਵੀਜ਼ਨ ਦੇ ਅਧਿਕਾਰੀਆਂ ਨੂੰ ਹਾਰਮਨੀ ਰੋਡ ਨਾਰਥ ਅਤੇ ਕੌਨਲਿਨ ਰੋਡ ਈਸਟ ਇਲਾਕੇ 'ਚ ਸਰੀਰਕ ਸ਼ੋਸ਼ਣ ਦੀ ਇੱਕ ਘਟਨਾ ਬਾਰੇ ਸੂਚਨਾ ਮਿਲੀ ਸੀ ਪੀੜਤਾ ਅਤੇ ਉਸ ਦੇ ਪਰਿਵਾਰ ਨੇ ਅਮਰੀਕਾ ਤੋਂ ਇੱਕ ਹਿੰਦੂ ਪੰਡਿਤ ਨੂੰ ਧਾਰਮਿਕ ਪੂਜਾ ਕਰਨ ਲਈ ਬੁਲਾਇਆ ਸੀ ਪੰਡਿਤ ਨੇ ਪੀੜਤਾ ਨੂੰ ਇਹ ਝਾਂਸਾ ਦਿੱਤਾ ਕਿ ਉਸ ਉੱਤੇ ਬੁਰੀਆਂ ਆਤਮਾਵਾਂ ਦਾ ਸਾਇਆ ਏ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਹੋਰ ਵੀ ਪੀੜਤ ਮਹਿਲਾਵਾਂ ਹੋ ਸਕਦੀਆਂ ਨੇ ਜਿਸ ਕਿਸੇ ਕੋਲ ਵੀ ਇਸ ਸਰੀਰਕ ਸ਼ੋਸ਼ਣ ਜਾਂ ਇਸ ਨਾਲ ਜੁੜੀ ਕਿਸੇ ਹੋਰ ਘਟਨਾ ਨਾਲ ਜੁੜੀ ਕੋਈ ਵੀ ਜਾਣਕਾਰੀ ਹੈ ਉਸ ਨੂੰ ਪੁਲਿਸ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਹਾਂ ਹੈਡਲਾਈਨਸ ਤੇ ਨਿੱਜਰ ਕਤਲ ਕਾਂਡ ਤੇ ਗੋਲਡੀ ਅਤੇ ਡੱਲਾ ਵਿਚਾਲੇ ਜ਼ੁਬਾਨੀ ਜੰਗ ਅਰਸ਼ ਡੱਲਾ ਨੇ ਗੋਲਡੀ ਬਰਾੜ ਵੱਲੋਂ ਲਗਾਏ ਇਲਜ਼ਾਮ ਨਕਾਰੇ ਸਿੱਧੂ ਮੂਸੇਵਾਲਾ ਦੇ ਹੋਲੋਗ੍ਰਾਮ ਟੂਰ ਦਾ ਹੋਇਆ ਐਲਾਨ ਟੋਰਾਂਟੋ 'ਚ ਅਕਤੂਬਰ ਤੋਂ ਸ਼ੁਰੂ ਹੋਵੇਗਾ ਹੋਲੋਗ੍ਰਾਮ ਸ਼ੋਅ ਸਮੁੰਦਰ 'ਚ ਘੋੜਸਵਾਰੀ ਕਰਦੇ ਨੌਜਵਾਨਾਂ ਦੀ ਵੀਡੀਓ ਵਾਇਰਲ ਸਿੱਖ ਵਾਰੀਅਰ 2026 ਮੁਕਾਬਲੇ ਲਈ ਬਣਾਈ ਗਈ ਸੀ ਵੀਡੀਓ ਉੱਤਰੀ ਅਲਬਰਟਾ ਦੇ ਇੱਕ ਘਰ ਤੋਂ 97 ਕੁੱਤੇ ਬਰਾਮਦ ਇੱਕ ਵਿਅਕਤੀ ਕਾਬੂ ਪ੍ਰਸ਼ਾਸਨ ਨੇ ਚੁੱਕਿਆ ਵੱਡਾ ਕਦਮ ਇਸ ਦੇ ਨਾਲ ਹੀ ਆਪਣੇ ਤਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ

0: ਦੋਸਤੋ ਡੈਨ ਸਿੱਧੂ ਲਾਈਵ ਇਨ ਲੋਕ ਸਾਥ ਤੁਸੀਂ ਹਰ ਐਤਵਾਰ 5 ਵਜੇ ਤੋਂ ਲੈ ਕੇ 7 ਵਜੇ ਤੱਕ ਸੁਣ ਸਕਦੇ ਹੋ ਸਮਾਜਿਕ ਆਰਥਿਕ ਤੇ ਰਾਜਨੀਤਿਕ ਪੱਖ ਦੇ ਮਸਲੇ ਮਿੰਟੂ ਪੂਰੇ ਸਰੀਆ ਤੋਂ ਪੰਜਾਬ ਤੇ ਭਾਰਤ ਦੀਆਂ ਖਬਰਾਂ ਸਟੂਡੀਓ ਦੇ ਨੰਬਰ 4 7171947 1947
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: The following program speaks to the East Indian community, uniting the world for your listening pleasure at Fairchild Radio, the multicultural spirit of Calgary, CHKF 94.7 FM.

ਇਹ ਸੀਗਾ ਜੀ ਇੱਕ ਬਿਹਤਰੀਨ ਤੇ ਬਹੁਤ ਹੀ ਵਧੀਆ ਗੀਤ ਜਿਹੜਾ ਤੁਸੀਂ ਸੁਣਿਆ। ਅਕਸਰ ਵਧੀਆ ਵਧੀਆ ਗਾਣੇ ਜਿਹੜੇ ਨੇ ਉਹ ਰੇਡੀਓ ਤੇ ਵਧੀਆ ਲੱਗਦੇ ਨੇ, ਜਦੋਂ ਤੁਸੀਂ ਬਾਹਰ ਘੁੰਮਦੇ ਫਿਰਦੇ ਹੋ ਤੇ ਤੁਹਾਨੂੰ ਚੰਗਾ ਲੱਗਦਾ ਵੀ ਤੁਸੀਂ ਨਾਲ ਦੀ ਨਾਲ ਹੀ ਗੀਤ ਵੀ ਸੁਣ ਰਹੇ ਹੋ ਤੇ ਨਾਲ ਪ੍ਰੋਗਰਾਮ ਇੰਜੋਏ ਕਰ ਰਹੇ ਹੋ। ਸੋ ਇਸੇ ਤਰ੍ਹਾਂ ਦੀਆਂ ਹੀ ਕੁਛ ਜਿਹੜੀ ਸਾਡੀ ਕੋਸ਼ਿਸ਼ ਹੈ ਉਹ ਬਣੀ ਰਹਿੰਦੀ ਹੈ ਹਮੇਸ਼ਾ ਹੀ ਕਿ ਤੁਹਾਡੇ ਵਾਸਤੇ ਵਧੀਆ ਗੀਤ ਸੰਗੀਤ ਦੇ ਨਾਲ ਨਾਲ ਜਿਹੜੀਆਂ ਚੰਗੀਆਂ ਚੰਗੀਆਂ ਖਬਰਾਂ ਨੇ ਉਹ ਵੀ ਆਉਂਦੀਆਂ ਰਹਿਣ, ਪਤਾ ਲੱਗਦਾ ਰਹੇ ਵੀ ਕੀ ਚੱਲ ਕੀ ਰਿਹਾ ਦੁਨੀਆਂ ਦੇ ਵਿੱਚ। ਅਕਸਰ ਪਤਾ ਹੀ ਨਹੀਂ ਚੱਲਦਾ ਵੀ ਹੋ ਕੀ ਰਿਹਾ। ਸੋ ਇਸੇ ਗੱਲ ਕਰਕੇ ਆਪਾਂ ਇਹ ਸੰਡੇ ਦਾ ਜਿਹੜਾ ਪ੍ਰੋਗਰਾਮ ਹੁੰਦਾ 1 ਵਜੇ ਤੋਂ ਲੈ ਕੇ 5 ਵਜੇ ਤੱਕ, ਇਹਦੇ ਵਿੱਚ ਕਾਫੀ ਇੰਟਰਸਟਿੰਗ ਖਬਰਾਂ ਤੇ ਗੱਲਾਂ ਬਾਤਾਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਜਾਂਦੀਆਂ ਨੇ। ਅੱਜ ਦਾ ਪ੍ਰੋਗਰਾਮ 'ਚ ਵੀ ਕੁਛ ਇਸੇ ਤਰ੍ਹਾਂ ਦੀਆਂ ਗੱਲਾਂ ਬਾਤਾਂ ਤੇ ਖਬਰਾਂ ਜਿਹੜੀਆਂ ਨੇ ਸ਼ੇਅਰ ਕੀਤੀਆਂ ਜਾਣਗੀਆਂ। ਜਿਸ ਤਰੀਕੇ ਨਾਲ ਤੁਸੀਂ ਪਹਿਲਾਂ ਸੁਣਿਆ ਵੀ ਏਅਰ ਕੈਨੇਡਾ ਤੇ ਬ੍ਰਿੰਕਸ ਕੰਪਨੀ ਆਪਸ 'ਚ ਸਮਝੌਤੇ ਤੇ ਪਹੁੰਚੇ ਨੇ, ਜਦਕਿ ਤੁਸੀਂ ਜੇ ਐਕਸਪਲੇਨ ਹੀ ਨਹੀਂ ਕਰੋਗੇ ਵੀ ਕਿੰਨਾ ਕਿਸੇ ਚੀਜ਼ ਦੀ ਵੈਲਿਊ ਹੈ। ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸੀਗੀਆਂ ਮੈਨੂੰ ਲੱਗਦਾ ਵੀ ਡੈਫੀਨੇਟਲੀ ਉਹਨਾਂ ਨੂੰ ਪਤਾ ਹੀ ਸੀਗਾ, ਇੰਪਲੋਈਜ਼ ਜਿਹੜੇ ਨਾਲ ਇਨਵੋਲਵ ਸੀਗੇ ਉਹਨਾਂ ਨੂੰ ਪਤਾ ਸੀਗਾ ਵੀ ਕਿੰਨਾ ਡਾਕੂਮੈਂਟੇਸ਼ਨ 'ਚ ਤੁਸੀਂ ਇਹ ਨਹੀਂ ਡਿਸਕਲੋਜ਼ ਕਰ ਸਕਦੇ ਵੀ ਮਿਲੀਅਨਸ ਆਫ ਡੋਲਰ ਜਿਹੜੇ ਨੇ ਇਹ ਸੋਨਾ ਹੈਗਾ। ਹੁਣ ਜਿੱਦਾਂ ਰੀਸੈਂਟਲੀ ਤੁਸੀਂ ਦੇਖਿਆ ਕਿ ਫਰਾਂਸ ਨੇ ਜਿਹੜਾ ਆਪਣਾ ਕਈ ਟਨ ਸੋਨਾ ਜਿਹੜਾ ਸੀਗਾ ਉਹ US ਕੋ ਵਾਪਸ ਲੈ ਲਿਆ ਕਿ ਵੀ ਸਾਡਾ ਵਾ ਸੋਨਾ ਜਿਹੜਾ ਵਾਪਸ ਦੇ ਦਿਉ। ਪਹਿਲਾਂ ਕਈ ਕੰਟਰੀਜ਼ ਨੇ ਆਪਣਾ ਸੋਨਾ ਜਿਹੜਾ ਇਹਨਾਂ ਕੋਲ ਰੱਖਿਆ ਸੀਗਾ, ਹੁਣ ਹੌਲੀ ਹੌਲੀ ਕਰਦੇ ਉਹ ਵਾਪਸ ਲਈ ਜਾਂਦੇ ਨੇ। ਨਾਲ ਦੀ ਨਾਲ ਹੀ ਸੋਨੇ ਦੀ ਜਿਹੜੀ ਵੈਲਿਊ ਹੈ ਤੁਸੀਂ ਉਹ ਵੀ ਦੇਖਿਆ ਕਿ ਵੀ ਕਿੰਨੀ ਅਪ ਐਂਡ ਡਾਊਨ ਹੋਈ ਹੈ ਰੀਸੈਂਟ ਟਾਈਮ ਦੇ ਵਿੱਚ। ਜਿਸ ਤਰੀਕੇ ਦੇ ਨਾਲ ਸੋਨੇ ਨੂੰ ਇਹ ਕੰਸਿਡਰ ਕੀਤਾ ਜਾਂਦਾ ਸੀਗਾ ਵੀ ਇਹ ਬਹੁਤ ਵਧੀਆ ਧਾਤੂ ਹੈ ਜਾਂ ਆਈਟਮ ਹੈ ਕਿਸੇ ਵੀ ਬੰਦੇ ਵਾਸਤੇ ਰੱਖਣ ਵਾਸਤੇ, ਜਿਸ ਤਰੀਕੇ ਨਾਲ ਆਪਾਂ ਇਹਨੂੰ ਬੈਂਡ ਕਰ ਸਕਦੇ ਹਾਂ, ਇਹਦਾ ਕੀ ਕੁਛ ਨਹੀਂ ਬਣਾ ਸਕਦੇ, ਉਹ ਸਾਰੀਆਂ ਚੀਜ਼ਾਂ ਦੀਆਂ ਇਹ ਕੁਆਲਿਟੀ ਨੂੰ ਵਧਾਉਂਦੀਆਂ ਸੀਗੀਆਂ। ਬਟ ਰੀਸੈਂਟ ਟਾਈਮ ਦੇ ਵਿੱਚ ਜਦੋਂ ਦੇਖਿਆ ਵੀ ਸੋਨਾ ਜਿਹੜਾ ਹੈ ਉਹ ਓਨਾ ਕਾਰਗਰ ਨਹੀਂ ਰਹਿ ਗਿਆ, ਕਿਉਂਕਿ ਜੇ ਤੁਸੀਂ ਬਾਹਰ ਜਾ ਕੇ ਪਾਉਂਦੇ ਹੋ ਲੋਕ ਜਿਹੜੇ ਸੜਕਾਂ ਦੇ ਉੱਤੇ ਘੁੰਮਦੇ ਫਿਰਦੇ ਆ ਅਤੇ ਅਕਸਰ ਲੋਕਾਂ ਦੀਆਂ ਵਾਲੀਆਂ ਅਤੇ ਚੈਨੀਆਂ ਅਤੇ ਇਹ ਜਿਹੜਾ ਚੀਜ਼ਾਂ ਫਿਰ ਇਹਨੂੰ ਸੰਭਾਲਣ ਵਾਸਤੇ ਬੜਾ ਔਖਾ ਲੱਗਦਾ ਪਿਆ ਸੀਗਾ। ਅਤੇ ਸਭ ਤੋਂ ਵੱਡੀ ਜਿਹੜੀ ਚੀਜ਼ ਇਹਦੇ 'ਚ ਤਰੱਕੀ ਦੀ ਗੱਲ ਕੀਤੀ ਜਾਵੇ ਉਹ ਇਹ ਸੀਗਾ ਜਿਹੜਾ ਪਿਛਲੇ 6 ਮਹੀਨੇ ਜੀ ਆਲਮੋਸਟ 30% ਤੋਂ ਵੱਧ ਜਿਹੜਾ ਡਰੋਪ ਆਇਆ ਸੀ ਉਹਦਾ ਵੱਡਾ ਕਾਰਨ ਇਹੀ ਸੀਗਾ ਕਿ ਵੀ AI ਦੇ ਕਰਕੇ ਦੁਨੀਆ ਭਰ ਦੇ ਵਿੱਚ

0: ਕਿੱਥੇ ਕਿੱਥੇ ਕਿੰਨਾ ਸੋਨਾ ਉਹ ਹੋਰ ਲੱਭ ਗਿਆ। ਜਗ੍ਹਾ ਜਗ੍ਹਾ ਦੇ ਉੱਤੇ ਤੁਸੀਂ ਸੋਸ਼ਲ ਮੀਡੀਆ ਦੇਖਿਆ ਹੈਗਾ ਵੀ ਲੋਕੀ ਸੋਨੇ ਦੀ ਜਿਹੜੀ ਉਹ ਖੇਤੀ ਕਰ ਰਹੇ ਆ, ਤੇ ਆਮ ਲੋਕੀ ਜਿਹੜੇ ਨੇ ਹੁਣ ਉਹ ਸੋਨਾ ਕਹਿੰਦੇ ਵੀ ਸਿੱਧੀ ਸਿੱਧੇ ਜੇ ਸਾਨੂੰ ਮਿਲ ਜੇ ਤੇ ਵਧੀਆ। ਇਹਦੇ ਨਾਲ ਨਾਲ ਕਈਆਂ ਜਗ੍ਹਾ ਤੇ ਕਈ ਇੰਟਰਨੈਸ਼ਨਲ ਬਾਉਂਡਰੀਜ਼ ਦੇ ਵਿੱਚ ਉਹਨਾਂ ਨੇ ਕਿਹਾ ਵੀ ਇਸ ਤਰ੍ਹਾਂ ਦਾ ਸੋਨਾ ਜਿਹੜਾ ਤੁਸੀਂ ਰੋ ਸੋਨਾ ਜਿਹੜਾ ਉਹ ਤੁਸੀਂ ਲੈ ਕੇ ਨਹੀਂ ਜਾ ਸਕਦੇ ਬਾਹਰ। ਸੋ ਸੋਨੇ ਦੀ ਕਹਾਣੀ ਜਿਹੜੀ ਹੈ ਜੀ ਬੜੀ ਜ਼ਬਰਦਸਤ ਹੈ। ਪਰ ਕਿਸੇ ਨੇ ਜਦੋਂ ਇਹ ਐਡਾ ਵੱਡਾ ਸੋਨੇ ਦਾ ਜਿਹੜਾ ਸਿਸਟਮ ਜਿਹੜਾ ਕੀਤਾ ਸੀਗਾ, ਤੇ ਆਈ ਥਿੰਕ ਵੀ ਉਹ ਇੱਕ ਆਪਣੇ ਆਪ 'ਚ ਹੀ ਕਾਫੀ ਇੰਪੋਰਟੈਂਟ ਗੱਲ ਸੀਗੀ ਕਿ ਵੀ ਕਿਸ ਤਰੀਕੇ ਨਾਲ ਸੋਨੇ ਦੀ ਚੋਰੀ ਜਿਹੜੀ ਕੀਤੀ ਗਈ। ਅਤੇ ਆਮ ਲੋਕਾਂ ਨੂੰ ਉਦੋਂ ਸਮਝ ਨਹੀਂ ਆਉਂਦੀ ਵੀ ਕਿਸ ਤਰ੍ਹਾਂ ਆਪਾਂ ਕਰੀਏ, ਬਟ ਫਿਰ ਵੀ ਉਹਨਾਂ ਨੇ ਇਹ ਸਾਰਾ ਕੁਝ ਜਿਹੜਾ ਉਹ ਕਰਕੇ ਦੇਖ ਲਿਆ। ਅਤੇ ਥੋੜ੍ਹੀ ਜਿਹੀ ਗੱਲਾਂ ਪਤਾ ਜਿਹੜੀਆਂ ਜੀ ਇਹਨੂੰ ਆਪਾਂ ਅੱਜ ਦੇ ਪ੍ਰੋਗਰਾਮ 'ਚ ਤੁਹਾਨੂੰ ਪਤਾ ਵੀ ਲੋਕਲ ਜਿਹੜਾ ਸਾਡਾ ਟਰੰਪ ਦੇ ਨਾਲ ਜਿਹੜਾ ਇੱਟ ਖੜਕਾ ਪਿਆ ਉਹਦੇ ਬਾਰੇ ਵੀ ਗੱਲਬਾਤ ਕਰਨੀ ਹੈ। ਜਿਸ ਤਰੀਕੇ ਦੇ ਨਾਲ ਟਰੰਪ ਨੇ ਲੇਕ ਓਨਟੈਰੀਓ ਦਾ ਨਾਂ ਚੇਂਜ ਕਰਕੇ ਲੇਕ ਅਮੈਰੀਕਾ ਕਰਤਾ, ਅਤੇ ਡਗ ਫੋਰਡ ਨੇ ਵੀ ਇੱਕ ਵੱਡਾ ਜਿਹਾ ਬੈਨਰ ਲਾ ਕੇ ਪੋਸਟਰ ਤੋਂ ਉਹਦੇ 'ਤੇ ਲਿਖਤਾ ਵੀ ਇਹ ਲੇਕ ਓਨਟੈਰੀਓ ਹੀ ਹੈ, ਕਿ ਵੀ ਡਜ਼ਨਟ ਮੈਟਰ, ਕਹਿੰਦਾ ਵੀ ਜੋ ਹੀ ਟਰੰਪ ਜੋ ਮਰਜ਼ੀ ਕਹੀ ਜਾਵੇ ਉਹਦੇ ਕਹਿਣ ਨਾਲ ਕੀ ਹੁੰਦਾ, ਕਿ ਵੀ ਇਹ ਲੇਕ ਦਾ ਨਾਂ ਚੇਂਜ ਕਰਤਾ ਕਿ ਨਹੀਂ ਕੀਤਾ ਉਹਨਾਂ ਨੇ ਆਪਣੇ ਵੱਲੋਂ, ਜੋ ਮਰਜ਼ੀ ਕਹਿਣ ਬਟ ਦੁਨੀਆ ਜਿਹੜੀ ਉਹਨੂੰ ਇਸੇ ਨਾਂ ਦੇ ਨਾਲ ਹੀ ਜਾਣਦੀ ਰਹੀ ਹੈ ਅਤੇ ਜਾਣਦੀ ਰਹੇਗੀ। ਸੋ ਆਪਾਂ ਉਹਦੀ ਇਹਨਾਂ ਗੱਲਾਂ ਦੇ ਵਿੱਚ ਜਿਹੜਾ ਉਹ ਨਹੀਂ ਆਉਂਦੇ। ਸੋ ਇਹ ਕੁਛ ਇੱਕ ਗੱਲਾਂ ਬਾਤਾਂ ਹੈ, ਔਰ ਥੋੜ੍ਹੀ ਜਿਹੀ ਗੱਲਬਾਤ ਜਿਹੜੀ ਹੈ ਆਪਾਂ ਇੱਕ ਇੰਟਰਸਟਿੰਗ ਖਬਰ ਕਰੀਏ ਜਿਹੜੀ ਕਿ ਥੋੜ੍ਹਾ ਜਿਹਾ ਜਿਹੜਾ ਹੈ ਜੀ ਇਹਨੂੰ ਵੀ ਤੁਹਾਡੇ ਨਾਲ ਇੱਕ ਸ਼ੇਅਰ ਕਰਨ ਲੱਗਾ ਮੈਂ, ਕਿਉਂਕਿ ਸੌਕਰ ਦੀ ਗੱਲਬਾਤ ਹੈ ਅਤੇ ਇਹਦੇ ਤੋਂ ਕੀ ਕੁਛ ਸਿੱਖਦੇ ਹਾਂ ਆਪਾਂ, ਫਿਰ ਬਾਕੀ ਦੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਇਸੇ ਤਰੀਕੇ ਨਾਲ ਹੀ ਸ਼ੇਅਰ ਕਰਾਂਗੇ ਸਬਰੰਗ ਰੇਡੀਓ 94.7 'ਤੇ। ਕਿਉਂਕਿ ਸੌਕਰ ਦੇ ਪਲੇਅਰਸ ਦੀ ਜਦੋਂ ਗੱਲਬਾਤ ਕਰਦੇ ਹਾਂ ਤਾਂ ਇਹ ਚੱਕਾ ਚੌਂਦੀ ਸਾਨੂੰ ਹਮੇਸ਼ਾ ਵਾਕਈ ਨਜ਼ਰ ਆਉਂਦੀ ਹੈ, ਸਾਨੂੰ ਇਹ ਨਹੀਂ ਨਜ਼ਰ ਆਉਂਦਾ ਵੀ ਉਹਦੇ ਪਿੱਛੇ ਹੋਰ ਕੀ ਕੁਛ ਕਾਰਨ ਅਤੇ ਕਿੰਨਾ ਕੁਛ ਹੋ ਸਕਦਾ। ਸੋ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਇਸੇ ਰਿਪੋਰਟ ਦੇ ਵਿੱਚ ਜਾਣਨ ਦੀ ਕੋਸ਼ਿਸ਼ ਕਰਦੇ, ਛੋਟੀ ਜਿਹੀ ਰਿਪੋਰਟ ਹੈ, ਫਿਰ ਇਸ ਤੋਂ ਬਾਅਦ ਵਾਪਸ ਮਿਲ ਕੇ ਤੇ ਹੋਰ।
1: ਵਰਲਡ ਕੱਪ ਜੈਸੇ ਚਮਕ ਦਮਕ ਵਾਲੇ ਇਵੈਂਟ, ਫੁੱਟਬਾਲ ਕੀ ਐਸੀ ਹੀ ਤਸਵੀਰੇਂ ਦੇਖਣੇ ਕੀ ਹਮੇ ਆਦਤ ਹੈ, ਐਸੇ ਸਿਤਾਰੇ ਜਿਨਕੇ ਪੀਛੇ ਕਲਬ ਭਾਗਤੇ ਹੈਂ ਅਰਬੋਂ ਡਾਲਰ ਕੀ ਸੈਲਰੀ ਕੇ ਸਾਥ, ਲੇਕਿਨ ਯੇ ਫੁੱਟਬਾਲ ਕੀ ਕਹਾਣੀ ਕਾ ਸਿਰਫ ਇੱਕ ਛੋਟਾ ਹਿੱਸਾ ਹੈ, ਪੇਸ਼ੇਵਰੋਂ ਕੇ ਲੀਏ ਫੁੱਟਬਾਲ ਕੀ ਦੁਨੀਆ ਮੇਂ ਬਹੁਤ ਚੁਣੌਤੀਆਂ ਹੈਂ।
2: ਮੇਰੇ ਘੁਟਨੇ ਕੀ ਸਰਜਰੀ ਹੋਈ ਥੀ, ਫਿਰ ਮੈਂ 8 ਮਹੀਨੇ ਤੱਕ ਖੇਲ ਸੇ ਬਾਹਰ ਰਹਾ, ਫਿਰ ਰੀਹੈਬਿਲਿਟੇਸ਼ਨ ਮੇਂ ਗਿਆ।
1: ਔਰ ਉਨਕੇ ਕੰਟ੍ਰੈਕਟ ਕੋ ਨਹੀਂ ਬੜਾਇਆ ਗਿਆ, ਹਰ ਸਾਲ ਕਈ ਖਿਲਾੜੀ ਬਿਨਾਂ ਕਲਬ ਕੇ ਰਹਿ ਜਾਤੇ ਹੈਂ, ਵੋ ਬੇਰੋਜ਼ਗਾਰ ਹੋ ਜਾਤੇ ਹੈਂ।
3: ਬਹੁਤ ਜ਼ਰੂਰੀ ਹੈ ਕਿ ਖਿਲਾੜੀ ਪਹਿਲੇ ਬੇਰੋਜ਼ਗਾਰੀ ਸੇ ਨਿਪਟਨਾ ਜਾਣੇ, ਉਨ੍ਹੇ ਰੋਜ਼ਗਾਰ ਕਾਰਯਾਲਯ ਜਾਣਾ ਹੋਤਾ ਹੈ ਔਰ ਵੋ ਬੇਰੋਜ਼ਗਾਰੀ ਭੱਤੇ ਕੇ ਲੀਏ ਅਪਲਾਈ ਕਰ ਸਕਤੇ ਹੈਂ।
1: ਹਮਨੇ ਫੁੱਟਬਾਲ ਕੀ ਚਮਕ ਦਮਕ ਕੇ ਪੀਛੇ ਝਾਂਕਾ, ਤੋ ਕਿਆ ਹੋਤਾ ਹੈ ਜਬ ਫੁੱਟਬਾਲਰ ਬੇਰੋਜ਼ਗਾਰ ਹੋ ਜਾਤੇ ਹੈਂ। ਯਹਾਂ ਮੌਜੂਦ ਸਭੀ ਖਿਲਾੜੀ ਫਿਟ ਔਰ ਟ੍ਰੇਨਡ ਹੈ, ਫਿਰ ਵੀ ਇਨਕੇ ਪਾਸ ਕੋਈ ਕਲਬ ਨਹੀਂ ਹੈ। ਗਰਮੀਓ ਮੇਂ ਖਿਲਾੜੀਓਂ ਕੀ ਯੂਨੀਅਨ VDB ਇੱਕ ਟ੍ਰੇਨਿੰਗ ਕੈਂਪ ਆਯੋਜਿਤ ਕਰਤੀ ਹੈ, ਤਾਂ ਕਿ ਯੇ ਪੇਸ਼ੇਵਰ ਕੋਚਿੰਗ ਸਟਾਫ ਕੀ ਨਿਗਰਾਨੀ ਮੇਂ ਫਿਟ ਰਹਿ ਸਕੇਂ, ਕਿਉਂਕਿ ਯੇ ਸਭੀ
4: ਅੱਛੇ ਫੁੱਟਬਾਲਰ ਹੈ ਜਿਨ੍ਹੇ ਪਿਛਲੇ ਸਾਲ ਆਪਣੇ ਕਲਬੋਂ ਮੇਂ ਸ਼ਾਇਦ ਥੋੜੀ ਬਦਕਿਸਮਤੀ ਝੇਲਨੀ ਪੜੀ ਔਰ ਵੇ ਹਮਾਰੇ ਪਾਸ ਆ ਗਏ। ਇੱਕ ਯੂਨੀਅਨ ਔਰ ਕੋਚਿੰਗ ਟੀਮ ਕੇ ਤੌਰ ਪਰ ਹਮ ਉਨਕੇ ਲੀਏ ਪ੍ਰੋਫੈਸ਼ਨਲ ਫੁੱਟਬਾਲ ਮੇਂ ਲੌਟਨੇ ਮੇਂ ਮਦਦ ਕਰਨੇ ਕੇ ਲੀਏ ਹੈ, ਤਾਕਿ ਵੇ ਫਿਰ ਸੇ ਖੇਲ ਮੇਂ ਆਪਣੀ ਜਗ੍ਹਾ ਬਣਾ ਸਕੇਂ।
1: ਇਨਹੀਂ ਮੇਂ ਸੇ 22 ਸਾਲ ਕੇ ਯਾਨ ਆਈਸ਼ਰ ਵੀ ਹੈ, ਵੋ FC ਥੂਨ ਕੇ ਲੀਏ ਸਵਿਸ ਚੈਂਪੀਅਨ ਬਨੇ, ਲੇਕਿਨ ਤੀਸਰੇ ਗੋਲਕੀਪਰ ਕੇ ਤੌਰ ਪਰ ਯਾਨ ਇਸ ਸੀਜ਼ਨ ਮੇਂ ਏਕ ਵੀ ਮੈਚ ਨਹੀਂ ਖੇਲੇ, ਉਨਕਾ ਕੰਟ੍ਰੈਕਟ 1 ਜੁਲਾਈ ਕੋ ਖਤਮ ਹੋ ਗਯਾ। ਯੇ ਆਸਾਨ ਕਾਮ ਨਹੀਂ ਹੈ, ਆਪਕੋ ਹਰ ਦਿਨ ਪਰਫਾਰਮ ਕਰਨਾ ਹੋਤਾ ਹੈ। ਜਿਨ ਖਿਲਾੜੀਓਂ ਕੇ ਘਰ ਪਰ ਪਤਨੀ ਔਰ ਬੱਚੇ ਹੈ ਉਨਕੇ ਲੀਏ ਯੇ ਆਸਾਨ ਨਹੀਂ ਹੈ, ਉਨ੍ਹੇ ਘਰ ਪੈਸਾ ਲਾਣਾ ਹੋਤਾ ਹੈ ਔਰ ਅਗਰ ਉਨਕੇ ਪਾਸ ਕਲਬ ਨਹੀਂ ਹੈ ਤੋ ਪੈਸਾ ਵੀ ਨਹੀਂ ਆਏਗਾ। ਮੇਰਾ ਕੇਸ ਅਲੱਗ ਹੈ, ਮੈਂ ਅਭੀ ਜਵਾਨ ਹੂੰ ਤੋ ਇਸੇ ਸੰਭਾਲ ਸਕਤਾ ਹੂੰ। ਖਿਲਾੜੀ ਯਹਾਂ ਕਈ ਹਫ਼ਤੋਂ ਤੱਕ ਪ੍ਰੋਫੈਸ਼ਨਲ ਤਰੀਕੇ ਸੇ ਟ੍ਰੇਨਿੰਗ ਕਰ ਸਕਤੇ ਹੈਂ, ਕਈ ਫ੍ਰੈਂਡਲੀ ਮੈਚ ਖੇਲ ਸਕਤੇ ਹੈਂ, ਸਾਥ ਹੀ ਕਾਨੂੰਨੀ ਸਲਾਹ ਲੈ ਸਕਤੇ ਹੈਂ, ਕਿਉਂਕਿ ਲੀਗ ਸੀਜ਼ਨ ਸ਼ੁਰੂ ਹੋਣੇ ਕੇ ਬਾਅਦ ਖਿਲਾੜੀਓਂ ਕੇ ਲੀਏ ਕਲਬ ਢੂੰਢਣਾ ਮੁਸ਼ਕਿਲ ਹੋ ਜਾਤਾ ਹੈ। ਯੋਸ਼ੋ ਕਾਪਿੰਡਾ 24 ਸਾਲ ਕੇ ਹੈਂ ਔਰ ਵੋ ਪਹਿਲੇ ਹੀ ਦੋ ਬਾਰ ਬਿਨਾਂ ਕਲਬ ਕੇ ਰਹਿ ਚੁਕੇ ਹੈਂ।
2: ਮੁਝੇ ਤੋ ਟ੍ਰੇਨਿੰਗ ਕਾ ਔਰ ਜ਼ਿਆਦਾ ਇੰਤਜ਼ਾਰ ਰਹਿਤਾ ਹੈ, ਕਿਉਂਕਿ ਮੈਂ ਜਾਣਤਾ ਹੂੰ ਕਿ ਇਸ ਸੇ ਮੈਂ ਵਾਕਈ ਫਿਟ ਹੋ ਜਾਤਾ ਹੂੰ। ਹਮ ਸਿਰਫ ਕੁਛ ਹਫ਼ਤੇ ਸਾਥ ਖੇਲਤੇ ਹੈਂ, ਟ੍ਰੇਨਿੰਗ ਕਰਤੇ ਹੈਂ ਔਰ ਇਸ ਲੀਏ ਮੁਝੇ ਸਾਥੀਓਂ ਕੇ ਸਾਥ ਮਿਲਕਰ ਅੱਛੀ ਪਰਫਾਰਮੈਂਸ ਦੇਨੇ ਕੀ ਉਮੀਦ ਹੈ।
1: करियर के एक अहम पड़ाव पर घुटने की दो चोटों ने उन्हें प्रतिस्पर्धी फुटबॉल से बाहर कर दिया था। हाल ही में वो

0: ਇਹ ਅੱਜ ਵਿਜ਼ੁਅਲ ਹੋਏਗੀ ਬੇਸਿਕਲੀ। ਸੋ ਇਹਦੇ ਬਾਰੇ ਜਾਣਕਾਰੀ ਵੈਸੇ 5 ਵਜੇ ਤੋਂ ਬਾਅਦ ਲਿਖਿਆ ਸੀਗਾ, ਥੋੜ੍ਹੀ ਜਿਹੀ ਜਾਣਕਾਰੀ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕਰਾਂਗਾ ਥੋੜ੍ਹੀ ਦੇਰ 'ਚ, ਕਿਉਂਕਿ ਪ੍ਰੈਸ ਰਿਲੀਜ਼ ਦੇ ਵਿੱਚ ਉਹਨਾਂ ਨੇ ਕੀ ਇਨਫੋਰਮੇਸ਼ਨ ਪੂਰੀ ਭੇਜੀ ਹੈ। ਬਟ ਇਹ ਹੈ ਵੀ ਇਹ ਕਾਫੀ ਮੰਦਭਾਗੀ ਘਟਨਾ ਹੋਈ ਹੈ ਜਿਹਦੇ 'ਚ ਕਾਫੀ ਕੈਨੇਡੀਅਨ ਜਿਹੜੇ ਸੀਗੇ ਉੱਥੇ ਗਏ ਸੀਗੇ ਇਸ ਟਾਈਮ ਦੇ ਉੱਤੇ, ਅਤੇ ਕਿ ਵੀ ਆਪਾਂ ਉੱਥੇ ਪਹੁੰਚ ਕੇ ਅਤੇ ਆਪਣੀ ਇਸ ਮੌਕੇ ਦੇ ਉੱਤੇ, ਕਿਉਂਕਿ ਹਰ ਵਕਤ ਇਹ ਨਹੀਂ ਖੁੱਲ੍ਹਦੇ ਇਹੋ ਜਿਹੇ ਰਸਤੇ ਜਿਹੜੇ ਹੁੰਦੇ ਆ, ਅਤੇ ਇਹਨਾਂ ਦਿਨਾਂ ਦੇ ਵਿੱਚ ਹੀ ਖੁੱਲ੍ਹਦੇ ਆ। ਸੋ ਇਸ ਮੌਕੇ ਦੇ ਉੱਤੇ ਇਹ ਰਸਤਾ ਖੁੱਲ੍ਹਿਆ ਅਤੇ ਲੋਕਾਂ ਨੇ ਪਹੁੰਚ ਕੇ ਉੱਥੇ ਅਤੇ ਸਾਰਾ ਕੁਝ ਜਾਣਨ ਦੀ ਕੋਸ਼ਿਸ਼ ਕੀਤੀ, ਬਟ ਐਕਸੀਡੈਂਟ ਦੇ ਵਿੱਚ ਨੁਕਸਾਨ ਕਾਫੀ ਹੋ ਗਿਆ। ਸੋ ਪ੍ਰੋਗਰਾਮ ਦੇ ਵਿੱਚ ਥੋੜ੍ਹੀ ਜਿਹੀ ਗੱਲਬਾਤ ਨੂੰ ਅੱਗੇ ਵਧਾਉਂਦੇ ਹਾਂ ਅਤੇ ਇੱਕ ਕਾਫੀ ਇੰਟਰਸਟਿੰਗ ਖਬਰ ਜਿਹੜੀ ਹੈ ਜੀ ਉਹਦੇ 'ਤੇ ਵੀ ਥੋੜ੍ਹੀ ਜਿਹੀ ਨਜ਼ਰ ਮਾਰ ਲਾਂਗੇ ਆਪਾਂ, ਕਿਉਂਕਿ ਪ੍ਰੋਗਰਾਮ ਦੇ ਵਿੱਚ ਅੱਗੇ ਚੱਲਦੇ ਚੱਲਦਿਆਂ ਕਈ ਕੁਛ ਜਿਹੜਾ ਸਾਡੇ ਸਾਹਮਣੇ ਆਉਣਾ। ਅਤੇ ਵੈਸੇ ਕੱਲ੍ਹ ਪਰਸੋਂ ਵੀ ਆਪਾਂ ਗੱਲਬਾਤ ਕੀਤੀ ਸੀ ਨੇਪਾਲ ਦੇ ਵਿੱਚ ਇਹ ਹੋਇਆ ਕਿਉਂ ਅਤੇ ਕਿਵੇਂ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ, ਅਤੇ ਇਸ ਕਰਕੇ ਜਦੋਂ ਇਹ ਸਾਰਾ ਕੁਛ ਹੁੰਦਾ ਅਤੇ ਫਿਰ ਡੈਫੀਨੇਟਲੀ ਤਾਂ ਨੁਕਸਾਨ ਵੀ ਜਿਹੜਾ ਕਾਫੀ ਹੁੰਦਾ, ਕਿਉਂਕਿ ਐਡੇ ਵੱਡੇ ਕਲਾਈਮੇਟ ਚੇਂਜ ਦੇ ਨਾਲ ਰਲਦੀ ਮਿਲਦੀ ਗੱਲਬਾਤ ਜਿਹੜੀ ਹੈ ਉਹ ਵੀ ਇਹਦੇ ਨਾਲ ਰਿਲੇਟਡ ਜਿਹੜੀ ਕੀਤੀ ਜਾਂਦੀ ਹੈ। ਪਿੱਛੇ ਜੀ ਇੱਕ ਇਨਫੋਰਮੇਸ਼ਨ ਜਿਹੜੀ ਹੈ ਉਹ ਸਾਹਮਣੇ ਆ ਰਹੀ ਸੀਗੀ, ਥੋੜ੍ਹੀ ਜਿਹੀ ਸੁਣਦੇ ਹਾਂ ਪਹਿਲਾਂ ਇਹਨੂੰ, ਅਤੇ ਇਹਦੇ ਥਰੂ ਜੇ ਕੋਈ ਸਮਝ ਲੱਗਦੀ ਹੈ ਤਾਂ ਫਿਰ ਆਪਾਂ ਇਹਨੂੰ ਹੋਰ ਡਿਟੇਲ 'ਚ ਸਮਝਾਂਗੇ, ਅਤੇ ਫਿਰ ਬਾਕੀ ਦੀਆਂ ਗੱਲਾਂ ਬਾਤਾਂ ਜਿਹੜੀਆਂ ਅੱਜ ਦੇ ਪ੍ਰੋਗਰਾਮ 'ਚ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਹਾਂ, ਕਿਉਂਕਿ ਇਹ ਪ੍ਰੋਗਰਾਮ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ। ਸੋ ਸੁਣਦੇ ਹੋ ਥੋੜ੍ਹੀ ਜਿਹੀ ਗੱਲਬਾਤ, ਫਿਰ ਵਾਪਸ ਮਿਲਦੇ ਹਾਂ ਜੀ।
1: ਪਾਰੰਪਰਿਕ ਰੂਪ ਸੇ ਸੰਨ 1398 ਮੇਂ ਮਨਾਇਆ ਜਾਤਾ ਹੈ। ਉਨਕੇ ਜਨਮ ਸੰਵਤ ਕੋ ਲੇਕਰ ਯਾ ਤਿਥੀ ਕੋ ਲੇਕਰ ਇੱਕ ਤਰ੍ਹਾਂ ਕੀ ਆਮ ਰਾਏ ਹੈ, ਪਾਰੰਪਰਿਕ ਰੂਪ ਸੇ ਵੀ ਔਰ ਆਧੁਨਿਕ ਵਿਦਵਾਨੋਂ ਕੇ ਬੀਚ ਮੇਂ ਵੀ, ਲੇਕਿਨ ਨਿਧਨ ਕੋ ਲੇਕਰ ਬਹਿਸ ਹੈ। ਕੁਛ ਲੋਗੋਂ ਕੇ ਅਨੁਸਾਰ ਉਨਕਾ ਨਿਧਨ 1448 ਮੇਂ ਹੋ ਗਿਆ ਥਾ, ਕੁਛ ਕੇ ਅਨੁਸਾਰ 1468 ਔਰ ਕੁਛ ਕੇ ਅਨੁਸਾਰ 1518। 1518 ਕੇ ਪਕਸ਼ ਮੇਂ ਅਧਿਕਾਂਸ ਲੋਗ ਹੈ। ਹਾਲਾਂਕਿ ਇਸ ਤਰ੍ਹਾਂ ਮਾਨਨੇ ਪਰ ਕਬੀਰ ਕੀ ਉਮਰ 120 ਸਾਲ ਹੋ ਜਾਤੀ ਹੈ, ਜੋ ਕਿ ਜ਼ਾਹਿਰ ਹੈ ਕਿ ਥੋੜ੍ਹੀ ਸੀ ਅਟਪਟੀ ਲਗਤੀ ਹੈ, ਲੇਕਿਨ ਇੱਕ ਐਕਸੈਪਸ਼ਨਲ ਕੇਸ ਕੇ ਤੌਰ ਪਰ ਤਾਂ ਹੋ ਹੀ ਸਕਤਾ ਹੈ, ਤੋ ਕਹਿਣਾ ਮੁਸ਼ਕਿਲ ਹੈ। ਲੇਕਿਨ ਆਮ ਤੌਰ ਸੇ 1518 1398 ਮੇਂ ਜਨਮ ਔਰ 1518 ਮੇਂ ਨਿਧਨ, ਇਹ ਕਬੀਰ ਕੇ ਬਾਰੇ ਮੇਂ ਵਿਭਿੰਨ ਸਾਰੀ ਬਹਿਸੋਂ ਔਰ ਰਿਸਰਚ ਕੇ ਬਾਅਦ ਇੱਕ ਆਮ ਰਾਏ ਬਣੀ ਹੈ। ਦੂਸਰੀ ਆਮ ਰਾਏ ਇਹ ਹੈ ਕਿ ਕਬੀਰ ਕਾਸੀ ਕੇ ਜੁਲਾਹੇ ਥੇ। ਇੱਕ ਚੀਜ਼ ਜੋ ਪਾਰੰਪਰਿਕ ਰੂਪ ਸੇ ਮਾਨੀ ਜਾਤੀ ਰਹੀ ਹੈ, ਲੇਕਿਨ ਪਿਛਲੇ ਦਿਨੋਂ ਉਸ ਪਰ ਕੁਛ ਡਾਊਟ ਕੁਛ ਵਿਦਵਾਨੋਂ ਕੋ ਹੋਏ, ਵੋ ਹੈ ਕਬੀਰ ਔਰ ਰਾਮਾਨੰਦ ਕਾ ਸੰਬੰਧ। ਇਸ ਪਰ ਹਮ ਬਾਅਦ ਮੇਂ ਆਏਂਗੇ, ਲੇਕਿਨ ਬਲਕਿ ਇਸ ਬਾਤਚੀਤ ਕੀ ਸ਼ੁਰੂਆਤ ਇੱਕ ਰੋਚਕ ਘਟਨਾ ਸੇ ਕਰਤੇ ਹੈ। ਘਟਨਾ ਇਹ ਹੈ ਕਿ ਦਕਸ਼ਿਣ ਮੇਂ ਇੱਕ ਬੜੇ ਹਰੀ ਪੰਡਿਤ ਥੇ, ਵਿਦਵਾਨ ਥੇ, ਔਰ ਵੋ ਤਮਾਮ ਲੋਗੋਂ ਕੋ ਸ਼ਾਸਤਰਾਰਥ ਮੇਂ ਰਿਲੀਜੀਅਸ ਡਿਸਪਿਊਟੇਸ਼ਨ ਮੇਂ ਪਰਾਸਤ ਕਰਤੇ ਥੇ, ਕੋਈ ਉਨਸੇ ਜੀਤ ਨਹੀਂ ਪਾਤਾ ਥਾ। ਇਸਲਈ ਉਨਕਾ ਨਾਮ ਹੀ ਪੜ ਗਿਆ ਥਾ ਸਰਵਜੀਤ, ਸਬਕੋ ਜੀਤਨੇ ਵਾਲੇ, ਸਬਕੋ ਪਰਾਸਤ ਕਰਨੇ ਵਾਲੇ। ਤੋ ਕਹਾਣੀ ਇਹ ਹੈ ਕਿ ਉਨਕੀ ਮਾਂ ਨੇ ਕਿਹਾ ਕਿ ਸਰਵਜੀਤ ਤੁਮੇ ਲੋਕ ਕਹਤੇ ਹੈ, ਲੇਕਿਨ ਮੈਂ ਤੁਮੇ ਸਰਵਜੀਤ ਤਬ ਮਾਨੂੰਗੀ ਜਬਕਿ ਤੁਮ ਜਾ ਕਰਕੇ ਕਾਸੀ ਕਬੀਰ ਕੋ ਪਰਾਸਤ ਕਰਕੇ ਆਓਗੀ। ਤੋ ਪੰਡਿਤ ਜੀ ਚਲ ਪੜੇ ਔਰ ਵੋ ਆਪਣੇ ਸਾਥ ਇੱਕ ਬੈਲ ਪਰ ਆਪਣੀ ਸਾਰੀ ਪੁਸਤਕਾਂ, ਇੱਕ ਤਰ੍ਹਾਂ ਕੀ ਮੋਬਾਈਲ ਲਾਇਬ੍ਰੇਰੀ ਰੇਡੀ ਰੈਫਰੈਂਸ ਕੇ ਲੀਏ ਇੱਕ ਬੈਲ ਪਰ ਲਾਦ ਕਰ ਚਲ ਪੜੇ। ਚਲਤੇ ਚਲਤੇ ਪਹੁੰਚੇ ਕਾਸੀ ਔਰ ਕਾਸੀ ਜਬ ਪਹੁੰਚ ਗਏ ਤੋ ਉਨਕੋ ਇੱਕ ਕੁਆਂ ਦਿਖਾ ਔਰ ਵਹਾਂ ਕੁਛ ਲੜਕੀਆਂ ਪਾਣੀ ਭਰ ਰਹੀ ਥੀ, ਤੋ ਉਨ੍ਹੋਂਨੇ ਪਾਣੀ ਵਾਣੀ ਪੀਆ, ਬੈਲ ਕੋ ਪਾਣੀ ਪਿਲਾਇਆ, ਖੁਦ ਪਾਣੀ ਪੀਆ ਔਰ ਕਿਸੀ ਲੜਕੀ ਸੇ ਪੁੱਛਾ ਕਿ ਭਾਈ ਇਹ ਕਬੀਰ ਕਹਾਂ ਰਹਤੇ ਹੈ। ਤੋ ਲੜਕੀ ਕਿਮਦੰਤੀ ਕੇ ਅਨੁਸਾਰ ਕਬੀਰ ਕੀ ਬੇਟੀ ਥੀ, ਕਮਾਲੀ, ਔਰ ਵੋ ਸਮਝ ਗਈ, ਕਬੀਰ ਕੀ ਬੇਟੀ ਥੀ ਤੋ ਸਮਾਰਟ ਥੀ, ਵੋ ਸਮਝ ਗਈ ਕਿ ਪੰਡਿਤ ਜੀ ਕਿਉਂ ਪੁੱਛ ਰਹੇ। ਤੋ ਉਸਨੇ ਜੋ ਉੱਤਰ ਦਿਆ ਵੋ ਬਹੁਤ ਰੋਚਕ ਹੈ। ਅਬ ਹਮ ਇਹ ਨਹੀਂ ਜਾਣਤੇ ਕਿ ਕਮਾਲੀ ਸੱਚਮੁੱਚ ਕਬੀਰ ਕੀ ਬੇਟੀ ਥੀ ਜਾਂ ਨਹੀਂ, ਹਮ ਨਿਰਣਾਇਕ ਰੂਪ ਸੇ ਇਹ ਨਹੀਂ ਕਹਿ ਸਕਤੇ ਕਿ ਕਬੀਰ ਕੇ ਬੇਟਾ ਬੇਟੀ ਥੇ ਵੀ ਜਾਂ ਨਹੀਂ, ਲੇਕਿਨ ਮਾਨਾ ਜਾਤਾ ਹੈ ਕਿ ਕਬੀਰ ਕੇ ਇੱਕ ਬੇਟਾ ਕਮਾਲ ਔਰ ਇੱਕ ਬੇਟੀ ਕਮਾਲੀ, ਇਹ ਕਹਾ ਜਾਤਾ ਹੈ, ਮਾਨਾ ਜਾਤਾ ਹੈ। ਐਨੀਵੇ, ਲੇਕਿਨ ਜੋ ਸਾਖੀ ਹੈ ਇਹ ਕਬੀਰ ਗ੍ਰੰਥਾਵਲੀ ਮੇਂ ਮੌਜੂਦ ਹੈ। ਇਹ ਸਾਖੀ ਆਪਣੇ ਆਪ ਮੇਂ ਮਹੱਤਵਪੂਰਨ ਹੈ, ਉਸ ਸਾਖੀ ਪਰ ਧਿਆਨ ਦੀਜੀਏ। ਉਹ ਸਾਖੀ ਇਹ ਹੈ ਕਿ ਜਨ ਕਬੀਰ ਕਾ ਸਿਖਰ ਘਰ ਰਹਾ ਸਲੈਲੀ ਗੈਲ, पाँव ना टिके पिपली का लोगन ला दे।

0: ਵਨਸ ਅਗੇਨ ਅੱਜ 3 ਵਜੇ ਤੋਂ ਇਹ ਪ੍ਰੋਗਰਾਮ ਜਿਹੜੇ ਉਹ ਸ਼ੁਰੂ ਹੋ ਜਾਣੇ ਸੋ ਪ੍ਰੋਗਰਾਮ 'ਚ ਅੱਗੇ ਵਧਦੇ ਹਾਂ ਅਤੇ ਇੱਕ ਛੋਟੀ ਕਮਰਸ਼ੀਅਲ ਬ੍ਰੇਕ ਲੈਂਦੇ ਹਾਂ ਬ੍ਰੇਕ ਤੋਂ ਬਾਅਦ ਫਿਰ ਵਾਪਸ ਮਿਲ ਕੇ ਬਾਕੀ ਦੀਆਂ ਗੱਲਾਂ ਬਾਤਾਂ ਅਤੇ ਖਬਰਾਂ ਜਿਹੜੀਆਂ ਇਸੇ ਤਰੀਕੇ ਨਾਲ ਜਾਰੀ ਰੱਖ
1: ਫੀਮੇਲ ਫੈਮਿਲੀ ਫਿਜ਼ੀਸ਼ੀਅਨ ਦਾ ਸਵਾਗਤ ਕਰਦਾ ਹੈ
2: ਗਰਮਜੋਸ਼ੀ ਸਮਝਦਾਰੀ ਤੇ ਪਿਆਰ ਨਾਲ ਉਹ ਤੁਹਾਡੇ ਪਰਿਵਾਰ ਨੂੰ ਕੰਫਰਟੇਬਲ ਤੇ ਵੈਲ ਕੇਅਰਡ ਫੀਲ ਕਰਵਾਉਣ ਲਈ ਹਮੇਸ਼ਾ ਤਿਆਰ ਹੈ
1: ਹੁਣ ਤੁਸੀਂ ਉਹਨਾਂ ਨਾਲ ਇੰਗਲਿਸ਼ ਹਿੰਦੀ ਉਰਦੂ ਤੇ ਪੰਜਾਬੀ ਵਿੱਚ ਵੀ ਗੱਲਬਾਤ ਕਰ ਸਕਦੇ ਹੋ ਤਾਂ ਕਿ ਤੁਸੀਂ ਘਰ ਵਰਗਾ ਅਹਿਸਾਸ ਮਹਿਸੂਸ ਕਰੋ
2: ਨਵੇਂ ਪੇਸ਼ੈਂਟਸ ਨੂੰ ਅਕਸੈਪਟ ਹੋ ਰਹੇ ਨੇ ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਉਰ ਕਰੋ
1: ਕਾਲ ਕਰੋ 587-360-6890 ਲਾਈਫ ਲਾਈਨ ਮੈਡੀਕਲ ਕਲੀਨਿਕ ਵਾਕ ਇਨ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ
2: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 587-360-6890
1: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਵਾਰੀ

0: ਕੀ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਇ ਵਾਲਿਆਂ ਨੂੰ 403-400-0200-3400-0203 ਤੇ ਕਾਲ ਕਰਨ ਦੀ www.iwebguy.ca
1: एयरड्री अब आपकी फैमिली की सेहत को मिल गया है एक नया घर।
2: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है।
1: मिलिए डॉक्टर मघर शाह और डॉक्टर समरीन रहमान से।
2: हमारे तजुर्बाकार डॉक्टर्स आपको देते हैं मुकम्मल केयर।
1: खवातीन की सेहत से लेकर बच्चों की देखभाल और रूटीन चेकअप्स तक इंग्लिश हिंदी और उर्दू में कंसल्टेशन दस्तियाब है।
2: नए पेशेंट्स का खैर मकदम है और वॉक इन सुबह 9 बजे से शाम 6 बजे तक खुले हैं।
1: आज ही विजिट करें किंग्स व्यू बुलेवर्ड पर या कॉल करें 587-360-6890 687-360-6890 लाइफलाइन मेडिकल क्लिनिक।
2: आपकी सेहत हमारी जिम्मेदारी।
3: नमस्ते सत श्री अकाल आदाब। लिसनिंग टू कंट्रीज मोस्ट पॉपुलर रेडियो रेडियो
4: Take your business beyond walls and straight to your audience. Sabrong Radio now comes live to your location, bringing energy, excitement, and real-time engagement. From store openings to special events, from product launches to community celebrations, we don't just promote your business, we create an experience your customers remember. Our team reaches your venue, connects with the crowd, and broadcasts your brand across a wide 250-kilometer network. More visibility, more trust, more customers. Let your business be seen, heard, and celebrated. Book your live promotion today with Sabrong Radio. Your brand, on air and on ground. Visit sabrong.ca or call 403-400-0203.
5: ਇੱਕ ਵਾਰੀ ਫਿਰ ਤੋਂ ਸਵਾਗਤ ਹੈ ਜੀ ਸਬਰੰਗ ਰੇਡੀਓ 94.7 ਆਪਣੇ ਸਾਰੇ ਲਿਸਨਰਸ ਦਾ। ਅਤੇ ਥੋੜ੍ਹੀ ਜਿਹੀ ਗੱਲਬਾਤ ਅੱਗੇ, ਕਿਉਂਕਿ ਸੰਡੇ ਦਾ ਦਿਨ ਹੁੰਦਾ ਅਤੇ ਕਾਫੀ ਇਨਫੋਰਮੇਸ਼ਨ ਜਿਹੜੀ ਹੈ ਥਰੂ ਆਊਟ ਦਾ ਵੀਕ ਆਉਂਦੀ ਰਹਿੰਦੀ ਹੈ। ਥੋੜ੍ਹੀ ਜਿਹੀ ਜਾਣਕਾਰੀ ਜਿਹੜੀ ਹੈ ਪ੍ਰੋਗਰਾਮ ਦੇ ਵਿੱਚ ਅੱਗੇ ਵਧਦੇ ਹਾਂ, ਆਪਣੀਆਂ ਹੋਰ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਤੇ ਪ੍ਰੋਗਰਾਮ ਦੇ ਵਿੱਚ ਆਪਣੀਆਂ ਗੱਲਾਂ ਬਾਤਾਂ, ਇੱਕ ਗਾਣਾ ਸੁਣ ਲੈਂਦੇ ਹਾਂ ਕੇਕੇ ਦਾ ਪਹਿਲਾਂ, ਫਿਰ ਉਸ ਤੋਂ ਬਾਅਦ ਆਪਾਂ ਆਪਣੀਆਂ ਹੋਰ ਗੱਲਾਂ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸਬਰੰਗ ਰੇਡੀਓ 94.7 FM 'ਤੇ।

ਸੋ ਇਹ ਸੀਗਾ ਜੀ ਕੇ ਕੇ ਦੀ ਆਵਾਜ਼ ਦੇ ਵਿੱਚ ਗੀਤ ਜਿਹੜਾ ਤੁਸੀਂ ਸੁਣਿਆ। ਇਹਦੇ ਨਾਲ ਨਾਲ ਥੋੜ੍ਹੀ ਜਿਹੀ ਗੱਲਬਾਤ ਜਿਹੜੀ ਹੈ, ਅੱਜ ਡੈਨੀਅਲ ਸਮਿਥ ਹੋਣੇ, ਤੁਹਾਨੂੰ ਪਤਾ ਵੀ ਅੱਜ ਅਲਬਰਟਾ ਦੀ 1 ਤਰੀਕ ਨੂੰ ਹੁਣ ਜਾ ਰਹੀ ਹੈ, ਅਤੇ ਇਹ ਪ੍ਰੋਵਿੰਸ ਜਿਹੜੀ ਹੈ September 1, 1905 ਦੇ ਵਿੱਚ ਬਣੀ ਸੀਗੀ। ਅਤੇ ਪ੍ਰੀਮੀਅਰ ਡੈਨੀਅਲ ਸਮਿਥ ਨੇ ਇਹਦੇ ਬਾਰੇ ਬੋਲਦਿਆਂ ਆਫਟਰਨੂਨ ਦੇ ਵਿੱਚ ਕੁਛ ਇੱਕ ਰਿਮਾਰਕਸ ਕੀਤੇ ਨੇ। ਆਫੀਸ਼ੀਅਲੀ ਉਹਨਾਂ ਨੇ ਕਿਹਾ ਵੀ ਕੈਨੇਡੀਅਨ ਪ੍ਰੋਵਿੰਸ ਜਿਹੜੀ ਹੈ 1 September 1905 ਨੂੰ ਬੰਦੀ ਹੈ, ਵੇਰੀਅਸ ਫੈਸਟੀਵਿਟੀਜ਼ ਜਿਹੜੀਆਂ ਨੇ ਪਲਾਨ ਕੀਤੀਆਂ ਗਈਆਂ ਵੀਕਐਂਡ ਆਉਣ ਵਾਲੇ ਦਿਨਾਂ ਦੇ ਵਿੱਚ, ਕਿਉਂਕਿ ਟਿਊਜ਼ਡੇ ਦਾ ਬਰਥਡੇ ਹੈ, ਅਤੇ ਇਸੇ ਕਰਕੇ ਕੁਛ ਕੀਤਾ ਜਾਏਗਾ। ਬਟ ਉਹਦੇ ਨਾਲ ਨਾਲ ਹੀ ਕੈਲਗਰੀ ਸਮਿਥ ਸਪੀਚ ਐਟ ਕੈਲਗਰੀ ਹੈਰੀਟੇਜ ਪਾਰਕ ਜਿਹੜੀ ਹੈ ਉਹ ਵੀ ਰੱਖੀ ਗਈ ਹੈ, ਕਿਉਂਕਿ ਪ੍ਰੋਵਿੰਸ ਦੀ ਸੈਪਰੇਸ਼ਨ ਰੈਫਰੈਂਡਮ ਜਿਹੜਾ ਉਹ ਵੀ ਲਾਗੇ ਆ ਰਿਹਾ। 19 ਤਰੀਕ ਤੁਹਾਨੂੰ ਪਤਾ ਵੀ ਮੰਨੀ ਗਈ ਹੈ ਕਿ ਉਸ ਦਿਨ ਇੱਥੇ ਵੋਟਾਂ ਪੈਣੀਆਂ ਕਿ ਵੀ ਤੁਸੀਂ ਅਲਬਰਟਾ ਦੇ ਵਿੱਚ ਰਹਿਣਾ ਕਿ ਜਾਂ ਅਗੇਂਸਟ ਜਾਣਾ। ਅਤੇ ਪ੍ਰੀਮੀਅਰ ਕਹਿੰਦੇ ਆ ਵੀ ਮੈਂ ਵੋਟਿੰਗ ਫੋਰ ਪ੍ਰੋਵਿੰਸ ਟੂ ਸਟੇ ਕੈਨੇਡਾ ਦੇ ਨਾਲ ਰਹਿਣ ਵਾਸਤੇ, ਅਤੇ ਜਿਹਦੇ ਕਿ ਹੰਡਰਡਸ ਆਫ ਥਾਊਜੈਂਡਸ ਆਫ ਅਲਬਰਟਨ ਨੇ ਪਟੀਸ਼ਨ ਸਾਈਨ ਕੀਤੀ ਹੈ ਜਾਂ ਤਾਂ ਸੈਪਰੇਟ ਹੋਣ ਵਾਸਤੇ ਜਾਂ ਨਾਲ ਰਹਿਣ ਵਾਸਤੇ। ਅਤੇ ਉਹਨਾਂ ਦਾ ਕਹਿਣਾ ਵੀ ਇਹ ਵੀ ਹੋਣਾ ਚਾਹੀਦਾ। ਸੈਪਰੇਟਿਸਟ ਲੀਡਰ ਜੈਫਰੀ ਰੈਥ ਜਿਹੜੇ ਨੇ ਉਹਨਾਂ ਨੇ ਅਕਿਊਜ਼ ਕੀਤਾ ਸਮਿਥ ਨੂੰ ਆਫ ਬਟਰੇਇੰਗ ਸੈਪਰੇਟਿਸਟ UCP ਮੈਂਬਰਸ ਅਤੇ ਮਿਸਲੀਡਿੰਗ ਅਲਬਰਟਨਸ ਐਂਡ ਅੰਡਰਮਾਈਨਿੰਗ ਦਾ ਪ੍ਰੋਵਿੰਸ ਇੰਟਰਸਟ ਇਨ ਓਟਵਾ। ਸੋ ਉਹਨਾਂ ਨੇ ਹੁਣ ਇਹਨਾਂ ਦੇ ਉੱਤੇ ਇਲਜ਼ਾਮ ਲਾਉਣਾ ਸ਼ੁਰੂ ਕਰਤਾ। ਜੈਫਰੀ ਰੈਥ ਤੁਹਾਨੂੰ ਪਤਾ ਵੀ ਜਿਹੜੇ ਪਿੱਛੇ ਜੀ ਉਹਨਾਂ ਦਾ ਕੇਸ ਵੀ ਚੱਲਿਆ ਕਿਉਂਕਿ ਉਹਨਾਂ ਨੇ ਧੋਖਾਧੜੀ ਕੀਤੀ ਸੀਗੀ ਅਤੇ ਮਿਲੀਅਨਸ ਆਫ ਡਾਲਰ ਦੀ ਜਿਹੜੀ ਹੈ ਰੀਜਨਲ ਇਹਨਾਂ ਦੇ ਨਾਲ ਇੱਕ ਪਾਰਟੀ ਦੇ ਨਾਲ ਜਾਂ ਕਹਿ ਲਓ ਵੀ ਓਰਿਜਨਲ ਇਸ ਦੇ ਨਾਲ, ਅਤੇ ਉਸ ਧੋਖਾ

ਪਤਲੀ ਦੇ ਵਿੱਚ ਉਹਨਾਂ ਦਾ ਨਾਂ ਜਿਹੜਾ ਸਜ਼ਾ ਵੀ ਉਹਨਾਂ ਨੂੰ ਹੋਈ ਆ ਆਈ ਬਲੀਵ ਕਿਉਂਕਿ ਜਿਹੜਾ ਸਾਹਮਣੇ ਆਉਂਦਾ। ਦੂਜੇ ਪਾਸੇ ਇਹਦੇ ਨਾਲ ਨਾਲ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਅਲਬਰਟਾ ਦੀ ਸੈਪਰੇਟਿਸਟ ਲੋਕਾਂ ਵੱਲੋਂ ਜਿਹੜੇ ਚਾਹੁੰਦੇ ਨੇ ਵੀ ਇਹਨੂੰ ਵੱਖਰਾ ਕੀਤਾ ਜਾਵੇ। ਅਤੇ ਉਹਦੇ ਨਾਲ ਨਾਲ ਹੀ ਇੱਕ ਜਿਹੜੀ ਰੈਲੀ ਹੈ ਉਹ ਐਨ ਡੀ ਪੀ ਪਾਰਟੀ ਦੇ ਲੀਡਰ ਜਿਹੜੇ ਨਹੀਦ ਨੈਨਸੀ ਸਾਹਿਬ ਉਹਨਾਂ ਵੱਲੋਂ ਵੀ ਕੀਤੀ ਗਈ ਹੈ। ਉਹ ਰੈਲੀ ਦਾ ਜਿਹੜਾ ਮੋਟਿਵ ਸੀਗਾ ਵੋਟ ਫੋਰ ਕੈਨੇਡਾ ਰੈਲੀ ਇਨ ਕੈਲਗਰੀ, ਅਤੇ ਇਹਦੇ 'ਚ ਵੀ ਕਾਫੀ ਵੱਡੀ ਤਾਦਾਦ ਦੇ ਵਿੱਚ ਕੱਲ੍ਹ ਲੋਕਾਂ ਨੇ ਸ਼ਾਮਿਲ ਹੋ ਕੇ ਅਤੇ ਆਪਣਾ ਜਿਹੜਾ ਜ਼ਿਕਰ ਕੀਤਾ। ਨਾਲ ਦੀ ਨਾਲ ਹੀ ਤੁਹਾਨੂੰ ਪਤਾ ਵੀ ਟ੍ਰੇਡ ਵੋਰ ਚੱਲ ਰਹੀ ਹੈ ਜਿਹੜੀ ਯੂ ਐੱਸ ਦੇ ਨਾਲ, ਇਹਦੇ ਨੂੰ ਵੀ ਧਿਆਨ 'ਚ ਰੱਖਦੇ ਹੋਏ ਕਾਫੀ ਲੋਕਾਂ ਨੇ ਇਸ ਗੱਲ ਦੇ ਉੱਤੇ ਵੀ ਨਜ਼ਰ ਮਾਰੀ ਹੈ ਵੀ ਇਹ ਕੀ ਹੋ ਰਿਹਾ, ਇਹਦੇ ਬਾਰੇ ਹੋਰ ਥੋੜ੍ਹੀ ਜਾਣਕਾਰੀ ਜਿਹੜੀ ਹੈ ਮੈਂ ਅੱਗੇ ਨਾਲ ਨਾਲ ਸ਼ੇਅਰ ਕਰੀ ਜਾਵਾਂਗਾ ਜਿਵੇਂ ਜਿਵੇਂ ਖਬਰ ਦੇ ਵਿੱਚ ਅੱਜ ਦੇ ਪ੍ਰੋਗਰਾਮ 'ਚ, ਕਿਉਂਕਿ ਕਾਫੀ ਵੱਡੀ ਖਬਰ ਹੈ ਜਿਹੜੀ ਇਹ ਬਣੀ ਹੈ। ਅਤੇ ਇਹਦੀ ਇਨਫੋਰਮੇਸ਼ਨ ਤੁਹਾਨੂੰ ਪਤਾ ਵੀ ਟਰੰਪ ਨੇ ਪਿੱਛੇ ਜੀ ਇੱਕ ਵੀਡੀਓ ਦੇ ਵਿੱਚ ਫੋਟੋ ਬਣਾ ਕੇ ਦਿਖਾਈ ਸੀ ਜਿੱਥੇ ਬਾਜ ਜਿਹੜਾ ਅਮੈਰੀਕਾ ਦਾ ਉਹ ਸਾਡੀ ਬਤਖ ਨੂੰ ਜਿਹੜਾ ਹੈ ਕਾਬੂ ਕਰਦਾ ਦਿਖਾਇਆ ਗਿਆ, ਬਟ ਉਹਦੀ ਫੋਟੋ ਪਾ ਕੇ ਅਤੇ ਬੜੀ ਹਾਈਲਾਈਟ ਕੀਤਾ ਜਾ ਰਿਹਾ ਸੀਗਾ, ਬਟ ਦੂਜੇ ਪਾਸੇ ਪੂਰੀ ਵੀਡੀਓ ਜਿਹੜੀ ਹੈ ਉਹ ਕਿਸੇ ਨੇ ਸਾਹਮਣੇ ਕਰਤੀ, ਉਹ ਦੱਸਿਆ ਜਾ ਰਿਹਾ ਵੀ ਉਹ ਵੀ ਇੰਡੀਅਨ ਬੋਰਨ ਸੀਗਾ ਫੋਟੋਗ੍ਰਾਫਰ ਜਿਹਨੇ ਸਾਰਾ ਕੁਛ ਕੈਪਚਰ ਕੀਤਾ। ਅਤੇ ਉਹਦੇ 'ਚ ਪੂਰੀ ਲੜਾਈ ਦਿਖਾਈ ਜਿੱਥੇ ਉਹਨੇ ਦਿਖਾਇਆ ਵੀ ਕਿੱਦਾਂ ਬਤਖ ਨੇ ਜਿਹੜਾ ਉਹਨੂੰ ਬਾਜ ਨੂੰ ਭਜਾ ਦਿੱਤਾ ਬੇਸਿਕਲੀ। ਸੋ ਇਹ ਵੀਡੀਓ ਜਿਹੜੀ ਹੈ ਉਹ ਉਲਟਾ ਪੈ ਗਈ ਬੇਸਿਕਲੀ, ਜਿਸ ਤਰੀਕੇ ਨਾਲ ਟਰੰਪ ਚਾਹੁੰਦਾ ਤਾਂ ਸੀਗਾ ਵੀ ਮੈਂ ਜ਼ਿਆਦਾ ਦਿਖਾਵਾਂ ਆਪਣੇ ਆਪ ਨੂੰ, ਪਰ ਉਲਟੇ ਪਾਸੇ ਨੂੰ ਜਿਹੜਾ ਉਹ ਲੈ ਕੇ ਦਿਖਾਇਆ ਗਿਆ। ਸੋ ਇਹ ਕੁਛ ਇੱਕ ਗੱਲਾਂ ਬਾਤਾਂ ਜਿਹੜੀਆਂ ਜੀ ਅੱਜ ਦੇ ਪ੍ਰੋਗਰਾਮ 'ਚ, ਹਾਲੇ ਇਸੇ ਖਬਰ ਦੇ ਉੱਤੇ ਹੋਰ ਵੀ ਜ਼ਿਕਰ ਕਰਾਂਗੇ ਤੁਹਾਡੇ ਨਾਲ ਵੀ। ਓਨਰੇਬਲ ਥੋਮਸ ਏ ਲੁਕਾਜ਼ਕ ਜਿਹੜੇ ਆ ਉਹਨਾਂ ਵੱਲੋਂ ਵੀ ਫੋਰ ਐਵਰ ਕਨੇਡੀਅਨ ਦੀ ਜਿਹੜੇ ਤੁਸੀਂ ਦੇਖਿਆ ਹੋਏਗਾ ਸਾਈਨ, ਅਤੇ ਨਾਲ ਦੀ ਨਾਲ ਹੀ ਜਗ੍ਹਾ ਜਗ੍ਹਾ ਦੇ ਉੱਤੇ ਜਿਹੜੇ ਨੇ ਕਾਫੀ ਲੋਕਾਂ ਨੇ ਆਪਣੇ ਘਰਾਂ ਦੇ ਉੱਤੇ ਬਾਹਰ ਵੀ ਇਹ ਸਾਈਨ ਲਾਏ ਆ। ਸੋ ਜਗ੍ਹਾ ਜਗ੍ਹਾ ਦੇ ਉੱਤੇ ਉਹ ਜਾ ਰਹੇ ਨੇ ਤਾਂ ਕਿ ਲੋਕਾਂ ਨੂੰ ਅਵੇਅਰ ਕੀਤਾ ਜਾ ਸਕੇ। ਵੈਸੇ ਤਾਂ ਬਹੁਤ ਜ਼ਿਆਦਾ ਇਨਫੋਰਮੇਸ਼ਨ ਜਿਹੜੀ ਹੈ ਉਹ ਇਸ ਤਰ੍ਹਾਂ ਦੀ ਲੱਗ ਰਹੀ ਹੈ, ਬਟ ਆਪਾਂ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਇਸੇ ਤਰੀਕੇ ਨਾਲ ਸ਼ੇਅਰ ਕਰੀ ਜਾਵਾਂਗੇ, ਅਤੇ ਪ੍ਰੋਗਰਾਮ ਨੂੰ ਇਸੇ ਤਰੀਕੇ ਨਾਲ ਅੱਗੇ ਲੈ ਕੇ ਚੱਲਾਂਗੇ। ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਅਤੇ ਸੰਡੇ 1 ਤੋਂ 5 ਵਜੇ ਤੱਕ ਇਹ ਪ੍ਰੋਗਰਾਮ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਹਾਂ। ਗੀਤਾਂ ਦੇ ਵਿੱਚ ਕੁਛ ਇੱਕ ਗਾਣੇ ਜਿਹੜੇ ਨੇ ਉਹ ਹੋਰ ਵੀ ਆ ਰਹੇ ਨੇ, ਅਤੇ ਮੈਨੂੰ ਲੱਗਦਾ ਵੀ ਇਹ ਵਾਲਾ ਜਿਹੜਾ ਗਾਣਾ ਹੈ ਇਹ ਵੀ ਤੁਸੀਂ ਪਸੰਦ ਕਰੋਗੇ, ਅਤੇ ਫਿਰ ਆਪਾਂ ਹੋਰ ਗੱਲਾਂ ਬਾਤਾਂ ਜਿਹੜੀਆਂ ਨੇ ਤੁਹਾਡੇ ਨਾਲ ਇਸੇ ਤਰੀਕੇ ਨਾਲ ਸ਼ੇਅਰ ਕਰਦੇ ਹਾਂ। ਸਬਰੰਗ ਰੇਡੀਓ 94.7 FM 'ਤੇ ਮਿਲਦੇ ਹਾਂ ਇਸ ਗੀਤ ਤੋਂ ਬਾਅਦ ਜੀ।

0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: 94.7 FM Radio Sursangam. Har hafte weekend te suno. Monday to Friday. Sham 4 to 5. Kuldeep Singh Vichar Charcha. Sham 8 to 9. Jitendar Pannu. Radiosursangam.ca. Phone 403-585-0910. Radio Sursangam.
2: Calgary's oldest, biggest and only South Asian radio station. Sabarang Radio 94.7 FM.
3: Monday, Tuesday, Thursday, Friday 7 to 8 p.m. Sundays 1 to 5 p.m.
2: Visit sabarang.ca.
4: The following program speaks to the East Indian community, uniting the world for your listening pleasure at Fairchild Radio, the multicultural spirit of Calgary, CHKF 94.7 FM.
5: ਇੱਕ ਵਾਰ ਫਿਰ ਤੋਂ ਸਵਾਗਤ ਹੈ ਸਬਰੰਗ ਰੇਡੀਓ 94.7 FM ਤੇ ਤੇ ਗੱਲਬਾਤ ਨੂੰ ਅੱਗੇ ਵਧਾਉਂਦੇ ਸਾਡੇ ਕੋਲ ਕੁਝ ਗੈਸਟ ਵੀ ਆ ਰਹੇ ਤੁਹਾਨੂੰ ਪਤਾ ਵੀ ਅਗਲੇ 13 ਤਰੀਕ ਨੂੰ ਸਪਤੰਬਰ ਦੇ ਸੰਡੇ ਜਿਹੜਾ ਹੈ ਉਹ ਵੀ ਫੰਡਰੇਜ਼ਰ ਹੋਣ ਜਾ

ਰਿਹਾ ਉਹਦੇ ਬਾਰੇ ਗੱਲਬਾਤ ਕਰਾਂਗੇ ਤੇ ਉਹਦੇ ਨਾਲ ਨਾਲ ਤੁਹਾਨੂੰ ਦੱਸ ਦਈਏ ਤਰਕਸ਼ੀਲ ਨਾਟਕ ਮੇਲਾ ਜਿਹੜਾ 30 ਅਗਸਤ 2026 ਦਿਨ ਐਤਵਾਰ ਮਤਲਬ ਵੀ ਅੱਜ ਦੇ ਦਿਨ 3 ਵਜੇ ਜਿਹੜਾ ਸ਼ੁਰੂ ਹੋ ਚੁੱਕਿਆ ਜੇ ਕਿਸੇ ਨੇ ਟਿਕਟਾਂ ਨਹੀਂ ਲਈਆਂ ਤਾਂ ਤੁਸੀਂ ਦਰਸ਼ਨ ਔਜਲਾ ਜੀ ਜਾਂ ਨਵਤੇਜ ਧਾਲੀਵਾਲਾ ਹੁਣ ਚੈੱਕ ਕਰ ਸਕਦੇ ਹੋ ਜੇ ਟਿਕਟਾਂ ਉਹਨਾਂ ਕੋਲ ਹੈਗੀਆਂ ਤਾਂ 403-606-6445 ਇਸ ਨੰਬਰ ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਟਕ ਮੇਲਾ ਜਿਹੜਾ ਇਹ ਨਿਊ ਇੰਡੋ ਕਨੇਡੀਅਨ ਸੈਂਟਰ ਕੈਲਗਰੀ ਦੇ ਵਿੱਚ ਹੁਣ ਜਾ ਰਿਹਾ 3 ਵਜੇ ਸ਼ੁਰੂ ਹੋ ਗਿਆ ਟਿਕਟ ਜਿਹੜੀ ਉਹ $10 ਅਤੇ ਸੁਸਾਇਟੀ ਜਿਹੜੀ ਇਹ ਰਜਿਸਟਰਡ ਸੁਸਾਇਟੀ ਹੈ ਤਰਕਸ਼ੀਲ ਰੈਸ਼ਨਲਿਸਟ ਸੁਸਾਇਟੀ ਆਫ ਕੈਨੇਡਾ ਸੋ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਪ੍ਰੋਗਰਾਮ ਜਿਹੜੇ ਆ ਕਰਵਾਏ ਜਾ ਰਹੇ ਅਤੇ ਇਹਦੇ ਨਾਲ ਨਾਲ ਥੋੜ੍ਹੀ ਜਿਹੀ ਗੱਲਬਾਤ ਨੂੰ ਅੱਗੇ ਲੈ ਕੇ ਚੱਲਦੇ ਹਾਂ ਜਿਹੜਾ ਗੀਤ ਤੁਹਾਨੂੰ ਸੁਣਾਉਣਾ ਸ਼ੁਰੂ ਕੀਤਾ ਸੀ ਥੋੜ੍ਹਾ ਜਿਹਾ ਹੋਰ ਸੁਣ ਲੈਂਦੇ ਹਾਂ ਫਿਰ ਵਾਪਸ ਮਿਲਦੇ ਹਾਂ।

ਬਿਲਕੁਲ ਜੀ, ਇੱਕ ਤੁਸੀਂ ਗਜ਼ਲ ਅਤੇ ਕਵਾਲੀ ਜਿਹੜੀ ਮਹਿਫਲ ਸੁਣ ਰਹੇ ਸੀਗੇ, ਹੁਣੇ ਹੁਣੇ ਬੋਲਡ ਪੋਸਟ ਦਾ ਇੱਕ ਪੋਸਟ ਮੇਰੀ ਅੱਖਾਂ ਦੇ ਸਾਹਮਣੇ ਆ ਗਿਆ, ਅਤੇ ਜਿਹਦੇ 'ਚ ਇਹਨਾਂ ਨੇ ਕਾਫੀ ਇਨਫੋਰਮੇਸ਼ਨ ਜਿਹੜੀ ਹੈ, ਵੈਸੇ ਟਾਈਟਲ ਇਹ ਲਿਖਿਆ ਵੀ ਅਮਰੀਕਾ ਖਾਲਿਸਤਾਨ ਨੂੰ ਮਾਨਤਾ ਦੇ ਕੇ ਆਪਣੀ 52ਵੀਂ ਸਟੇਟ ਬਣਾਏ ਤਾਂ ਜੋ ਸਾਊਥ ਏਸ਼ੀਆ ਵਾਲੇ ਪਾਸੇ ਚੀਨ ਅਤੇ ਰੂਸ ਨੂੰ ਰੋਕਿਆ ਜਾ ਸਕੇ। ਸੋ ਇਹ ਇੱਕ ਪੋਸਟ ਉਹਨਾਂ ਨੇ ਪਾਇਆ ਜੀ, ਅਤੇ ਜਿਹਨਾਂ ਵੱਲੋਂ ਇਹਨਾਂ ਦਾ ਆਪਣਾ ਹੀ ਬੋਲਡ ਪੋਸਟ ਨੇ ਪਾਇਆ, ਉਹਦੇ 'ਚ ਨਾਲ ਦੀ ਨਾਲ ਇਹ ਵੀ ਐਕਸਪਲੇਨ ਕੀਤਾ ਗਿਆ ਵੀ ਦੇਸ਼ ਪੰਜਾਬ ਵਾਲੇ ਨਾਮ ਦੇ ਪੇਜ ਵਾਲੇ ਜੋ ਭਾਰਤ ਤੋਂ ਵੱਖਰੇ ਖਾਲਸਾ ਰਾਜ ਦੇ ਹਾਮੀ ਹਨ, ਉਹਨਾਂ ਇੱਕ ਪੋਸਟ ਪਾ ਕੇ ਟਰੰਪ ਤੋਂ ਮੰਗ ਕੀਤੀ ਹੈ ਕਿ ਪੰਜਾਬ ਨੂੰ ਭਾਰਤ ਤੋਂ ਆਜ਼ਾਦ ਕਰਾ ਕੇ ਅਮਰੀਕਾ ਆਪਣੀ 52ਵੀਂ ਸਟੇਟ ਬਸੰਤੀ ਬਸਤੀ ਬਣਾ ਲਵੇ, ਜੋ ਪੰਜਾਬ ਨੂੰ ਆਜ਼ਾਦ ਕਰਵਾ ਕੇ ਭਾਰਤ ਤੋਂ ਅਤੇ 52ਵੀਂ ਸਟੇਟ ਬਣਾ ਲਓ, 52 ਦੇ ਕਿਉਂਕਿ ਆਈ ਥਿੰਕ ਵੀ ਕੈਨੇਡਾ ਨੂੰ ਕਿਹਾ ਜਾ ਰਿਹਾ, ਸੋ 52ਵੀਂ ਸਟੇਟ ਬਣਾਓ ਅਤੇ 52ਵੀਂ ਸਟੇਟ ਦਾ ਕਹਿੰਦੇ ਬਾਅਦ 'ਚ ਦੇਖ ਲਾਂਗੇ ਅਸੀਂ ਵੀ ਟਰੰਪ ਸਾਹਿਬ ਨੂੰ।

ਬੇਨਤੀ ਕਰਦੇ ਹਾਂ ਕਿ ਤੁਸੀਂ ਕੈਨੇਡਾ ਨੂੰ ਆਪਣੀ 51ਵੀਂ ਸਟੇਟ ਬਣਾਉਣ ਦੀ ਜਿੱਦ ਛੱਡ ਕੇ ਪਹਿਲਾ ਪੰਥ ਦਾ ਭਲਾ ਕਰੋ, ਉਸ ਨੂੰ 51ਵਾਂ ਵੀ ਬਣਾ ਲਵੋ, ਕੈਨੇਡਾ ਦਾ ਬਾਅਦ 'ਚ ਦੇਖ ਲਿਓ। ਬਟ ਕੈ ਵੈਸੇ ਵੀ ਕੈਨੇਡਾ ਦੇ ਵਿੱਚ ਸਾਡੇ ਬਹੁਤ ਐਮ ਪੀ ਹਨ, ਫਿਰ ਇਹ ਉਹ ਵੀ ਅਮਰੀਕਾ ਦੀ ਕੈਨੇਡਾ ਨੂੰ 52ਵੀਂ ਸਟੇਟ ਬਣਾਉਣ 'ਚ ਹਮਾਇਤ ਕਰਨਗੇ। ਵੈਸੇ ਵੀ ਜਿਹੜਾ ਕੰਮ ਜਲਦੀ ਨਿਬੜਨਾ, ਪਹਿਲਾਂ ਨਿਬੇੜੋ, ਫਿਰ ਤੁਹਾਨੂੰ ਫੌਜ 'ਚ ਭਰਤੀ ਦੀ ਕੀ ਦਿੱਕਤ ਨਹੀਂ ਰਹਿਣੀ, ਦੀ ਵੀ ਦਿੱਕਤ ਨਹੀਂ ਰਹਿਣੀ, ਕਿਉਂਕਿ ਸਿੱਖ ਮਾਰਸ਼ਲ ਕੌਮ ਹੈ ਅਤੇ ਮੋਹਰੇ ਹੋ ਕੇ ਲੜੇਗੀ। ਸਾਡਾ ਬਸਤੀਵਾਦੀ ਅੰਗਰੇਜ਼ਾਂ ਵਕਤ ਦਾ ਇਤਿਹਾਸ ਵੀ ਗਵਾਹ ਹੈ ਕਿ ਅਸੀਂ 2 ਲੱਖ ਤੋਂ ਵੱਧ ਅੰਗਰੇਜ਼ੀ ਫੌਜ 'ਚ ਸ਼ਹੀਦੀਆਂ ਦਿੱਤੀਆਂ ਹਨ। ਤੁਸੀਂ ਸਾਡਾ ਪੰਜਾਬ ਆਜ਼ਾਦ ਕਰਾ ਕੇ ਆਪਣਾ ਗੁਲਾਮ ਬਣਾਓ, ਫਿਰ ਸਾਨੂੰ ਅਮਰੀਕਾ ਆਉਣ ਦੀ ਵੀ ਲੋੜ ਨਹੀਂ ਰਹੇਗੀ, ਫਿਰ ਬਾਦਲ ਸਾਹਿਬ ਨੂੰ ਵੀ ਪੰਜਾਬ ਨੂੰ ਕੈਲੀਫੋਰਨੀਆ ਬਣਾਉਣ ਦੀ ਲੋੜ ਨਹੀਂ ਰਹੇਗੀ। ਸੋ ਇਹ ਆਈ ਡੋਂਟ ਨੋ ਵੀ ਵਿਅੰਗ ਦੇ ਹਿਸਾਬ ਨਾਲ ਲਿਖਿਆ ਜਾਂ ਇਹਨਾਂ ਨੇ ਪੋਸਟ ਪਾ ਕੇ ਲਿਖਿਆ ਜਾਂ ਜੋ ਵੀ ਹੈ, ਸੋ ਇਹ ਮੈਸੇਜ ਜਿਹੜਾ ਜੀ ਸਾਹਮਣੇ ਆ ਰਿਹਾ। ਅੱਜ ਕੱਲ੍ਹ ਦੇ ਹਾਲਾਤਾਂ ਨੂੰ ਧਿਆਨ 'ਚ ਰੱਖਦੇ ਹਾਂ, ਇਹਦੇ ਨਾਲ ਨਾਲ ਤੁਹਾਨੂੰ ਦੱਸਦੀ ਵੀ ਅੱਜ ਕੱਲ੍ਹ ਦੇ ਹਾਲਾਤਾਂ ਦੇ ਧਿਆਨ ਨੂੰ ਰੱਖਦੇ ਹਾਂ, ਇਮੀਗ੍ਰੈਂਟ ਭਾਈਚਾਰੇ ਵਾਸਤੇ ਜਿਹੜੀਆਂ ਜਿਸ ਤਰੀਕੇ ਦੀਆਂ ਦਿੱਕਤਾਂ ਆ ਰਹੀਆਂ ਨੇ, ਹੁਣ ਨਵੀਆਂ ਪੋਸਟ ਆ ਰਹੀਆਂ ਨੇ, ਰੈਫਰੈਂਡਮ ਨੂੰ ਧਿਆਨ 'ਚ ਰੱਖਦਿਆਂ ਹੋਏ ਆ, ਕੁਛ ਮੀਡੀਆ ਅਤੇ ਕੁਛ ਪੋਲੀਟੀਕਲ ਐਨਾਲਿਸਟ ਜਿਹੜੇ ਨੇ ਜਾਂ ਸੋਸ਼ਲ ਐਨਾਲਿਸਟ, ਉਹਨਾਂ ਨੇ ਕਿਹਾ ਵੀ ਇਹ ਰੈਫਰੈਂਡਮ ਨੂੰ ਧਿਆਨ 'ਚ ਰੱਖਦਿਆਂ ਹੋਏ ਆ, ਆਮ ਲੋਕਾਂ ਅਤੇ ਸਪੈਸ਼ਲੀ ਸਿੱਖ ਅਤੇ ਮੁਸਲਿਮ ਭਾਈਚਾਰਾ ਜਾਂ ਆਮ ਨੋਰਮਲ ਸਾਊਥ ਏਸ਼ੀਅਨ ਜਾਂ ਇਮੀਗ੍ਰੈਂਟ ਲੋਕਾਂ ਦੇ ਉੱਤੇ ਕਾਫੀ ਜ਼ਿਆਦਾ ਇਹ ਰੇਸਿਜ਼ਮ ਸਾਹਮਣੇ ਆ ਰਹੀ ਹੈ ਅੱਜ ਕੱਲ੍ਹ ਦਿਨਾਂ ਦੇ ਵਿੱਚ, ਅਤੇ ਕੁਛ ਇੱਕ ਪੋਸਟਾਂ ਦੇ ਉੱਤੇ ਜਿਹੜੀ MDH, ਤੁਹਾਨੂੰ ਪਤਾ ਵੀ ਮੁਸਲਿਮ ਹੈਰੀਟੇਜ ਡੇ ਮਨਾਇਆ ਗਿਆ ਸੀ ਥੋੜ੍ਹੇ ਦਿਨ ਪਹਿਲਾਂ, ਲਾਸਟ ਵੀਕਐਂਡ 'ਤੇ, ਅਤੇ ਉਸ ਵੀਕਐਂਡ ਦੇ ਹਵਾਲੇ ਦੇ ਨਾਲ ਵੀ ਲੋਕਾਂ ਨੇ ਕਾਫੀ ਜ਼ਿਆਦਾ ਭੱਦੇ ਅਤੇ ਮਾੜੇ ਕੋਮੈਂਟ ਜਿਹੜੇ ਲਿਖੇ, ਜਿਹਦੇ ਸਪੈਸ਼ਲ ਵੀ ਇਹਨਾਂ ਨੂੰ ਮਾਰਨ ਦੀ ਅਤੇ ਅਟੈਕ ਕਰਨ ਦੀ ਗੱਲ ਜਿਹੜੀ ਕੀਤੀ ਗਈ ਹੈ। ਇਹਨਾਂ ਦੇ ਪਾਸਪੋਰਟ ਚੈੱਕ ਕਰੋ, ਇਹਨਾਂ ਦੀ ID ਚੈੱਕ ਕਰੋ, ਇਹਨਾਂ ਨੂੰ ਵਾਪਸ ਭੇਜੋ ਬਲਕ ਦੇ ਵਿੱਚ, ਜਿੱਦਾਂ ਆਪਾਂ ਕਹਿੰਦੇ ਹਾਂ ਮਾਸ ਇਮੀਗ੍ਰੇਸ਼ਨ ਨੂੰ ਇੱਥੋਂ ਕੱਢਿਆ ਜਾਵੇ, ਡਿਪੋਰਟੇਸ਼ਨ ਜਿਹੜੀ ਕੀਤੀ ਜਾਵੇ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਕੋਮੈਂਟਸ ਦੇ ਵਿੱਚ ਦੇਖਣ ਨੂੰ ਮਿਲੀਆਂ। ਅਤੇ ਇਹ ਆਉਣ ਵਾਲਾ ਜਿਹੜਾ ਸਮਾਂ ਹੈ, ਇਹਦੇ ਬਾਰੇ ਚਿੰਤਾ ਵੀ ਜਿਤਾਈ ਗਈ, ਕਿਉਂਕਿ 2 ਸਪੈਸ਼ਲ ਭਾਈਚਾਰੇ, ਜਿੱਦਾਂ ਤੁਹਾਨੂੰ ਪਤਾ ਵੀ ਮੁਸਲਿਮ ਅਤੇ ਸਿੱਖ ਭਾਈਚਾਰਾ, ਕਿਉਂਕਿ ਇਹ ਜ਼ਿਆਦਾ ਟਾਰਗੇਟ ਕੀਤੇ ਜਾਂਦੇ ਆ, ਅਤੇ ਬਾਕੀ ਹੁਣ ਜਿਹੜੇ ਨੋਰਮਲ ਇਮੀਗ੍ਰੈਂਟ ਲੋਕ ਨੇ, ਕਿਉਂਕਿ ਉਹਨਾਂ ਦੇ ਸੋਸ਼ਲ ਬਿਹੇਵੀਅਰਸ ਦੇਖਦੇ ਹੋਏ, ਜਿਸ ਤਰੀਕੇ ਦੇ ਨਾਲ ਆਪਾਂ ਦੇਖਦੇ ਹਾਂ ਵੀ ਕਿਸ ਤਰੀਕੇ ਦੇ ਨਾਲ ਆਮ ਇਮੀਗ੍ਰੈਂਟ, ਚਾਹੇ ਉਹ ਕੋਈ ਸਿੰਬਲ ਨਹੀਂ ਪਾਉਂਦੇ, ਚਾਹੇ ਉਹ ਸਿੱਖ ਹੋਣ, ਹਿੰਦੂ ਹੋਣ, ਮੁਸਲਿਮ ਹੋਣ, ਬਟ ਜਦੋਂ ਕੁਛ ਇੱਦਾਂ ਦੇ ਕੰਮ ਕਰਦੇ ਨੇ ਕਿ ਵੀ ਜਿਹਦੇ ਨਾਲ ਸਮਾਜ ਨੂੰ ਜਿਹੜਾ ਉਹ ਨੀਵਾਂ ਦਿਖਾਇਆ ਜਾਂਦਾ ਜਾਂ ਮਾੜੇ ਸੋਸ਼ਲ, ਇੱਦਾਂ ਲੱਗਦਾ ਵੀ ਸੋਸ਼ਲ ਵੈਲਿਊਜ਼ ਦੀ ਉਹਨਾਂ ਨੂੰ ਕਦਰ ਹੀ ਨਹੀਂ ਹੈਗੀ, ਵੀ ਉਹ ਜੋ ਕੁਛ ਮਰਜ਼ੀ ਕਰਦੇ ਨੇ ਸੜਕਾਂ ਦੇ ਉੱਤੇ ਗੰਦ ਪਾਉਣਾ ਅਤੇ ਹੋਰ ਬੜੀਆਂ ਚੀਜ਼ਾਂ ਜਿਹੜੀਆਂ ਨੇ ਕੀਤੀਆਂ ਜਾਂਦੀਆਂ, ਜਿਹਦੇ ਕਰਕੇ ਆਮ ਲੋਕ ਜਿਹੜੇ ਨੇ ਉਹ ਇਹਨਾਂ ਦੇ ਨਾਲ ਨਫ਼ਰਤ ਕਰਦੇ ਨੇ। ਬਟ ਉਸ ਤੋਂ ਇਲਾਵਾ ਜਿਹੜੀ ਮੇਨ ਜਿਹੜੀ ਚੀਜ਼ ਹੈ, ਉਹ ਮੈਨੂੰ ਲੱਗਦਾ ਵੀ ਕਿਉਂਕਿ ਇਹ ਜਿਹੜਾ ਰੈਫਰੈਂਡਮ ਦਾ ਦੌਰ ਚੱਲ ਰਿਹਾ ਜਿਹਦੇ 'ਚ ਇਹ ਸੈਪਰੇਟਿਸਟ ਨੇ ਇਹ ਜ਼ਿਆਦਾ ਅੱਗੇ ਵੱਧ ਕੇ ਅਤੇ ਲੋਕਾਂ ਨੂੰ ਚੈਲੰਜਸ ਕਰਦੇ ਨੇ, ਉਹਨਾਂ ਦੇ ਉੱਤੇ ਕੋਈ ਨਾ ਕੋਈ ਧੱਬਾ ਲਾਉਂਦੇ ਆ, ਬਹੁਤ ਕੁਛ ਜਿਹੜਾ ਉਹ ਦੇਖਣ 'ਚ ਆ ਰਿਹਾ ਜੀ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਰੀਸੈਂਟ ਟਾਈਮ ਦੇ ਵਿੱਚ ਹੀ ਨੋਟ ਕੀਤੀਆਂ ਕਿ ਕਿਸ ਤਰੀਕੇ ਦੇ ਨਾਲ ਰੇਸਿਜ਼ਮ ਜਿਹੜੀ ਉਹ ਵਧਦੀ ਜਾ ਰਹੀ। ਸੋ ਪਹਿਲਾਂ ਤਾਂ ਇਸ ਮੌਕੇ ਦਾ ਪੂਰਾ ਫਾਇਦਾ, ਮਤਲਬ ਫਾਇਦਾ ਇਸ ਤਰ੍ਹਾਂ ਚੁੱਕੋ ਵੀ ਇਸ ਧਿਆਨ ਦੇ ਵਿੱਚ ਆ ਜਾਓ ਕਿ ਤੁਸੀਂ ਕੋਈ ਵੀ ਗਲਤ ਕੰਮ ਨਹੀਂ ਕਰਨਾ, ਆਪਾਂ ਆਪਣੇ ਆਪ ਨੂੰ ਬਚਾਅ ਕਰਨਾ। ਅਤੇ ਦੂਜਾ, ਸੜਕ 'ਤੇ ਆਉਂਦੇ ਜਾਂਦੇ ਕਿਤੇ ਵੀ ਤੁਸੀਂ ਜਾ ਰਹੇ ਹੋ ਪਬਲਿਕ ਪਲੇਸਿਸ 'ਤੇ, ਅਤੇ ਮੇਕ ਸ਼ੋਰ ਕਰੋ ਵੀ ਕੋਈ ਗਲਤ ਬੰਦੇ ਜਿਹੜੇ ਉਹ ਤੁਹਾਡੇ ਆਸੇ ਪਾਸੇ ਨਾ ਘੁੰਮਦੇ ਹੋਣ, ਤੁਹਾਡੇ 'ਤੇ ਕਿਸੇ ਤਰੀਕੇ ਦਾ ਅਟੈਕ ਨਾ ਕਰ ਦੇਣ, ਜਾਂ ਆਪਣੇ ਆਸੇ ਪਾਸੇ ਜਿਹੜਾ ਥੋੜ੍ਹਾ ਅਲਰਟ ਹੋ ਕੇ ਬਾਹਰ ਘੁੰਮਣਾ ਫਿਰਨਾ, ਕਿਉਂਕਿ ਹਾਲਾਤ ਜਿਹੜੇ ਨੇ ਉਹ ਐਡੇ ਵਧੀਆ ਨਹੀਂ ਹੈਗੇ। ਅਤੇ ਤੁਸੀਂ ਦੇਖਿਆ ਵੀ ਐਡਮਿੰਟਨ 'ਚ ਵੀ ਗੁਰੂ ਘਰ ਦੇ ਵਿੱਚ ਕਿਸ ਤਰੀਕੇ ਨਾਲ ਅਟੈਕ ਕੀਤਾ ਗਿਆ ਇਸ ਬੰਦੇ ਵੱਲੋਂ, ਇੱਕ ਜਿਹੜਾ 2 ਬੰਦਿਆਂ ਨੂੰ ਜ਼ਖਮੀ ਕਰਤਾ। ਕੈਲਗਰੀ ਦੇ ਗੁਰੂ ਘਰ ਨੂੰ ਵੀ ਢਾਣ ਦੀਆਂ ਧਮਕੀਆਂ ਦਿੱਤੀਆਂ ਗਈਆਂ। ਉਸ ਤੋਂ ਇਲਾਵਾ ਹੋਰ ਵੀ ਸਵਾਨਾ ਵਾਲਿਆਂ ਦਾ ਵੀ ਪਤਾ ਲੱਗਾ ਵੀ ਉੱਥੇ ਵੀ ਧਮਕੀ ਦਿੱਤੀ ਗਈ। ਸੋ ਬਾਕੀ ਵੀ ਕਈ ਜਗ੍ਹਾ ਦੇ ਉੱਤੇ ਇਸ ਤਰ੍ਹਾਂ ਆਮ ਲੋਕਾਂ ਨੂੰ ਜਿਹੜੀਆਂ ਨੇ ਉਹ ਧਮਕੀਆਂ ਮਿਲਦੀਆਂ, ਜਾਂ ਇਹ ਆਪਣੇ ਵੱਲੋਂ ਜਿਹੜਾ ਪੂਰਾ ਗੰਦ ਪਾਉਣ ਦੀ ਕੋਸ਼ਿਸ਼ ਜਿਹੜੇ ਨੇ ਇਹ ਰੇਸਿਸਟ ਲੋਕ ਕਰ ਰਹੇ ਆ। ਸੋ ਆਪਣਾ ਬਚਾਅ ਜਿਹੜਾ ਉਹ ਧਿਆਨ ਦੇ ਨਾਲ ਰੱਖਣਾ ਜ਼ਰੂਰੀ ਹੈ। ਗੰਦ ਦੀ ਗੱਲਬਾਤ ਆਈ ਤਾਂ ਕੱਲ੍ਹ ਵੀ ਮੈਂ ਦੇਖ ਰਿਹਾ ਸੀਗਾ, ਹਾਲੇ ਪਿਛਲੇ ਹਫ਼ਤੇ ਵੀ ਕੁਛ ਇੱਕ ਪੰਜਾਬ ਕਲੱਬ ਆਈ ਥਿੰਕ ਸਪੋਰਟਸ ਵਾਲੇ ਜਿਹੜੇ ਮੁੰਡੇ ਨੇ ਉਹਨਾਂ ਵੱਲੋਂ ਇੱਕ ਪ੍ਰੋਗਰਾਮ ਔਰਗਨਾਈਜ਼ ਕਰਾਇਆ ਗਿਆ ਸੀ ਕਲੀਨਿੰਗ ਦਾ, ਜਿਹਦੇ 'ਚ ਕਾਫੀ ਲੋਕਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਅਤੇ ਉਹਦੇ ਨਾਲ ਨਾਲ ਕੱਲ੍ਹ ਗੁਰੂ ਘਰ ਮਾਰਟਿਨਡੇਲ ਗੁਰੂ ਘਰ ਵਾਲਿਆਂ ਵੱਲੋਂ ਵੀ
ਇੱਕ ਉਪਰਾਲਾ ਕੀਤਾ ਗਿਆ ਜਿਹਦੇ ਚ ਪਾਕਿਸਤਾਨ ਦੇ ਪੀ ਸੀ ਏ ਜਾਂ ਪਾਕਿਸਤਾਨ ਕਮਿਊਨਿਟੀ ਨੂੰ ਰੀਪ੍ਰਜੈਂਟ ਕਰਦੇ ਜਿਹੜੇ ਲੋਕੀ ਸੀ

0: ਸੀਗੇ ਉਹਨਾਂ ਨੇ ਵੀ ਪਾਰਟੀਸਪੇਟ ਕੀਤਾ, ਹਿੰਦੂ ਸੋਸਾਇਟੀ ਆਫ ਕੈਲਗਰੀ ਵਾਲਿਆਂ ਨੇ ਵੀ ਪਾਰਟੀਸਪੇਟ ਕੀਤਾ ਅਤੇ ਰਲ ਮਿਲ ਕੇ ਜਿਹੜੀ ਉਹ ਕਲੀਨਿੰਗ ਕੀਤੀ, ਗੰਦਗੀ ਜਿਹੜੀ ਹੈ ਸਾਫ਼ ਕੀਤੀ ਉੱਥੇ, ਅਤੇ ਵਧੀਆ ਕਿਉਂਕਿ ਰਲ ਮਿਲ ਕੇ ਕੰਮ ਕਰੋ ਅਤੇ ਵਧੀਆ ਹੋ ਜਾਂਦਾ, ਚਾਹੇ ਕੋਈ ਵੀ ਕੰਮ ਕਰਨਾ ਪਵੇ ਉਸ ਟਾਈਮ ਦੇ ਉੱਤੇ ਅਤੇ ਪ੍ਰੋਬਲਮ ਨਹੀਂ ਲੱਗਦੀ। ਸੋ ਇਸ ਕਰਕੇ ਤੁਸੀਂ ਆਪਣੇ ਆਪ ਨੂੰ ਵਧੀਆ ਤਰੀਕੇ ਦੇ ਨਾਲ ਧਿਆਨ ਦੇ ਵਿੱਚ ਰੱਖੋ। ਸੋ ਕੋਈ ਵੀ ਗੱਲਬਾਤ ਆਉਂਦੀ ਹੈ ਤੇ ਤੁਸੀਂ ਸਾਡੇ ਨਾਲ ਵੀ ਸੰਪਰਕ ਕਰ ਸਕਦੇ ਹੋ, ਕਿਸੇ ਤਰ੍ਹਾਂ ਦੀ ਤੁਹਾਨੂੰ ਕੋਈ ਦਿੱਕਤ ਆਵੇ, ਜੇ ਕੋਈ ਇਨਫੋਰਮੇਸ਼ਨ ਚਾਹੀਦੀ ਹੈ ਜਾਂ ਕੋਈ ਗੱਲਬਾਤ ਕਰਨੀ ਹੈ, 4034000203 'ਤੇ ਤੁਸੀਂ ਮੇਰੇ ਨਾਲ ਵੀ ਸੰਪਰਕ ਕਰ ਸਕਦੇ ਹੋ। ਜੋ ਕੁਛ ਵੀ ਤੁਹਾਡੇ ਵਾਸਤੇ ਕਰ ਸਕੇ, ਕਿਸੇ ਨਾਲ ਕਨੈਕਟ ਕਰਵਾ ਸਕੇ ਜਾਂ ਗੱਲਬਾਤ ਕਰ ਸਕੇ ਜਾਂ ਰੇਡੀਓ 'ਤੇ ਆ ਕੇ ਐਟਲੀਸਟ ਤੁਸੀਂ ਆਪਣੀ ਗੱਲ ਜਿਹੜੀ ਹੈ ਉਹ ਵੀ ਸਾਰਿਆਂ ਦੇ ਨਾਲ ਕਰ ਸਕਦੇ ਹੋ। ਅੱਜ ਦਾ ਪ੍ਰੋਗਰਾਮ ਜਿਹੜਾ ਜੀ ਇਹਨਾਂ ਚੀਜ਼ਾਂ ਨੂੰ ਧਿਆਨ 'ਚ ਰੱਖਦੇ ਹੋਏ ਤਾਂ ਕਿ ਆਪਾਂ ਅੱਗੇ ਵਧਾਵਾਂਗੇ ਅਤੇ ਪ੍ਰੋਗਰਾਮ ਦੇ ਵਿੱਚ ਇਨਫੋਰਮੇਸ਼ਨ ਕੁਛ ਖਬਰਾਂ ਜਿਹੜੀਆਂ ਨੇ ਅਕਸਰ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਰਹਿੰਦੇ ਹਾਂ, ਅੱਜ ਦੇ ਪ੍ਰੋਗਰਾਮ 'ਚ ਵੀ ਕੁਛ ਇਸੇ ਤਰੀਕੇ ਦੀਆਂ ਖਬਰਾਂ ਜਿਹੜੀਆਂ ਨੇ ਉਹ ਸ਼ੇਅਰ ਕਰ ਦਿੰਦੇ ਹਾਂ ਅਤੇ ਲੋਕਲ ਅਤੇ ਇੰਟਰਨੈਸ਼ਨਲ ਖਬਰਾਂ ਜਿਹੜੀਆਂ ਨੇ ਉਹ ਵੀ ਸ਼ੇਅਰ ਕਰਦੇ ਹਾਂ। ਪੰਜਾਬ 'ਚ ਕੀ ਹਾਲਾਤ ਚੱਲ ਰਹੇ ਨੇ ਥੋੜ੍ਹਾ ਜਿਹਾ ਉੱਧਰਲੇ ਪਾਸੇ ਵੀ ਨਜ਼ਰ ਮਾਰ ਲਈਏ, ਕਿਉਂਕਿ ਪੰਜਾਬ ਦੇ ਹਾਲਾਤਾਂ ਦੇ ਬਾਰੇ ਵੀ ਜਾਣਕਾਰੀ ਲੈਣ ਵਾਸਤੇ ਅਕਸਰ ਆਪਾਂ ਸੋਚਦੇ ਰਹਿੰਦੇ ਹਾਂ ਵੀ ਕੀ ਕੁਛ ਪੰਜਾਬ 'ਚ ਚੱਲ ਰਿਹਾ ਇਹਦੇ ਬਾਰੇ ਵੀ ਪਤਾ ਲੱਗਦਾ ਰਹੇ ਤਾਂ ਵਧੀਆ। ਸੋ ਕੁਛ ਇੱਕ ਇਨਫੋਰਮੇਸ਼ਨ ਜਿਹੜੀ ਹੈ ਪੰਜਾਬ ਦੇ ਨਾਲ ਰਿਲੇਟਡ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਸਬਰੰਗ ਰੇਡੀਓ 94.7 FM ਜਿਹੜਾ ਕਿ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 to 8 ਅਤੇ ਸੰਡੇ 1 ਤੋਂ ਲੈ ਕੇ 5 ਤੱਕ ਸੁਣਦੇ ਹੋ। ਮੋਟੀਆਂ ਮੋਟੀਆਂ ਖਬਰਾਂ ਜਿਹੜੀਆਂ ਨੇ ਪੰਜਾਬ ਦੀਆਂ ਸੁਣਦੇ ਹਾਂ, ਫਿਰ ਇਸ ਤੋਂ ਬਾਅਦ ਵਾਪਸ ਮਿਲਦੇ ਹਾਂ ਅਤੇ ਹੋਰ ਗੱਲਬਾਤ ਜਿਹੜੀ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸਬਰੰਗ ਰੇਡੀਓ 94.7 FM 'ਤੇ ਜੀ
1: ਆਪਣੇ ਇੱਕ ਹਲਕੇ ਤੋਂ ਕੈਂਡੀਡੇਟ ਅਨਾਊਂਸ ਕਰ ਦਿੱਤਾ ਹੈ, ਉਮੀਦਵਾਰ ਐਲਾਨ ਦਿੱਤਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਭਾਜਪਾ ਦੇ ਨਾਲ ਗੱਠਜੋੜ ਕਰਨਗੇ ਜਾਂ ਫਿਰ ਨਹੀਂ ਉਸ ਉੱਤੇ ਇੱਕ ਵੱਡਾ ਬਿਆਨ ਦੇ ਦਿੱਤਾ। ਇਸ ਤੋਂ ਇਲਾਵਾ ਬੀਤੇ ਦਿਨੀ ਜਗਤਾਰ ਸਿੰਘ ਹਵਾਰਾ ਦੇ ਭੈਣ ਪੁਸ਼ਪਿੰਦਰ ਕੌਰ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੁਲਾਕਾਤ ਕਰਕੇ ਆਏ ਸੀ, ਅੱਜ ਉਸ ਉੱਤੇ ਸਿਆਸਤ ਗਰਮਾਉਂਦੀ ਨਜ਼ਰ ਆਈ ਹੈ। ਕਿਤੇ ਨਾ ਕਿਤੇ ਇਸ ਮੁਲਾਕਾਤ ਨੂੰ ਲੈ ਕੇ ਪੰਜਾਬ ਦੀ ਸਿਆਸਤ ਅੱਜ ਗਰਮਾਦੀ ਨਜ਼ਰ ਆਈ, ਬਿਆਨਬਾਜ਼ੀ ਦਾ ਦੌਰ ਸ਼ੁਰੂ ਹੋ ਗਿਆ ਇਸ ਮੁਲਾਕਾਤ ਨੂੰ ਲੈ ਕੇ। ਕੱਲ ਨੂੰ ਪੀਯੂ ਇਲੈਕਸ਼ਨ ਵੀ ਨੇ, 31 ਅਗਸਤ ਹੈ ਅਤੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਇਲੈਕਸ਼ਨ ਹੋਣ ਜਾ ਰਹੇ ਨੇ। ਕਿਹੜੀ ਕਿਹੜੀ ਜਥੇਬੰਦੀ ਮੈਦਾਨ ਦੇ ਵਿੱਚ ਉਤਰੀ ਹੈ, ਕਿਹੜੀਆਂ ਪਾਰਟੀਆਂ ਕਿਹੜੀ ਜਥੇਬੰਦੀ ਨੂੰ ਸਮਰਥਨ ਦੇ ਰਹੀਆਂ ਨੇ, ਉਸ ਬਾਬਤ ਵੀ ਜਾਣਕਾਰੀ ਸਾਂਝੀ ਕਰਾਂਗੇ। ਉਧਰ ਸੰਗਰੂਰ ਦੇ ਵਿੱਚ ਟਰੇਡ ਡੀਲ ਦੇ ਮੁੱਦੇ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਕੇਵਲ ਸੰਗਰੂਰ ਚ ਨਹੀਂ, ਅੱਜ ਪੂਰੇ ਪੰਜਾਬ ਭਰ ਦੇ ਵਿੱਚ ਹੀ ਡੀਸੀ ਦਫ਼ਤਰਾਂ ਦੇ ਬਾਹਰ ਕਿਸਾਨਾਂ ਵੱਲੋਂ ਧਰਨੇ ਲਗਾਏ ਗਏ ਨੇ। ਟੈਟ ਪ੍ਰੀਖਿਆ ਨੂੰ ਲੈ ਕੇ ਦੇਸ਼ ਭਰ ਦੇ ਵਿੱਚ ਅਧਿਆਪਕਾਂ ਦਾ ਜਿਹੜਾ ਵਿਰੋਧ ਹੈ ਉਹ ਤੇਜ਼ ਹੋ ਗਿਆ। ਅੱਜ ਦਿੱਲੀ ਦੇ ਵਿੱਚ ਵੱਡਾ ਇਕੱਠ ਅਧਿਆਪਕਾਂ ਦੇ ਵੱਲੋਂ ਕੀਤਾ ਗਿਆ ਹੈ। ਨੇਪਾਲ ਦੇ ਵਿੱਚ ਅਚਾਨਕ ਆਏ ਹੜ੍ਹਾਂ ਕਰਕੇ ਹੁਣ ਤੱਕ ਕੀ ਕੁਝ ਤਬਾਹੀ ਹੋਈ ਹੈ, ਕਿੰਨੇ ਲੋਕਾਂ ਦੀ ਜਾਨ ਚਲੇ ਗਈ ਹੈ, ਕਿੰਨੇ ਲਾਪਤਾ ਨੇ, ਕਿਸ ਤਰੀਕੇ ਦੇ ਨਾਲ ਲੋਕਾਂ ਦੀ ਜਾਨ ਬਚਾਈ ਜਾ ਰਹੀ ਹੈ, ਅਪਡੇਟ ਕੀ ਹੈ ਇਸ ਮਾਮਲੇ ਨੂੰ ਲੈ ਕੇ, ਉਹਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦੇਣੀ ਹੈ। ਇਸ ਤੋਂ ਇਲਾਵਾ ਮੌਸਮ ਦੀ ਜਾਣਕਾਰੀ ਹੈ ਅਤੇ ਦੇਸ਼ ਵਿਦੇਸ਼ ਦੀਆਂ ਤਮਾਮ ਵੱਡੀਆਂ ਖਬਰਾਂ ਦੇ ਨਾਲ ਅੱਜ ਦੇ ਇਸ ਪ੍ਰਾਈਮ ਟਾਈਮ ਦੇ ਵਿੱਚ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਸਭ ਤੋਂ ਪਹਿਲੇ ਗੱਲ ਕਰਾਂਗੇ ਮੌਸਮ ਦੀ, ਸਭ ਤੋਂ ਪਹਿਲੇ ਗੱਲ ਪੰਜਾਬ ਦੀ ਕਰਾਂਗੇ। ਸੂਬੇ ਦੇ ਵਿੱਚ ਅਗਲੇ ਕੁਝ ਦਿਨਾਂ ਦੌਰਾਨ ਮੌਸਮ ਦੇ ਵਿੱਚ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਕੱਲ ਨੂੰ ਯਾਨੀ ਕਿ 31 ਅਗਸਤ ਨੂੰ ਜਿੱਥੇ ਪੰਜਾਬ ਦੇ ਜ਼ਿਆਦਾਤਰ ਮਾਲਵਾ ਅਤੇ ਪੱਛਮੀ ਇਲਾਕਿਆਂ ਦੇ ਵਿੱਚ ਮੌਸਮ ਮੁੱਖ ਤੌਰ ਦੇ ਉੱਤੇ ਖੁਸ਼ਕ ਰਹਿਣ ਦੀ ਸੰਭਾਵਨਾ, ਉੱਥੇ ਹੀ ਉੱਤਰੀ ਅਤੇ ਪੂਰਬੀ ਜ਼ਿਲ੍ਹਿਆਂ ਦੇ ਵਿੱਚ ਹਲਕਾ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਦੇ ਅਨੁਸਾਰ ਕੱਲ ਪੰਜਾਬ ਦੇ ਮਾਲਵਾ ਅਤੇ ਪੱਛਮੀ ਜ਼ਿਲ੍ਹਿਆਂ ਦੇ ਵਿੱਚ ਮੌਸਮ ਜ਼ਿਆਦਾਤਰ ਖੁਸ਼ਕ ਹੈ। ਫਿਰੋਜ਼ਪੁਰ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ ਅਤੇ ਮਾਨਸਾ ਦੇ ਵਿੱਚ ਮੀਂਹ ਦੀ ਸੰਭਾਵਨਾ ਘੱਟ ਹੈ। ਹਾਲਾਂਕਿ ਪਠਾਨਕੋਟ, ਹੁਸ਼ਿਆਰਪੁਰ, ਗੁਰਦਾਸਪੁਰ, ਲੁਧਿਆਣਾ, ਅੰਮ੍ਰਿਤਸਰ ਸਮੇਤ ਉੱਤਰੀ ਤੇ ਪੂਰਬੀ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਬੱਦਲ ਛਾਏ ਰਹਿਣਗੇ ਤੇ ਕਿਤੇ ਨਾ ਕਿਤੇ ਜੇ ਗੱਲ ਕਰ ਲਈ ਜਾਵੇ ਤਾਂ ਬਾਰਿਸ਼ ਯਾਨੀ ਕਿ ਮੀਂਹ ਵੀ ਪੈ ਸਕਦਾ। ਇਹਨਾਂ ਇਲਾਕਿਆਂ ਦੇ ਵਿੱਚ 25% ਤੱਕ ਮੀਂਹ ਦੀ ਸੰਭਾਵਨਾ। ਚੰਡੀਗੜ੍ਹ, ਮੋਹਾਲੀ, ਪੰਚਕੂਲਾ ਦੇ ਲਈ ਮੌਸਮ ਨੂੰ ਲੈ ਕੇ ਅਪਡੇਟ ਜ਼ਰੂਰ ਹੈ। ਮੌਸਮ ਵਿਭਾਗ ਚੰਡੀਗੜ੍ਹ ਦੇ ਵੱਲੋਂ ਜਾਰੀ ਨਵੇਂ ਬੁਲੇਟਿਨ ਦੇ ਅਨੁਸਾਰ ਅਗਲੇ 2 to 3 ਘੰਟਿਆਂ ਦੌਰਾਨ ਟਰਾਈ ਸਿਟੀ ਦੇ ਕੁਝ ਹਿੱਸਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਪੈਣ ਦੀ ਸੰਭਾਵਨਾ, ਮੀਂਹ ਪੈ ਸਕਦਾ ਹੈ। ਰਡਾਰ ਤਸਵੀਰ ਦੇ ਵਿੱਚ ਵੀ ਕਈ ਇਲਾਕਿਆਂ ਵਿੱਚ ਮੀਂਹ ਅਤੇ ਗਰਜ ਚਮਕ ਵਾਲੇ ਬੱਦਲਾਂ ਦੀ ਗਤੀਵਿਧੀ ਦਿਖਾਈ ਦੇ ਰਹੀ ਹੈ। ਮੌਸਮ ਵਿਭਾਗ ਨੇ ਥੰਡਰ ਸਟੋਰਮ ਦੌਰਾਨ ਲੋਕਾਂ ਨੂੰ ਸਾਵਧਾਨ ਰਹਿਣ, ਦਰਖਤਾਂ ਹੇਠਾਂ ਖੜੇ ਹੋਣ ਤੋਂ ਬਚਣ ਦੀ ਸਲਾਹ ਵੀ ਦਿੱਤੀ ਹੈ। ਕਿਸਾਨ ਭਰਾਵਾਂ ਨੂੰ ਵੀ ਸਲਾਹ ਹੈ ਕਿ 1 ਅਤੇ 2 ਸਤੰਬਰ ਨੂੰ ਸੰਭਾਵਿਤ ਮੀਂਹ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਖੇਤੀਬਾੜੀ ਦੇ ਨਾਲ ਜੁੜੇ ਕੰਮਾਂ ਦੀ ਯੋਜਨਾ ਬਣਾ ਸਕਦੇ ਨੇ, ਮੀਂਹ ਪੈ ਸਕਦਾ। ਇਸੇ ਤਰ੍ਹਾਂ ਆਮ ਲੋਕਾਂ ਵੀ ਯਾਤਰਾ ਦੌਰਾਨ ਮੌਸਮ ਦੀ ਤਾਜ਼ਾ

ਖਬਰਾਂ ਦੀ ਅੱਜ ਦੀ ਸਭ ਤੋਂ ਵੱਡੀ ਖਬਰ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਵਾਰ ਫੇਰ ਤੋਂ ਧਮਕੀ ਮਿਲੀ ਹੈ। ਹਾਲ ਹੀ ਦੇ ਵਿੱਚ ਆਈਆਂ ਧਮਕੀ ਭਰੀਆਂ ਈਮੇਲਾਂ ਜਿਨ੍ਹਾਂ ਦੇ ਵਿੱਚ 5 ਸਤੰਬਰ ਨੂੰ ਬਠਿੰਡਾ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਵਿਚਕਾਰ ਮੁੱਖ ਮੰਤਰੀ 5 ਤੋਂ 7 ਸਤੰਬਰ ਤੱਕ ਬਠਿੰਡਾ ਦਾ ਦੌਰਾ ਕਰਨਗੇ। ਇਨ੍ਹਾਂ ਘਟਨਾਕ੍ਰਮਾਂ ਨੇ ਸੁਰੱਖਿਆ ਏਜੰਸੀਆਂ ਨੂੰ ਚੌਕਸ ਕਰ ਦਿੱਤਾ। ਮੁੱਖ ਮੰਤਰੀ 5 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਦਾ ਚੌਥਾ ਐਡੀਸ਼ਨ ਸ਼ੁਰੂ ਕਰਨ ਜਾ ਰਹੇ ਨੇ ਉਦਘਾਟਨ ਕਰਨਾ ਤੇ ਇਸ ਤੋਂ ਬਾਅਦ 6 ਅਤੇ 7 ਸਤੰਬਰ ਨੂੰ ਘੁੱਦਾ ਅਤੇ ਮਹਿਰਾਜ ਪਿੰਡਾਂ ਦੇ ਵਿੱਚ ਲੋਕ ਮਿਲਣੀਆਂ ਦਾ ਪ੍ਰੋਗਰਾਮ ਵੀ ਹੈ। ਜ਼ਿਕਰਯੋਗ ਹੈ ਕਿ ਇਲਾਕਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਗੜ੍ਹ ਵੀ ਮੰਨਿਆ ਜਾਂਦਾ, ਉੱਥੇ ਇਸ ਤਰੀਕੇ ਦੀਆਂ ਲੋਕ ਮਿਲਣੀਆਂ ਹੋਣੀਆਂ ਨੇ ਅਤੇ ਖੇਡਾਂ ਵਤਨ ਪੰਜਾਬ ਦਾ ਚੌਥਾ ਐਡੀਸ਼ਨ ਜਿਹੜਾ ਉਸਦਾ ਉਦਘਾਟਨ ਵੀ ਹੋਣਾ। ਜ਼ਿਕਰਯੋਗ ਹੈ ਕਿ 26 ਅਗਸਤ ਨੂੰ ਜ਼ਿਲ੍ਹਾ ਅਦਾਲਤ ਕੰਪਲੈਕਸ ਅਤੇ ਕੁਝ ਵਿਦਿਅਕ ਸੰਸਥਾਵਾਂ ਨੂੰ ਵੀ ਬੰਬ ਧਮਾਕਿਆਂ ਦੀ ਧਮਕੀ ਭਰੀ ਈਮੇਲ ਮਿਲੀ ਸੀ। ਪੁਲਿਸ ਟੀਮਾਂ ਨੇ ਤਲਾਸ਼ੀ ਲਈ, ਬਾਅਦ ਵਿੱਚ ਈਮੇਲਾਂ ਨੂੰ ਅਫਵਾਹ ਕਰਾਰ ਦਿੱਤਾ। ਸੰਵੇਦਨਸ਼ੀਲ ਥਾਵਾਂ ਦੇ ਉੱਤੇ ਸੁਰੱਖਿਆ ਜ਼ਰੂਰ ਵਧਾ ਦਿੱਤੀ ਗਈ ਹੈ। ਇਨ੍ਹਾਂ ਈਮੇਲਾਂ ਦੇ ਵਿੱਚ 5 ਸਤੰਬਰ ਨੂੰ ਬਠਿੰਡਾ ਦੇ ਵਿੱਚ ਜੋ ਮੁੱਖ ਮੰਤਰੀ ਦੀ ਜਿਹੜੀ ਇੱਕ ਵੱਡਾ ਸ਼ੋਅ ਹੈ ਜੇ ਗੱਲ ਕਰ ਲਈ ਜਾਵੇ ਖੇਡਾਂ ਵਤਨ ਪੰਜਾਬ ਦਾ, ਉਸ ਦੇ ਵਿੱਚ ਸ਼ਮੂਲੀਅਤ ਕੀਤੀ ਜਾਣੀ ਹੈ। ਉਹਨਾਂ ਦੇ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਵੀ ਮੌਜੂਦ ਹੋਣਗੇ ਤੇ ਤਮਾਮ ਵੱਡੇ ਆਲਾ ਅਧਿਕਾਰੀ ਵੀ ਮੌਜੂਦ ਹੋਣਗੇ ਅਤੇ ਉਸ ਮੌਕੇ ਦੇ ਉੱਤੇ ਵੀ ਇੱਕ ਧਮਾਕਾ ਕਰਨ ਦੀ ਈਮੇਲ ਮਿਲੀ ਹੈ। ਕਿੰਨੀ ਕੁ ਸੱਚਾਈ ਹੈ ਇਹ ਤਾਂ ਸਮਾਂ ਹੀ ਦੱਸੇਗਾ, ਪਰ ਸੁਰੱਖਿਆ ਏਜੰਸੀਆਂ ਜ਼ਰੂਰ ਚੌਕਸ ਹੋ ਗਈਆਂ ਨੇ। ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਅਤੇ ਹੜਤਾਲੀ ਮੁਲਾਜ਼ਮਾਂ ਦੇ ਵਿਚਾਲੇ ਟਕਰਾਅ ਜਿਹੜਾ ਲਗਾਤਾਰ ਵਧਦਾ ਨਜ਼ਰ ਆ ਰਿਹਾ। ਹੁਣ ਲੜਾਈ ਆਰ ਪਾਰ ਦੀ ਹੋ ਚੁੱਕੀ ਹੈ। ਸਰਕਾਰ ਨੇ ਹਾਈਕੋਰਟ ਦੇ ਵੱਲੋਂ ਮੁਲਾਜ਼ਮਾਂ ਨੂੰ DA ਦੇਣ ਦੇ ਦਿੱਤੇ ਹੁਕਮਾਂ ਨੂੰ ਹੁਣ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦੇਣ ਦਾ ਫੈਸਲਾ ਕਰ ਲਿਆ। ਇਹ ਫੈਸਲਾ ਉਸ ਸਮੇਂ ਸਾਹਮਣੇ ਆਇਆ ਜਦੋਂ 31 ਅਗਸਤ ਯਾਨੀ ਕਿ ਕੱਲ ਨੂੰ ਪੰਜਾਬ ਸਰਕਾਰ ਨੂੰ ਹਾਈਕੋਰਟ ਦੇ ਵਿੱਚ DA ਦੇ ਹੁਕਮਾਂ ਦੀ ਕੰਪਲੀਐਂਸ ਰਿਪੋਰਟ ਜਿਹੜੀ ਹੈ ਦਾਖਲ ਕਰਨੀ ਸੀ ਤੇ ਉੱਥੇ ਹੀ ਹੜਤਾਲੀ ਮੁਲਾਜ਼ਮਾਂ ਦੇ ਵੱਲੋਂ ਪਹਿਲਾਂ ਹੀ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਆ ਕੈਵੀਏਟ ਦਾਇਰ ਕੀਤਾ ਹੋਇਆ। ਇਸੇ ਰਾਹੀਂ ਮੰਗ ਕੀਤੀ ਗਈ ਹੈ ਕਿ ਸੁਪਰੀਮ ਕੋਰਟ ਦੇ ਵੱਲੋਂ ਕੋਈ ਵੀ ਹੁਕਮ ਜਾਰੀ ਕਰਨ ਤੋਂ ਪਹਿਲਾਂ ਮੁਲਾਜ਼ਮਾਂ ਦਾ ਪੱਖ ਵੀ ਸੁਣਿਆ ਜਾਵੇ। ਮੁਲਾਜ਼ਮ ਜਥੇਬੰਦੀਆਂ ਦਾ ਦਾਅਵਾ ਹੈ ਕਿ ਉਹ ਹਾਈਕੋਰਟ ਦੀ ਸਿੰਗਲ ਬੈਂਚ ਅਤੇ ਡਬਲ ਬੈਂਚ ਦੋਵਾਂ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਕੇਸ ਪਹਿਲਾਂ ਹੀ ਜਿੱਤ ਚੁੱਕੇ ਨੇ। ਇਸ ਦੇ ਬਾਵਜੂਦ ਹੁਣ ਸਰਕਾਰ ਵੱਲੋਂ ਮਾਮਲਾ ਸੁਪਰੀਮ ਕੋਰਟ ਲਿਜਾਣ ਦੇ ਫੈਸਲੇ ਦੇ ਨਾਲ ਵਿਵਾਦ ਜਿਹੜਾ ਹੋਰ ਵੱਧ ਗਿਆ। ਇਸ ਦੌਰਾਨ ਅੱਜ ਲੁਧਿਆਣਾ ਦੇ ਵਿੱਚ ਮੁਲਾਜ਼ਮ ਜਥੇਬੰਦੀਆਂ ਦੀ ਮੀਟਿੰਗ ਹੋਈ, ਵੱਡੇ ਐਲਾਨ ਵੀ ਕੀਤੇ ਨੇ। ਸਾਂਝੇ ਮੋਰਚੇ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਕਿ ਮੁਲਾਜ਼ਮਾਂ ਦੇ ਖਿਲਾਫ ਕਾਰਵਾਈ ਸੰਬੰਧੀ ਜਾਰੀ ਕੀਤੀ ਗਈ ਚਿੱਠੀ 7 ਸਤੰਬਰ ਤੱਕ ਵਾਪਸ ਲਈ ਜਾਵੇ। ਮੁਲਾਜ਼ਮ ਆਗੂਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ 7 ਸਤੰਬਰ ਤੱਕ ਚਿੱਠੀ ਵਾਪਸ ਨਹੀਂ ਲਈ ਜਾਂਦੀ ਤਾਂ 8 ਸਤੰਬਰ ਨੂੰ ਮੁਲਾਜ਼ਮ ਜਿਹੜੇ ਨੇ ਸਮੂਹਿਕ ਛੁੱਟੀ ਤੇ ਜਾਣਗੇ। ਪੂਰੇ ਪੰਜਾਬ ਦੇ ਸਰਕਾਰੀ ਮੁਲਾਜ਼ਮ ਜਿਹੜੇ ਨੇ ਛੁੱਟੀ ਤੇ ਜਾਣਗੇ, ਮਹਾਂਬੰਦ ਇੱਕ ਵਾਰ ਫਿਰ ਹੋ ਸਕਦਾ। ਇਸ ਤੋਂ ਬਾਅਦ 12 ਤੇ 13 ਸਤੰਬਰ ਨੂੰ ਪੰਜਾਬ ਸਰਕਾਰ ਦੇ ਮੰਤਰੀਆਂ ਦੇ ਘਰਾਂ ਦਾ ਘਿਰਾਓ ਕਰਨ ਦਾ ਵੀ ਪ੍ਰੋਗਰਾਮ ਹੈ। ਇਸ ਤੋਂ ਨਾਲ ਹੀ ਮੁਲਾਜ਼ਮ ਜਥੇਬੰਦੀਆਂ ਨੇ ਇੱਕ ਨਵੀਂ ਮੁਹਿੰਮ ਦਾ ਵੀ ਐਲਾਨ ਕੀਤਾ ਜਿਸ ਦਾ ਨਾਮ ਮੁੱਖ ਮੰਤਰੀ ਦੀ ਚੰਡੀਗੜ੍ਹ ਸਕੱਤਰੇਤ ਤੋਂ ਪਿੰਡ ਸਤੌਜ ਦੀ ਵਾਪਸੀ ਨਾਮ ਰੱਖਿਆ ਗਿਆ। ਮੁਲਾਜ਼ਮ ਆਗੂਆਂ ਦਾ ਕਹਿਣਾ ਕਿ ਇਸ ਮੁਹਿੰਮ ਰਾਹੀਂ ਮੁੱਖ ਮੰਤਰੀ ਨੂੰ ਚੰਡੀਗੜ੍ਹ ਸਕੱਤਰੇਤ ਤੋਂ ਵਾਪਸ ਉਹਨਾਂ ਦੇ ਪਿੰਡ ਸਤੌਜ ਭੇਜਣ ਦਾ ਸੰਦੇਸ਼ ਦਿੱਤਾ ਜਾਣਾ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵੱਲੋਂ ਅੱਜ ਹਲਕਾ ਘਨੌਰ ਦੇ ਵਿੱਚ ਪੰਜਾਬ ਬਚਾਓ ਰੈਲੀ ਕੀਤੀ ਗਈ ਅਤੇ ਇਸ ਰੈਲੀ ਦੇ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਵਿਧਾਨ ਸਭਾ ਚੋਣਾਂ 2027 ਦੇ ਲਈ ਪਾਰਟੀ ਦੇ ਪਹਿਲੇ ਉਮੀਦਵਾਰ ਦਾ ਐਲਾਨ ਵੀ ਕਰ ਦਿੱਤਾ। ਹਲਕਾ ਘਨੌਰ ਤੋਂ ਕੌਣ ਅਕਾਲੀ ਦਲ ਦਾ ਵਿਧਾਇਕ ਹੋਵੇਗਾ, MLA ਕੈਂਡੀਡੇਟ ਹੋਵੇਗਾ, ਉਸ ਦਾ ਐਲਾਨ ਕਰ ਦਿੱਤਾ ਗਿਆ ਹੈ। ਸਰਬਜੀਤ ਸਿੰਘ ਝਿੰਜਰ ਉਹਨਾਂ ਨੂੰ ਪਾਰਟੀ ਦਾ ਉਮੀਦਵਾਰ ਬਣਾ ਦਿੱਤਾ ਗਿਆ। ਇਸ ਮੌਕੇ ਤੇ ਪਾਰਟੀ ਵਰਕਰਾਂ ਤੇ ਸਮਰਥਕਾਂ ਦਾ ਵੱਡਾ ਠਾਠਾ ਮਾਰਦਾ ਇਕੱਠ ਵੀ ਦੇਖਣ ਨੂੰ ਮਿਲਿਆ। ਦਾਅਵਾ ਜਿਹੜਾ ਹੈ ਅਕਾਲੀ ਦਲ ਵੱਲੋਂ ਕੀਤਾ ਗਿਆ ਹੈ। ਰੈਲੀ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਵਿਰੋਧੀ ਪਾਰਟੀਆਂ ਅਤੇ ਆਗੂਆਂ ਤੇ ਵੀ ਤਿੱਖੇ ਨਿਸ਼ਾਨੇ ਸਾਧੇ, ਜਿੱਥੇ ਤੇ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਨੇ ਸਰਬਜੀਤ ਸਿੰਘ ਝਿੰਜਰ ਨੂੰ ਉਮੀਦਵਾਰ ਐਲਾਨਿਆ ਹਲਕਾ ਘਨੌਰ ਤੋਂ, ਉੱਥੇ ਹੀ ਖਾਸ ਤੌਰ ਦੇ ਉੱਤੇ ਵਾਰਸ ਪੰਜਾਬ ਦੇ ਜਥੇਬੰਦੀ ਦੇ ਉੱਤੇ ਤਿੱਖੇ ਨਿਸ਼ਾਨੇ ਸਾਧੇ। ਉਹਨਾਂ ਨੇ ਕਿਹਾ ਕਿ ਅੰਮ੍ਰਿਤਪਾਲ ਦਾ ਸਿਆਸੀ ਪਿਛੋਕੜ ਜ਼ਰੂਰ ਚੈੱਕ ਕਰਨਾ ਚਾਹੀਦਾ। ਸੁਖਬੀਰ ਬਾਦਲ ਨੇ ਕਿਹਾ ਕਿ ਜਿਹੜੇ ਲੋਕ ਆਪਣੇ ਆਪ ਨੂੰ ਕਿਸੇ ਜਥੇਬੰਦੀ ਦਾ ਹੁਣ ਮੁਖੀ ਦੱਸ ਰਹੇ ਨੇ, ਲੋਕਾਂ ਨੂੰ ਪਹਿਲਾਂ ਉਹਨਾਂ ਦੇ ਪਿਛੋਕੜ ਬਾਰੇ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਹੈ। ਉਹਨਾਂ ਅੰਮ੍ਰਿਤਪਾਲ ਦੇ ਧਾਰਮਿਕ ਤੇ ਸਿਆਸੀ ਸਫ਼ਰ ਨੂੰ ਲੈ ਕੇ ਟਿੱਪਣੀਆਂ ਕੀਤੀਆਂ। ਸੁਖਬੀਰ ਸਿੰਘ ਬਾਦਲ ਨੇ ਅੰਮ੍ਰਿਤਪਾਲ ਦੇ ਪਰਿਵਾਰ ਦੇ ਉੱਤੇ ਕਾਂਗਰਸ ਦੇ ਨਾਲ ਨੇੜਤਾ ਦੇ ਦੋਸ਼ ਵੀ ਲਗਾਏ। ਉਹਨਾਂ ਨੇ ਕਿਹਾ ਕਿ ਪਿਛਲੀਆਂ ਚੋਣਾਂ ਦੌਰਾਨ ਵੀ ਪਰਿਵਾਰ ਨੇ ਕਾਂਗਰਸ ਉਮੀਦਵਾਰਾਂ ਦੀ ਮਦਦ ਕੀਤੀ ਸੀ। ਅੰਮ੍ਰਿਤਪਾਲ ਸਿੰਘ ਦੇ ਉੱਤੇ ਹਮਲਾ ਕਰਦੇ ਸੁਖਬੀਰ ਬਾਦਲ ਨੇ ਕਿਹਾ ਕਿ ਉਹ ਵਾਇਰਸ ਨਹੀਂ ਸਗੋਂ ਵਾਇਰਸ ਨੇ। ਉਹਨਾਂ ਦੀ ਇਸ ਤੁਲਨਾ ਕੋਵਿਡ ਵਾਇਰਸ ਦੇ ਨਾਲ ਜੋੜ ਕੇ ਦੇਖੀ ਜਾ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਕੋਰੋਨਾ ਵਾਇਰਸ ਆਇਆ ਸੀ, ਉਸੇ ਤਰੀਕੇ ਦੇ ਨਾਲ ਇਹ ਵਾਇਰਸ ਨਹੀਂ ਵਾਇਰਸ ਆਏ ਨੇ ਜਿਹੜੇ ਕਿਤੇ ਨਾ ਕਿਤੇ ਸਿਆਸਤ ਜਿਹੜੀ ਇਹਨਾਂ ਦੀ ਉਹ ਪੰਜਾਬ ਦੇ ਲਈ ਨੁਕਸਾਨਦੇਹ ਹੈ।
ਤਾਂ ਹਲਕਾ ਘਨੌਰ ਦੇ ਵਿੱਚ ਰੈਲੀ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਜਿੱਥੇ ਸਰਬਜੀਤ ਸਿੰਘ ਝਿੰਜਰ ਨੂੰ ਉਮੀਦਵਾਰ ਐਲਾਨਿਆ ਉੱਥੇ ਸਰਬਜੀਤ ਸਿੰਘ

0: ਢਿੰਜਰ ਨੇ ਹਲਕਾ ਘਨੌਰ ਤੋਂ ਵਿਰੋਧੀਆਂ ਨੂੰ ਲਲਕਾਰਿਆ। ਉਹਨਾਂ ਨੇ ਕਿਹਾ ਕਿ ਅਕਾਲੀ ਦਲ ਹੁਣ ਰਾਕਟ ਦੇ ਵਾਂਗ ਉੱਪਰ ਨੂੰ ਚੜਦਾ ਜਾ ਰਿਹਾ ਹੈ, ਜਿਹੜਾ ਵੀ ਵਿੱਚ ਆਇਆ ਉਸਦੀ ਮੰਜੀ ਠੋਕੀ ਜਾਵੇਗੀ, ਉਹ ਤਬਾਹ ਹੋ ਜਾਵੇਗਾ। ਤੁਹਾਨੂੰ ਵੀ ਸੁਣਾਉਂਦੇ ਹਾਂ, ਸਰਬਜੀਤ ਸਿੰਘ ਝਿੰਜਰ ਨੂੰ ਜਦੋਂ ਉਮੀਦਵਾਰ ਐਲਾਨਿਆ ਗਿਆ ਉਸ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਉਹ ਲਲਕਾਰੇ ਮਾਰਦੇ ਨਜ਼ਰ ਆਏ ਨੇ, ਵਿਰੋਧੀਆਂ ਨੂੰ ਲਲਕਾਰੇ।
1: ਜਿਹੜਾ ਵੀ ਕੋਈ ਇਹਨਾਂ ਜੋ 3-5 ਕਰੂਗਾ ਨਾ, ਮੰਜੀ ਟਕਾ ਕੇ ਠੋਕਾਂਗੇ। ਲੋਕਾਂ ਲਈ ਝਿੰਜਰ ਲੰਬਾ ਪਿਆ, ਉੱਪਰ ਨੂੰ ਲੰਘ ਜਾਓ, ਸੀ ਵੀ ਨਹੀਂ ਕਰਦਾ। ਅੱਧੀ ਰਾਤ ਸੱਦ ਲਿਓ, ਹਾਜ਼ਰ ਹੋਜੂਗਾ। ਪਰ ਜਿਹੜੇ ਤੁਸੀਂ ਅੱਜ ਬੱਸਾਂ ਭਰ ਕੇ ਲੈ ਕੇ ਆਇਓ, ਗੱਡੀਆਂ ਟਰਾਲੀਆਂ ਟਰੈਕਟਰਾਂ ਤੇ ਆਇਓ, ਜੇ ਤੁਹਾਡੇ ਵੱਲ ਕਿਸੇ ਨੇ ਉਂਗਲ ਵੀ ਕੀਤੀ, ਇੱਕ ਫੋਨ ਮਾਰ ਦਿਓ, ਰਾਤ ਨੂੰ 1 ਵਜੇ ਵੀ ਆ ਕਹਿੰਦੀ ਨਾਸੀ ਧੁਆਨ ਲਿਆਂਦਿਆ। ਤੇ ਮੈਂ ਪ੍ਰਸ਼ਾਸਨ ਨੂੰ ਵੀ ਦੱਸ ਦੇਣਾ ਚਾਹੁੰਦਾ, ਪ੍ਰਸ਼ਾਸਨ ਨੂੰ ਬੇਨਤੀ ਆ, ਤੁਹਾਡੀ ਮਜਬੂਰੀ ਹੁੰਦੀ ਹੈ ਮਾੜੀ ਮੋਟੀ, ਉਹਨਾਂ ਕੁ ਮਾੜਾ ਮੋਟਾ ਉਹਨਾਂ ਨੂੰ ਕਹੀ ਜਾਓ ਕਿ ਕੋਈ ਨੀ ਬਹੁਤ ਜ਼ੋਰ ਲਾਇਆ ਵਾ ਅਕਾਲੀ ਦਲਾਂ ਨੂੰ ਘਸਾਉਣ ਨੂੰ, ਪਰ ਸਾਡੇ ਬੰਦਿਆਂ ਨੂੰ ਹੱਥ ਨਾ ਲਾ ਦਿਓ, ਕਿਉਂਕਿ ਅਕਾਲੀ ਦਲ ਹੁਣ ਜਿਵੇਂ ਕਹਿੰਦੇ ਨੇ ਵੀ ਰਾਕਟ ਵਾਂਗ ਚੜਦਾ ਜਾਂਦਾ, ਜਿਹੜਾ ਅੱਗੇ ਆ ਗਿਆ ਵਿੱਚ ਦੀ ਲੰਘ ਜਾਂਗੇ।
0: ਤੇ ਉਧਰ ਸ਼੍ਰੋਮਣੀ ਅਕਾਲੀ ਦਲ ਪੁੰਨਰ ਸੁਰਜੀਤ ਨੇ ਬੀਤੇ ਦਿਨੀ ਸ਼ਰਿਆਮ ਕਿਹਾ ਸੀ ਕਿ ਬੀਜੇਪੀ ਦੇ ਨਾਲ ਗੱਠਜੋੜ ਕਰ ਸਕਦੇ ਆ, ਕੋਈ ਦਿੱਕਤ ਨਹੀਂ ਹੈ, ਸਾਡੀ ਗੱਲ ਵੀ ਚੱਲ ਰਹੀ ਹੈ। ਇਸ ਗੱਲ ਦਾ ਪ੍ਰਗਟਾਵਾ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਵੱਲੋਂ ਖੁਦ ਕੀਤਾ ਗਿਆ ਸੀ। ਪਰ ਅੱਜ ਸ਼੍ਰੋਮਣੀ ਅਕਾਲੀ ਦਲ ਪੁੰਨਰ ਸੁਰਜੀਤ ਦੇ ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਦੀ ਮੌਜੂਦਾ ਸਿਆਸੀ ਸਥਿਤੀ ਅਤੇ ਭਾਜਪਾ ਦੇ ਨਾਲ ਸੰਭਾਵਿਤ ਗੱਠਜੋੜ ਨੂੰ ਲੈ ਕੇ ਪਾਰਟੀ ਦਾ ਪੱਖ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ। ਪਾਰਟੀ ਦੇ ਲੀਡਰ ਕਰਨੈਲ ਸਿੰਘ ਨੇ ਕਿਹਾ ਕਿ ਭਾਜਪਾ ਦੇ ਨਾਲ ਕਿਸੇ ਵੀ ਤਰ੍ਹਾਂ ਦੇ ਗੱਠਜੋੜ ਤੋਂ ਪਹਿਲਾਂ ਪੰਜਾਬ ਦੇ ਹੱਕਾਂ ਤੇ ਮੁੱਦਿਆਂ ਦੇ ਉੱਤੇ ਸਪਸ਼ਟਤਾ ਹੋਣੀ ਜ਼ਰੂਰੀ ਹੈ। ਉਹਨਾਂ ਨੇ ਕਿਹਾ ਕਿ ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਪੁੰਨਰ ਸੁਰਜੀਤ ਨੂੰ ਭਾਜਪਾ ਦੇ ਨਾਲ ਗੱਠਜੋੜ ਦੀ ਕੋਈ ਲੋੜ ਨਹੀਂ ਹੈ, ਤੁਰੰਤ ਲੋੜ ਨਹੀਂ ਹੈ। ਇਸ ਦੇ ਨਾਲ ਹੀ ਉਹਨਾਂ ਪੰਜਾਬ ਦੀ ਸਿਆਸਤ ਦੇ ਵਿੱਚ ਅਕਾਲੀ ਧੜਿਆਂ ਦੀ ਵੰਡ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ। ਉਹਨਾਂ ਨੇ ਕਿਹਾ ਕਿ ਕੰਧ ਦੇ ਉੱਤੇ ਲਿਖਿਆ ਪੜ੍ਹ ਲੈਣਾ ਚਾਹੀਦਾ। ਉਹਨਾਂ ਮੁਤਾਬਕ ਜੇਕਰ ਸ਼੍ਰੋਮਣੀ ਅਕਾਲੀ ਦਲ ਬਾਦਲ, ਸ਼੍ਰੋਮਣੀ ਅਕਾਲੀ ਦਲ ਪੁੰਨਰ ਸੁਰਜੀਤ ਵਾਰਸ ਪੰਜਾਬ ਅੰਮ੍ਰਿਤਸਰ ਵੱਖ ਵੱਖ ਚੋਣਾਂ ਲੜਦੇ ਨੇ ਤਾਂ ਇਸ ਦਾ ਸਭ ਤੋਂ ਵੱਡਾ ਫਾਇਦਾ ਆਮ ਆਦਮੀ ਪਾਰਟੀ ਨੂੰ ਹੋਣਾ, ਇਸ ਤੋਂ ਬਾਅਦ ਕਾਂਗਰਸ ਨੂੰ ਤੇ ਭਾਜਪਾ ਨੂੰ ਵੀ ਇੱਕ ਵੱਡਾ ਫਾਇਦਾ ਇਸ ਦੇ ਨਾਲ ਮਿਲ ਸਕਦਾ। ਉਹਨਾਂ ਨੇ ਕਿਹਾ ਕਿ ਏਕਤਾ ਦੇ ਵਿੱਚ ਬਲ ਹੈ, ਕਿਤੇ ਨਾ ਕਿਤੇ ਉਹਨਾਂ ਨੇ ਸੰਕੇਤ ਦਿੱਤਾ ਕਿ ਜਿੰਨੇ ਵੀ ਅਕਾਲੀ ਦਲ ਨੇ ਉਹਨਾਂ ਨੂੰ ਇਕੱਠੇ ਹੋਣ ਦੀ ਲੋੜ ਹੈ। ਇਸ ਲਈ ਕਿਸੇ ਇੱਕ ਅਹੁਦੇ ਜਾਂ ਵਿਅਕਤੀ ਨੂੰ ਏਕਤਾ ਦੇ ਰਾਹ ਦੇ ਵਿੱਚ ਰੁਕਾਵਟ ਨਹੀਂ ਬਣਨਾ ਚਾਹੀਦਾ। ਹੁਣ ਦੇਖਣਾ ਹੋਵੇਗਾ ਕਿ ਅਕਾਲੀ ਧੜਿਆਂ ਨੂੰ ਇਕੱਠਾ ਕਰਨ ਦੀ ਇਹ ਅਪੀਲ ਕਿੰਨੀ ਕੁ ਅੱਗੇ ਵੱਧਦੀ ਹੈ। ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ ਦੇ ਵਿੱਚ ਅਕਾਲੀ ਏਕਤਾ ਨੂੰ ਲੈ ਕੇ ਕੀ ਤਸਵੀਰ ਨਿਕਲ ਕੇ ਸਾਹਮਣੇ ਆਉਂਦੀ ਹੈ ਤਾਂ ਸਮਝ ਤੈਅ ਕਰੇਗਾ।
2: ਮੈਂ ਅੱਜ ਵੀ ਕਹਾਂਗਾ ਕਿ ਕੰਧ ਤੇ ਲਿਖਿਆ ਪੜ੍ਹ ਲੈਣਾ ਚਾਹੀਦਾ, ਸ਼੍ਰੋਮਣੀ ਅਕਾਲੀ ਦਲ ਬਾਦਲ, ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ, ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਜੇ ਇਹ ਚਾਰ ਧੜੇ ਲੜਦੇ ਨੇ ਚੋਣ ਤਾਂ ਇਹਦਾ ਫਾਇਦਾ ਕਿਹਨੂੰ ਹੋਏਗਾ? ਆਮ ਆਦਮੀ ਪਾਰਟੀ ਨੂੰ ਸਭ ਤੋਂ ਪਹਿਲਾਂ, ਕਾਂਗਰਸ ਨੂੰ ਤੇ ਬੀਜੇਪੀ ਨੂੰ। ਅਜਿਹੇ ਹਾਲਾਤਾਂ ਦੇ ਵਿੱਚ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਹਾਂ ਕਿ 2 ਦਸੰਬਰ ਦੇ ਹੁਕਮਨਾਮੇ ਨੂੰ ਆਧਾਰ ਮੰਨ ਕੇ ਏਕਤਾ ਹੋ ਸਕਦੀ ਹੈ, ਥੋੜਾ ਸੈਕਰੀਫਾਈ ਕਰਨ ਦੀ ਲੋੜ ਹੈ, ਥੋੜਾ ਤਿਆਗ ਦਿਖਾਉਣ ਦੀ ਲੋੜ ਹੈ।
0: ਬੀਤੇ ਦਿਨ ਜਗਤਾਰ ਸਿੰਘ ਹਵਾਰਾ ਦੇ ਭੈਣ ਜੀ ਪੁਸ਼ਪਿੰਦਰ ਕੌਰ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੁਲਾਕਾਤ ਕਰਕੇ ਆਏ। ਇਹ ਮੁਲਾਕਾਤ ਜਿਹੜੀ ਹੈ ਦਰਬਾਰ ਸਾਹਿਬ ਦੇ ਰਾਗੀ ਰਹੇ ਬਲਦੇਵ ਸਿੰਘ ਬਡਾਲਾ ਦੇ ਵੱਲੋਂ ਕਰਵਾਈ ਗਈ। ਇਸ ਮੁਲਾਕਾਤ ਨੇ ਹੁਣ ਸਿਆਸਤ ਗਰਮਾ ਦਿੱਤੀ ਹੈ। ਦਰਅਸਲ ਬਲਦੇਵ ਸਿੰਘ ਬਡਾਲਾ ਦੇ ਉੱਤੇ ਇਸ ਮੁਲਾਕਾਤ ਤੋਂ ਮੁੱਖ ਮੰਤਰੀ ਦਾ ਧੰਨਵਾਦ ਕਰਨ ਦੇ ਉੱਤੇ ਇਤਰਾਜ਼ ਜਤਾਇਆ ਜਾ ਰਿਹਾ। ਕਿਸਾਨ ਲੀਡਰ ਸੁਖਗਿੱਲ ਨੇ ਬਲਦੇਵ ਸਿੰਘ ਬਡਾਲਾ ਦੇ ਉੱਤੇ ਦੋਸ਼ ਲਗਾਉਂਦਿਆਂ ਕਿਹਾ ਕਿ ਕੌਮੀ ਇਨਸਾਫ਼ ਮੋਰਚੇ ਨੂੰ ਚੰਡੀਗੜ੍ਹ ਦੇ ਵਿੱਚ ਲੱਗੀਆਂ ਤਕਰੀਬਨ 4 ਸਾਲ ਹੋ ਗਏ, ਪਰ ਉਹਨਾਂ ਦੇ ਮੁਤਾਬਕ ਬਲਦੇਵ ਸਿੰਘ ਬਡਾਲਾ ਕਦੇ ਵੀ ਉੱਥੇ ਆ ਕੇ ਨਹੀਂ ਬੈਠੇ। ਉਹਨਾਂ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਦੇ ਵੀ ਤਾਲਮੇਲ ਕਮੇਟੀ ਦੇ ਨਾਲ ਵੀ ਕੋਈ ਮੁਲਾਕਾਤ ਨਹੀਂ ਕੀਤੀ ਗਈ, ਨਾ ਕੋਈ ਮੀਟਿੰਗ ਕੀਤੀ ਗਈ ਹੈ। ਸੁਖਗਿੱਲ ਮੋਗਾ ਕਿਸਾਨ ਆਗੂ ਨੇ ਉਹਨਾਂ ਨੇ ਬਡਾਲਾ ਨੂੰ ਸਵਾਲ ਕਰਦਿਆਂ ਕਿਹਾ ਕਿ ਜੇਕਰ ਭਾਈ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਦੀ ਗੱਲ ਹੈ ਤਾਂ ਮੁੱਖ ਮੰਤਰੀ ਦਾ ਧੰਨਵਾਦ ਕਿਸ ਗੱਲ ਲਈ ਕੀਤਾ ਜਾ ਰਿਹਾ? ਉਹਨਾਂ ਨੇ ਸਵਾਲ ਕੀਤਾ ਹੈ ਕਿ ਕੀ ਭਾਈ ਜਗਤਾਰ ਸਿੰਘ ਹਵਾਰਾ ਜਾਂ ਉਹਨਾਂ ਦੇ ਸਾਥੀਆਂ ਨੂੰ ਰਿਹਾਈ ਮਿਲ ਗਈ ਹੈ, ਉਹਨਾਂ ਨੂੰ ਪੈਰੋਲ ਮਿਲ ਗਈ ਹੈ, ਜਿਸ ਕਰਕੇ ਧੰਨਵਾਦ ਕੀਤਾ ਜਾ ਰਿਹਾ? ਸੁਖਗਿੱਲ ਮੋਗਾ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਪੂਰਨ ਰਿਹਾਈ ਦਾ ਮਸਲਾ ਅਜੇ ਵੀ ਆਪਣੀ ਥਾਂ ਦੇ ਉੱਤੇ ਖੜਾ ਹੈ, ਜਿਉਂਦਾ ਤਿਉਂ ਹੈ, ਅਤੇ ਕਿਸ ਹੱਕ ਦੇ ਨਾਲ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ ਜਾ ਰਿਹਾ। ਇਸ ਮਾਮਲੇ ਦੇ ਉੱਤੇ ਸਰਕਾਰ ਦੇ ਵੱਲੋਂ ਠੋਸ ਕਦਮ ਚੁੱਕਣ ਦੀ ਲੋੜ ਹੈ, ਇਹ ਗੱਲ ਜਿਹੜੀ ਹੈ ਕਿਸਾਨ ਆਗੂ ਸੁਖਗਿੱਲ ਦੇ ਵੱਲੋਂ ਕੀਤੀ ਗਈ ਹੈ। ਕਾਂਗਰਸ ਕਲੇਸ਼ ਪੰਜਾਬ ਦੇ ਵਿੱਚ ਲਗਾਤਾਰ ਜਾਰੀ ਹੈ ਤੇ ਹੁਣ ਸੁਖਜਿੰਦਰ ਸਿੰਘ ਰੰਧਾਵਾ ਤੇ ਰਾਜਾ ਵੜਿੰਗ ਦੇ ਵਿੱਚ ਜੇਕਰ ਗੱਲ ਕਰ ਲਈ ਜਾਵੇ ਤਾਂ ਵਾਰ ਪਲਟਵਾਰ ਸ਼ੁਰੂ ਹੋ ਗਿਆ। ਦਰਅਸਲ ਸੁਖਜਿੰਦਰ ਸਿੰਘ ਰੰਧਾਵਾ ਨੇ
3: ਤੇ ਗੱਲਬਾਤ ਵੀ ਕਰਾਂਗੇ ਜੀ ਥੋੜੀ ਜਿਹੀ ਹੋਰ ਪੋਲੀਟੀਕਲ, ਕਿਉਂਕਿ ਪੰਜਾਬ ਦੀਆਂ ਹਾਲਾਤਾਂ ਨੂੰ ਵੀ ਜੋ ਕੁਛ ਕਰ ਰਹੇ ਹਾਂ ਤੇ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਵੀ ਇਹ ਪ੍ਰੋਗਰਾਮ ਤੁਸੀਂ ਅੱਜ 5 ਵਜੇ ਤੱਕ ਸੁਣੋਗੇ। ਇੱਕ ਕਾਫੀ ਇੰਪੋਰਟੈਂਟ ਇਨਫੋਰਮੇਸ਼ਨ ਜਿਹੜੀ ਮੈਂ ਕਰਨਾ ਚਾਹੁੰਦਾ ਸੀ, ਆਈ ਬਿਲੀਵ ਵੀ ਕੱਲ੍ਹ

0: ਪ੍ਰੋਗਰਾਮ ਸੀਗਾ ਜਾਂ ਫਰਾਈਡੇ ਸ਼ਾਮ ਨੂੰ ਪ੍ਰੋਗਰਾਮ ਜਿਹੜਾ ਹੋਇਆ ਉਹਦੇ 'ਚ ਕਾਫੀ ਭਰਮਾ ਇਕੱਠ ਪਹਿਲਾਂ ਹੀ ਆਸ ਸੀਗੀ ਵੀ ਲੋਕੀ ਜਿਹੜੇ ਨੇ ਜੋ ਕੁਛ ਦੋਸਤਾਂ ਨਾਲ ਗੱਲਬਾਤ ਕਰਨ ਤੋਂ ਪਤਾ ਲੱਗ ਰਿਹਾ ਸੀਗਾ ਵੀ ਕਾਫੀ ਐਕਟਿਵਲੀ ਲੋਕੀ ਪਾਰਟੀਸਪੇਟ ਕਰਨਾ ਚਾਹ ਰਹੇ ਨੇ ਜਿੱਥੇ ਆਪਣੀ ਕਮਿਊਨਿਟੀ ਦਾ ਜਿਸ ਤਰੀਕੇ ਨਾਲ ਰੇਸਿਜ਼ਮ ਦੀਆਂ ਘਟਨਾਵਾਂ ਹੋ ਰਹੀਆਂ ਅਤੇ ਧੱਕਾ ਹੋਣ ਦੀ ਗੱਲਬਾਤ ਹੋ ਰਹੀ ਹੈ ਅਤੇ ਇਸੇ ਸਿਲਸਿਲੇ ਨੂੰ ਪਰਮਜੀਤ ਬਾਠ ਜਿਹੜੇ ਆ ਜੀ ਸਾਡੇ ਇੱਥੇ ਕਮਿਊਨਿਟੀ ਦੇ ਹੁਣ ਅੱਜ ਕੱਲ੍ਹ ਕਿਉਂਕਿ ਪਰਮਵੀਰ ਸਿੰਘ ਬਾਠ ਜਿਹੜੇ ਨੇ ਬਹੁਤ ਵਧੀਆ ਰਿਪੋਰਟਰ ਨੇ ਆਈ ਐਪਰੀਸ਼ੀਏਟ ਵੀ ਵਧੀਆ ਇਨਫੋਰਮੇਸ਼ਨ ਜਿਹੜੀ ਉਹ ਲੈ ਕੇ ਆਉਂਦੇ ਆ ਅਤੇ ਆਪਣੇ ਕਿਉਂਕਿ ਬਹੁਤ ਥੋੜ੍ਹੇ ਲੋਕ ਹੁੰਦੇ ਨੇ ਜਿਹੜੇ ਐਕਚੁਅਲ ਦੇ ਵਿੱਚ ਰਿਪੋਰਟਿੰਗ ਜਾਂ ਜਰਨਲਿਜ਼ਮ ਦੇ ਵਿੱਚੋਂ ਫੀਲਡ ਦੇ ਵਿੱਚ ਆਏ ਨੇ ਸਪੈਸ਼ਲੀ ਪ੍ਰਾਈਮ ਏਸ਼ੀਆ ਦੇ ਨਾਲ ਜੁੜੇ ਆ ਬਾਕੀ ਸਾਡੇ ਵਰਗੇ ਜਿਹੜੇ ਨੇ ਆਮ ਲੋਕ ਜਿਨ੍ਹਾਂ ਨੇ ਕੋਈ ਪ੍ਰੋਫੈਸ਼ਨਲ ਟ੍ਰੇਨਿੰਗ ਨਹੀਂ ਲਈ ਬਟ ਫਿਰ ਵੀ ਆਪਣਾ ਪਿਆਰ ਅਤੇ ਲੋਕਾਂ ਦੇ ਨਾਲ ਜਿਹੜਾ ਇੱਕ ਕਰਨ ਕਰਕੇ ਆਪਾਂ ਭਾਈਚਾਰੇ 'ਚ ਵਿਚਰਦੇ ਵੀ ਇਹਨਾਂ ਦੀਆਂ ਗੱਲਾਂ ਪਤਾ ਵੀ ਕਰਦੇ ਹਾਂ ਅਤੇ ਓਵਰਆਲ ਵੀ ਤੁਹਾਨੂੰ ਖ਼ਬਰਾਂ ਅਤੇ ਗੱਲਾਂ ਪਤਾ ਜਿਹੜੀਆਂ ਨੇ ਉਹ ਲੈ ਕੇ ਆਉਂਦੇ ਰਹਿੰਦੇ ਹਾਂ ਤੁਹਾਡੇ ਵਾਸਤੇ ਬਟ ਇਹ ਉੱਥੋਂ ਸਪੈਸ਼ਲ ਇਸੇ ਕਰਕੇ ਹੀ ਆਈ ਬਿਲੀਵ ਇੰਡੀਆ ਤੋਂ ਆਇਆ ਅਤੇ ਇਹਨਾਂ ਦਾ ਜਿਹੜਾ ਮੁੱਖ ਮਕਸਦ ਜਿਹੜਾ ਉਹ ਚੰਗੀਆਂ ਖ਼ਬਰਾਂ ਅਤੇ ਗੱਲਾਂ ਬਾਤਾਂ ਤਾਂ ਸੁਣਾਉਣਾ ਹੀ ਹੈ ਅਤੇ ਉਹਦੇ ਨਾਲ ਨਾਲ ਇਹਨਾਂ ਨੇ ਨਵੀਂ ਮੁਹਿੰਮ ਵੀ ਸ਼ੁਰੂ ਕੀਤੀਆਂ ਅਤੇ ਇੰਕਾ ਸੀਨੀਅਰ ਸੁਸਾਇਟੀ ਦੇ ਵਿੱਚ ਫਰਾਈਡੇ ਵਾਲੇ ਦਿਨ ਸ਼ਾਮ ਨੂੰ ਪ੍ਰੋਗਰਾਮ ਸੀਗਾ ਕਿਉਂਕਿ ਤੁਹਾਨੂੰ ਪਤਾ ਵੀ ਸ਼ਾਮ ਨੂੰ ਸਾਡਾ ਵੀ ਰੇਡੀਓ 'ਤੇ ਵੀ ਜਿੱਦਾਂ 7 ਤੋਂ 8 ਵਜੇ ਮੈਂ ਬਿਜ਼ੀ ਹੁੰਦਾ ਅਤੇ ਇਸ ਕਰਕੇ ਨਹੀਂ ਸ਼ਾਮਿਲ ਹੋ ਪਾਇਆ ਬਟ ਇਹ ਹੈ ਵੀ ਇਹਨਾਂ ਨੇ ਇਹ ਪ੍ਰੋਗਰਾਮ ਰੱਖਿਆ ਸੀਗਾ ਜਿਹਦੇ ਵਿੱਚ ਮੰਨਿਆ ਜਾਂਦਾ ਵੀ ਕਾਫੀ ਭਰਮਾ ਇਕੱਠ ਹੋਇਆ ਅਤੇ MP MLA ਜਿਹੜੇ ਨੇ ਸ਼ਾਮਿਲ ਹੋਏ ਮੀਡੀਆ ਦੇ ਸਾਥੀ ਜਿਨ੍ਹਾਂ ਨੇ ਉੱਥੇ ਆਪਣੀ ਆਪਣੀ ਗੱਲਬਾਤ ਵੀ ਰੱਖੀ ਜਾ ਕੇ ਸੋ ਨਾਲ ਦੀ ਨਾਲ ਹੀ ਜਿਹੜੇ ਕਾਫੀ ਇਕੱਠ 'ਚ ਜਿਹੜੇ ਲੋਕਾਂ ਨੇ ਸ਼ਿਰਕਤ ਕੀਤੀ ਜਿਹੜੇ ਪਹੁੰਚੇ ਉਹਨਾਂ ਨੇ ਇਹਨਾਂ ਦੀਆਂ ਗੱਲਾਂ ਬਾਤਾਂ ਸੁਣੀਆਂ ਅਤੇ ਸਾਰਿਆਂ ਤੱਕ ਮੈਸੇਜ ਜਿਹੜੇ ਉਹ ਪਹੁੰਚਾਉਣ ਦੀ ਵੀ ਕੋਸ਼ਿਸ਼ ਕੀਤੀ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਇਹ ਜਿਹੜਾ ਮੈਸੇਜ ਉਹ ਪਹੁੰਚੇ ਅਤੇ ਕੁਛ ਇੱਕ ਪਰਮਵੀਰ ਹੁਣਾਂ ਨੇ ਬਾਕੀ ਸਾਰਿਆਂ ਨੇ ਆਪਣੇ ਆਪਣੇ ਮੈਸੇਜ ਦਿੱਤੇ ਹੀ ਹੈ ਬਟ ਨਾਲ ਦੀ ਨਾਲ ਹੀ ਇਹਨਾਂ ਨੇ ਇੱਕ ਕੁਛ ਇੱਕ ਸੁਝਾਅ ਜਿਹੜੇ ਨੇ ਉਹ ਲਿਖੇ ਆ ਕੈਨੇਡਾ 'ਚ ਵਸਦੇ ਪੰਜਾਬੀ ਭਾਰਤੀ ਭਾਈਚਾਰੇ ਵਾਸਤੇ ਮੌਜੂਦਾ ਸੰਕਟ ਕੀ ਕੀਤਾ ਜਾਵੇ ਸੋ ਇਹਦੇ ਬਾਰੇ ਇਹਨਾਂ ਨੇ ਕੁਛ ਇੱਕ ਸੁਝਾਅ ਜਿਹੜੇ ਦਿੱਤੇ ਨੇ ਉਹਦੇ 'ਚ ਲਿਖਿਆ ਵੀ ਜੇ ਸੰਭਵ ਹੋਵੇ ਤਾਂ ਆਪਣੇ ਘਰ ਦੇ ਬਾਹਰ ਆਲੇ ਦੁਆਲੇ ਸਫਾਈ ਜਾਂ ਜ਼ਰੂਰ ਧਿਆਨ ਰੱਖਿਆ ਜਾਵੇ ਜੇ ਕੋਈ ਕੂੜਾ ਕਰਕਟ ਪਿਆ ਹੈ ਤਾਂ ਤੁਰੰਤ ਹਟਾ ਦਿੱਤਾ ਜਾਵੇ ਜਿਸ ਨਾਲ ਅਸੀਂ ਆਸਾਨ ਨਿਸ਼ਾਨਾ ਬਣਨ ਤੋਂ ਬਚੀਏ ਕਿਉਂਕਿ ਅਕਸਰ ਇਹ ਚੀਜ਼ਾਂ ਜਿਹੜੀਆਂ ਨੇ ਉਹ ਲੋਕਾਂ ਨੂੰ ਨਿਸ਼ਾਨਾ ਬਣਾਉਣ ਵਾਸਤੇ ਮਜਬੂਰ ਕਰ ਦਿੰਦੀਆਂ ਨੇ ਜਾਂ ਲੋਕ ਕਹਿ ਲਓ ਵੀ ਆਪਾਂ ਆ ਜਾਂਦੇ ਹਾਂ ਲਾਲ ਬੱਤੀ ਜੰਪ ਕਰਨ ਜਾਂ ਓਵਰ ਸਪੀਡਿੰਗ ਤੋਂ ਬਚਣ ਦਾ ਵੱਧ ਤੋਂ ਵੱਧ ਯਤਨ ਕੀਤਾ ਜਾਵੇ ਸੋ ਲਾਲ ਬੱਤੀ 'ਤੇ ਆਈ ਥਿੰਕ ਵੀ ਯਤਨ ਨਹੀਂ ਕੀਤਾ ਜਾਵੇ ਇਟਸ ਅ ਬਿਗ ਨੋ ਆਪਾਂ ਨੂੰ ਕਰਨਾ ਹੀ ਨਹੀਂ ਚਾਹੀਦੀ ਲਾਲ ਬੱਤੀ 'ਤੇ ਜੰਪ ਕਦੀ ਖਾਬਾਂ 'ਚ ਵੀ ਨਾ ਕਰੋ ਕਿਉਂਕਿ ਇਟਸ ਅ ਵੈਰੀ ਡੇਂਜਰਸ ਵੀ ਆਪਣਾ ਅਤੇ ਤੁਸੀਂ ਦੂਜਿਆਂ ਦੀ ਜਾਨ ਵੀ ਖਤਰੇ 'ਚ ਪਾਉਂਦੇ ਹੋ ਸੋ ਇਸ ਕਰਕੇ ਲਾਲ ਬੱਤੀ ਨੂੰ ਆਪਣੇ ਦਿਮਾਗ 'ਚ ਭੁੱਲ ਜਾਓ ਵੀ ਰੈੱਡ ਮੀਨਸ ਡਨ ਹੈ ਉੱਥੇ ਤੁਹਾਡਾ ਕੋਈ ਜ਼ੋਰ ਨਹੀਂ ਚੱਲਦਾ ਅਤੇ ਸਪੀਡਿੰਗ ਨੂੰ ਜਿਹੜਾ ਹੈ ਉਹਨੂੰ ਬਹੁਤ ਧਿਆਨ ਰੱਖੋ ਕਿ ਤੁਸੀਂ ਕਿਸੇ ਵੀ ਜਗ੍ਹਾ ਦੇ ਉੱਤੇ ਓਵਰ ਸਪੀਡਿੰਗ ਨਾ ਕਰੋ ਕਈ ਵਾਰੀ ਅਕਸਰ ਆਪਾਂ ਕਹਿ ਲਈਏ ਪੁਲਿਸ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਸੁਣਦੇ ਰਹਿੰਦੇ ਹਾਂ ਕਿ ਕਿੰਨੀ ਕਿੰਨੀ ਸਪੀਡ ਜਿਹੜੀ ਹੈ ਇੱਕ ਅਕਸਰ ਆਪਾਂ ਦੇਖ ਲੈਂਦੇ ਹਾਂ ਵੀ 10 ਕਿਲੋਮੀਟਰ ਦੇ ਅੱਗੇ ਦਾਇਰੇ ਦੇ ਵਿੱਚ ਲੋਕ ਅਕਸਰ ਚਲਾਉਂਦੇ ਨੇ ਜੇ ਨਹੀਂ ਤੁਸੀਂ ਚਲਾਉਂਦੇ ਤਾਂ ਤੁਹਾਨੂੰ ਪਿੱਛੇ ਵਾਲਾ ਹੀ ਇੱਦਾਂ ਪੁਸ਼ ਕਰਦਾ ਵੀ ਤੁਸੀਂ ਅੱਗੇ ਕਿਉਂ ਨਹੀਂ ਚੱਲਦੇ ਪਏ ਬਟ ਜੇ ਤੁਸੀਂ ਹੁਣ 30-40-50 ਕਿਲੋਮੀਟਰ ਐਕਸਟਰਾ ਚਲਾ ਰਹੇ ਹੋ ਤਾਂ ਫਿਰ ਤੁਹਾਡੀ ਗੱਡੀ ਜਿਹੜੀ ਹੈ ਉਹ ਰੋਕੀ ਵੀ ਜਾਂਦੀ ਹੈ ਅਤੇ ਟੋਅ ਵੀ ਕੀਤੀ ਜਾਂਦੀ ਸੋ ਇਹ ਕੁਛ ਇੱਕ ਘਟਨਾਵਾਂ ਪਿਛਲੇ ਸਮੇਂ ਦੇ ਵਿੱਚ ਦੇਖੀਆਂ ਵੀ ਗਈਆਂ ਸੋ ਇਸ ਗੱਲ ਦਾ ਵੀ ਧਿਆਨ ਜਿਹੜਾ ਤੁਸੀਂ ਜ਼ਰੂਰ ਰੱਖੋ ਛੋਟੇ ਬੱਚਿਆਂ ਦੇ ਨਾਲ ਸਾਈਕਲ ਚਲਾਉਂਦਿਆਂ ਹੋਏ ਹੈਲਮਟ ਪਾਈਏ ਕਿਉਂਕਿ ਅਕਸਰ ਹੈਲਮਟ ਨਹੀਂ ਪਾਇਆ ਹੁੰਦਾ ਲੋਕਾਂ ਨੂੰ ਅਤੇ ਇਸ ਗੱਲ ਦੇ ਵੀ ਕੁਛ ਇੱਕ ਪੁਆਇੰਟ ਹੋਰ ਵੀ ਹੈਗੇ ਨੇ ਸਾਡੇ ਕੋਲ ਬਟ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਆਪਾਂ ਬ੍ਰੇਕ ਲੈ ਕੇ ਅਤੇ ਫਿਰ ਮੈਂ ਤੁਹਾਡੇ ਨਾਲ ਬਾਕੀ ਦੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਵੀ ਸ਼ੇਅਰ ਕਰਦਾ ਜੀ ਸਭ ਰੰਗ ਰੇਡੀਓ
1: 95.5 ਕਾਲ ਕਰੋ 587-360-6890
2: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਵਾਰੀ
3: ਨਮਸਤੇ ਸਤਿ ਸ਼੍ਰੀ ਅਕਾਲ ਆਦਾਬ

0: places, stories, and communities like never before. Whether you're in Calgary, Airdrie, Chestermere, Cochrane, or tuning in from Okotoks, High River, Strathmore, and beyond, we are one sound, one family, one Sebring. Feel the rhythm, celebrate the culture, and stay connected with voices that matter. More events, more stories, more celebrations are on the way, only on Sebring Radio, your voice across every mile. Visit our official website, www.sebring.ca.
1: ਇਹ ਸੀਗੇ ਜੀ ਕੁਛ ਕਮਰਸ਼ੀਅਲ ਮੈਸੇਜ ਦੇ ਨਾਲ ਨਾਲ ਤੁਹਾਨੂੰ ਦੱਸ ਦਈਏ ਵੀ ਸਾਡੇ ਕੋਲ ਸਟੂਡੀਓ 'ਚ ਆਲਰੇਡੀ ਗੁਰੂ ਘਰ ਤੋਂ ਟੀਮ ਪਹੁੰਚ ਚੁੱਕੀ ਹੈ ਕਿਉਂਕਿ ਫੰਡਰੇਜ਼ਰ ਹੋਣ ਜਾ ਰਿਹਾ ਅਤੇ ਉਹਦੇ ਬਾਰੇ ਜਾਣਕਾਰੀ ਸ਼ੇਅਰ ਕਰਨ ਵਾਸਤੇ ਸਾਡੇ ਕੋਲ ਪਹੁੰਚੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਨੀ ਹੈ ਪਰ ਇਸ ਤੋਂ ਪਹਿਲਾਂ ਆਪਾਂ ਗੱਲਬਾਤ ਨੂੰ ਸ਼ੇਅਰ ਕਰੀਏ ਥੋੜ੍ਹੀ ਜਿਹੀ ਗੱਲਬਾਤ ਜਿਹੜੀ ਹੈ ਜੀ ਕਰ ਲੈਂਦੇ ਹਾਂ ਆਪਣੇ ਕਾਂਗਰਸ ਦੀ ਖਬਰ ਦੀ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਇਹਦੇ 'ਤੇ ਨਜ਼ਰ ਮਾਰ ਲੈਂਦੇ ਹਾਂ ਕਿਉਂਕਿ ਕਾਂਗਰਸ ਦਾ ਜਿਹੜਾ ਕਲੇਸ਼ ਜਿਹੜਾ ਇਹ ਲਗਾਤਾਰ ਚੱਲ ਰਿਹਾ ਇਹਦੇ ਅੰਦਰ ਜਿਹੜਾ ਵਿਦਿਨ ਜੋ ਚੀਜ਼ਾਂ ਚੱਲ ਰਹੀਆਂ ਨੇ ਅਤੇ ਉਹਦੇ ਬਾਰੇ ਜਾਣਕਾਰੀ ਜਿਹੜੀ ਹੈ ਤੁਹਾਡੇ ਨਾਲ ਕੁਇਕਲੀ ਆਪਾਂ ਸ਼ੇਅਰ ਕਰਨੀ ਚਾਹਾਂਗੇ ਵੰਸ ਅਗੇਨ ਥੋੜ੍ਹੀ ਜਿਹੀ ਖਬਰ ਸੁਣ ਕੇ ਫਿਰ ਬਾਕੀ ਦੀਆਂ ਖਬਰਾਂ ਅਤੇ ਗੱਲਾਂ ਬਾਤਾਂ ਜਿਹੜੀਆਂ ਇਸੇ ਤਰੀਕੇ ਨਾਲ ਜਾਰੀ ਰੱਖਦੇ ਹਾਂ ਨਾਲ ਹੀ ਗੈਸਟ ਦੇ ਨਾਲ ਹੀ ਤੁਹਾਡੀ ਗੱਲਬਾਤ ਜਿਹੜੀ ਆਪਾਂ ਕਰਵਾਉਂਦੇ ਹਾਂ ਜੀ
2: ਇਹ ਗੱਲ ਜਿਹੜੀ ਹੈ ਕਿਸਾਨ ਆਗੂ ਸੁਖ ਗਿੱਲ ਦੇ ਵੱਲੋਂ ਕੀਤੀ ਗਈ ਹੈ ਕਾਂਗਰਸ ਕਲੇਸ਼ ਪੰਜਾਬ ਦੇ ਵਿੱਚ ਲਗਾਤਾਰ ਜਾਰੀ ਹੈ ਤੇ ਹੁਣ ਸੁਖਜਿੰਦਰ ਸਿੰਘ ਰੰਧਾਵਾ ਤੇ ਰਾਜਾ ਵੜਿੰਗ ਦੇ ਵਿੱਚ ਜੇਕਰ ਗੱਲ ਕਰ ਲਈ ਜਾਵੇ ਤਾਂ ਵਾਰ ਪਲਟਵਾਰ ਸ਼ੁਰੂ ਹੋ ਗਿਆ ਦਰਅਸਲ ਸੁਖਜਿੰਦਰ ਸਿੰਘ ਰੰਧਾਵਾ ਨੇ ਬਿਨਾਂ ਨਾਮ ਲਿੱਤੇ ਰਾਜਾ ਵੜਿੰਗ ਦੇ ਨਾਮ ਤੇ ਇੱਕ ਟਵੀਟ ਛੱਡਿਆ ਉਹੀ ਘਰ ਹੈ ਉਹੀ ਰੰਧਾਵਾ ਹੈ ਜਦੋਂ ਵੀ ਤੁਸੀਂ ਆਓਗੇ ਤੁਹਾਡਾ ਮੋਸਟ ਵੈਲਕਮ ਹੈ ਇਹ ਗੱਲ ਕਿਤੇ ਨਾ ਕਿਤੇ ਅਸਿੱਧੇ ਤੌਰ ਤੇ ਰਾਜਾ ਵੜਿੰਗ ਤੇ ਢੁਕਦੀ ਹੈ ਦੱਸ ਦਈਏ ਕਿ ਬੀਤੇ ਦਿਨੀ ਰੰਧਾਵਾ ਨੇ ਇੱਕ ਰੈਲੀ ਦੇ ਵਿੱਚ ਕਿਹਾ ਸੀ ਕਿ ਸਾਨੂੰ ਕੰਪਰੋਮਾਈਜ਼ਡ ਦੇ ਉੱਤੇ ਸਰਕਾਰ ਨਾਲ ਰਲ ਕੇ ਕੰਮ ਕਰਨ ਵਾਲੇ ਲੀਡਰ ਨਹੀਂ ਚਾਹੀਦੇ ਮੀਡੀਆ ਦੇ ਵੱਲੋਂ ਇਸ ਬਿਆਨ ਦੇ ਉੱਤੇ ਪੁੱਛੇ ਗਏ ਸਵਾਲ ਦੇ ਰਾਜਾ ਵੜਿੰਗ ਨੇ ਕਿਹਾ ਸੀ ਕਿ ਜਦੋਂ ਵੀ ਮੈਂ ਸੁਖਜਿੰਦਰ ਸਿੰਘ ਰੰਧਾਵਾ ਨੂੰ ਮਿਲਾਂਗਾ ਤਾਂ ਪੁੱਛਾਂਗਾ ਕਿ ਕੰਪਰੋਮਾਈਜ਼ ਦੇ ਅਤੇ ਸਲੀਪਰ ਸੈੱਲ ਕੌਣ ਹਨ ਉਹਨਾਂ ਕਿਹਾ ਕਿ ਇਹ ਉਹ ਨੇ ਜੋ ਭਗਵੰਤ ਮਾਨ ਜਾਂ ਫਿਰ ਅਮਿਤ ਸ਼ਾਹ ਨੂੰ ਮਿਲਦੇ ਰਹੇ ਨੇ ਤੇ ਹੁਣ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਟਵੀਟ ਨੂੰ ਰਾਜਾ ਵੜਿੰਗ ਦੇ ਇਸ ਬਿਆਨ ਦੇ ਨਾਲ ਜੋੜ ਕੇ ਜਿਹੜਾ ਆ ਦੇਖਿਆ ਜਾ ਰਿਹਾ ਸੁਖਜਿੰਦਰ ਸਿੰਘ ਰੰਧਾਵਾ ਦਾ ਟਵੀਟ ਅੱਜ ਕਾਫੀ ਵਾਇਰਲ ਹੋਇਆ ਚਰਚਾ ਦਾ ਵਿਸ਼ਾ ਵੀ ਰਿਹਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਇੱਕ ਵੀਡੀਓ ਸਾਂਝੀ ਕਰਦਿਆਂ ਪੰਜਾਬ ਸਰਕਾਰ ਤੇ ਕੈਬਨਿਟ ਮੰਤਰੀਆਂ ਤੇ ਤਿੱਖਾ ਨਿਸ਼ਾਨਾ ਸਾਧਿਆ ਮਜੀਠੀਆ ਦੇ ਵੱਲੋਂ ਸਾਂਝੀ ਕੀਤੀ ਵੀਡੀਓ ਦੇ ਵਿੱਚ ਇੱਕ ਲੋਕ ਮਿਲਣੀ ਪ੍ਰੋਗਰਾਮ ਦੌਰਾਨ ਖਾਲੀ ਪਈਆਂ ਕੁਰਸੀਆਂ ਦਿਖਾਈਆਂ ਗਈਆਂ ਨੇ ਇੱਕ ਵੀਡੀਓ ਨਸ਼ਰ ਕੀਤੀ ਗਈ ਹੈ ਬਿਕਰਮ ਮਜੀਠੀਆ ਦੇ ਵੱਲੋਂ ਜਿਸ ਦੇ ਵਿੱਚ ਖਾਲੀ ਕੁਰਸੀਆਂ ਨਜ਼ਰ ਆ ਰਹੀਆਂ ਨੇ ਇਸ ਨੂੰ ਲੈ ਕੇ ਮਜੀਠੀਆ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਦੇ ਲੋਕ ਹੁਣ ਸੂਬੇ ਦੇ ਕੈਬਨਿਟ ਮੰਤਰੀਆਂ ਦੇ ਪ੍ਰੋਗਰਾਮਾਂ ਦੇ ਵਿੱਚ ਦਿਲਚਸਪੀ ਨਹੀਂ ਰੱਖ ਰਹੇ ਅਤੇ ਲੋਕਾਂ ਨੇ ਇਹਨਾਂ ਪ੍ਰੋਗਰਾਮਾਂ ਦਾ ਬਾਈਕਾਟ ਕਰਨਾ ਸ਼ੁਰੂ ਕਰ ਦਿੱਤਾ ਮਜੀਠੀਆ ਨੇ ਕਿਹਾ ਕਿ ਪੰਜਾਬੀ ਆਪਣੇ ਸਵੈ ਮਾਣ ਤੇ ਸਵੈ ਸਨਮਾਨ ਦੇ ਲਈ ਜਾਣੇ ਜਾਂਦੇ ਨੇ ਕੈਬਨਿਟ ਮੰਤਰੀ ਬਲਬੀਰ ਸਿੰਘ ਦੇ ਕਥਿਤ ਹੰਕਾਰੀ ਰਵੱਈਏ ਦਾ ਅਸਰ ਹੁਣ ਨਜ਼ਰ ਆ ਰਿਹਾ ਇਹਨਾਂ ਗੱਲਾਂ ਦਾ ਪ੍ਰਗਟਾਵਾ ਬਿਕਰਮ ਸਿੰਘ ਮਜੀਠੀਆ ਨੇ ਕੀਤਾ ਉਹਨਾਂ ਨੇ ਕਿਹਾ ਕਿ ਇਹ ਸਿਰਫ ਖਾਲੀ ਕੁਰਸੀਆਂ ਨਹੀਂ ਸਗੋਂ ਲੋਕਾਂ ਦੇ ਵੱਲੋਂ ਸਰਕਾਰ ਦੇ ਖਿਲਾਫ ਦਿੱਤਾ ਗਿਆ ਫੈਸਲਾ ਇਸੇ ਮਾਮਲੇ ਨੂੰ ਲੈ ਕੇ ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਨੇ ਵੀ ਇਹੀ ਹੂਬ ਹੂ ਵੀਡੀਓ ਨੂੰ ਸਾਂਝਾ ਕੀਤਾ ਤੇ ਆਪ ਸਰਕਾਰ ਤੇ ਨਿਸ਼ਾਨਾ ਸਾਧਿਆ ਸੁਖਪਾਲ ਖਹਿਰਾ ਨੇ ਸੋਸ਼ਲ ਮੀਡੀਆ ਤੇ ਵੀਡੀਓ ਪੋਸਟ ਕਰਕੇ ਦਾਅਵਾ ਕੀਤਾ ਕਿ ਸਰਕਾਰੀ ਮਸ਼ੀਨਰੀ ਦੀ ਕਥਿਤ ਦੁਰਵਰਤੋਂ ਦੇ ਬਾਵਜੂਦ ਆਮ ਆਦਮੀ ਪਾਰਟੀ ਦੇ ਫਲੋਪ ਸ਼ੋਅ ਸ਼ੁਰੂ ਹੋ ਗਏ ਨੇ ਸਾਂਝੀ ਕੀਤੀ ਵੀਡੀਓ ਦੇ ਵਿੱਚ ਸਿਹਤ ਮੰਤਰੀ ਬਲਬੀਰ ਸਿੰਘ ਇੱਕ ਪ੍ਰੋਗਰਾਮ ਦੌਰਾਨ ਖਾਲੀ ਕੁਰਸੀਆਂ ਨੂੰ ਸੰਬੋਧਿਤ ਕਰਦੇ ਨਜ਼ਰ ਆ ਰਹੇ ਨੇ ਇਸ ਨੂੰ ਲੈ ਕੇ ਖਹਿਰਾ ਨੇ ਤੰਜ ਕੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਉੱਤਰਾਖੰਡ ਦੇ ਹਲਦਵਾਨੀ ਦੇ ਵਿੱਚ ਕਾਂਗਰਸ ਦੇ ਕੌਮੀ ਪ੍ਰਧਾਨ ਮਲਕਾਰਜਨ ਖੜਗੇ ਦੇ ਸਮਾਗਮ ਤੋਂ ਬਾਅਦ ਸਥਾਨ ਦੇ ਕਥਿਤ ਸ਼ੁੱਧੀਕਰਨ ਨੂੰ ਲੈ ਕੇ ਹੁਣ ਵਿਵਾਦ ਵੱਧਦਾ ਨਜ਼ਰ ਆ ਰਿਹਾ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਤੋਂ ਬਾਅਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਇਸ ਮੁੱਦੇ ਦੇ ਉੱਤੇ ਭਾਜਪਾ ਤੇ ਤਿੱਖੇ ਸ਼ਬਦੀ ਹਮਲੇ ਕੀਤੇ ਨੇ ਚੰਨੀ ਨੇ ਇਲਜ਼ਾਮ ਲਗਾਇਆ ਕਿ ਇਸ ਘਟਨਾ ਨੇ ਇੱਕ ਵਾਰ ਫੇਰ ਤੋਂ ਭਾਜਪਾ ਦੀ ਦਲਿਤ ਵਿਰੋਧੀ ਅਤੇ ਮਨੁਵਾਦੀ ਮਾਨਸਿਕਤਾ ਨੂੰ ਜੱਗ ਜ਼ਾਹਿਰ ਕਰ ਦਿੱਤਾ ਚੰਨੀ ਨੇ ਇਲਜ਼ਾਮ ਲਗਾਇਆ ਕਿ ਇਹ ਘਟਨਾ ਸਪਸ਼ਟ ਤੌਰ ਦੇ ਉੱਤੇ ਦਰਸਾਉਂਦੀ ਹੈ ਕਿ ਭਾਜਪਾ ਦੇਸ਼ ਨੂੰ ਛੂਤ ਛਾਤ ਅਤੇ ਜਾਤੀਵਾਦੀ ਦੇ ਯੁੱਗ ਦੇ ਵਿੱਚ ਵਾਪਸ ਤੱਕ ਰਹੀ ਹੈ ਉਹਨਾਂ ਨੇ ਇਸ ਨੂੰ ਨਫ਼ਰਤ ਦੁਆਰਾ ਪ੍ਰੇਰਿਤ ਕਾਰਵਾਈ ਕਰਾਰ ਦਿੱਤਾ ਚੰਨੀ ਨੇ ਮੰਗ ਕੀਤੀ ਹੈ ਕਿ ਇਸ ਕਾਰਵਾਈ ਲਈ ਜ਼ਿੰਮੇਵਾਰ ਲੋਕਾਂ ਦੀ ਪਹਿਚਾਣ ਹੋਵੇ ਅਤੇ ਉਹਨਾਂ ਦੇ ਵਿਰੁੱਧ ਤੁਰੰਤ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਕੱਲ ਨੂੰ ਆਗਾਮੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਵਿਦਿਆਰਥੀ ਕੌਂਸਲ ਚੋਣਾਂ ਹੋਣ ਜਾ ਰਹੀਆਂ ਨੇ ਬੀਤੇ ਦਿਨੀ ਦੇਰ ਰਾਤ ਤੱਕ ਪ੍ਰਚਾਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਵੱਖ ਵੱਖ ਜਥੇਬੰਦੀਆਂ ਦੇ ਵੱਲੋਂ ਪ੍ਰਚਾਰ ਕੀਤਾ ਗਿਆ ਜੇ ਗੱਲ ਕਰ ਲਈ ਜਾਵੇ ਤਾਂ ਇਹਨਾਂ ਚੋਣਾਂ ਦੇ ਵਿੱਚ ਖਾਸ ਕਰਕੇ ਸੱਥ ਅਤੇ ABB ਦੇ ਵਿੱਚ ਫਸਮਾ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ ਦੋਨੋਂ ਜਥੇ

0: ਬੰਦੀਆਂ ਇਸ ਵਕਤ ਚਰਚਾ ਦੇ ਵਿੱਚ ਦੇਖਣ ਨੂੰ ਮਿਲ ਰਹੀਆਂ ਨੇ। ਸੱਥ ਦੇ ਵੱਲੋਂ ਚੋਣਾਂ ਦੇ ਵਿੱਚ ਪ੍ਰਧਾਨਗੀ ਅਹੁਦੇ ਦੇ ਲਈ ਲੜ ਰਹੇ ਨੇ ਦਰਸ਼ਪ੍ਰੀਤ ਸਿੰਘ ਅਤੇ ਮੀਤ ਪ੍ਰਧਾਨ ਅਹੁਦੇ ਦੇ ਲਈ ਮਨਮੀਤ ਕੌਰ ਸਾਖੀ ਜਥੇਬੰਦੀ ਤੋਂ ਨੇ ਅਤੇ ਇਹਨਾਂ ਨੂੰ ਅਕਾਲੀ ਦਲ ਵਾਰਸ ਪੰਜਾਬ ਦੇ ਪਾਰਟੀ ਦੇ ਵੱਲੋਂ ਪੂਰਨ ਅਤੇ ਡਟਵਾਂ ਸਮਰਥਨ ਦਿੱਤਾ ਜਾ ਰਿਹਾ। ਇਸ ਬਾਬਤ ਮਨਪ੍ਰੀਤ ਸਿੰਘ ਇਆਲੀ ਦੇ ਵੱਲੋਂ ਇੱਕ ਪੋਸਟ ਵੀ ਸਾਂਝੀ ਕਰਦਿਆਂ ਸਮਰਥਨ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਹੈ ਕਿ ਪੰਜਾਬ ਯੂਨੀਵਰਸਿਟੀ ਦੇ ਸਮੂਹ ਵਿਦਿਆਰਥੀਆਂ ਅਤੇ ਨੌਜਵਾਨ ਸਾਥੀਆਂ ਨੂੰ ਪੁਰਜ਼ੋਰ ਅਪੀਲ ਹੈ ਕਿ ਹੱਕ ਸੱਚ ਤੇ ਵਿਦਿਆਰਥੀ ਹਿੱਤਾਂ ਦੀ ਰਾਖੀ ਕਰਨ ਵਾਲੇ ਇਹਨਾਂ ਸੁਹਿਰਦ ਚਿਹਰਿਆਂ ਨੂੰ ਆਪਣੀ ਕੀਮਤੀ ਵੋਟ ਪਾ ਕੇ ਭਾਰੀ ਬਹੁਮਤ ਦੇ ਨਾਲ ਜਿਤਾਇਆ ਜਾਵੇ। ਅਕਾਲੀ ਦਲ ਵਾਰਸ ਪੰਜਾਬ ਦੇ ਦੀ ਲੀਡਰਸ਼ਿਪ ਨੌਜਵਾਨਾਂ ਦੀ ਆਵਾਜ਼ ਨੂੰ ਬੁਲੰਦ ਕਰਨ ਦੇ ਲਈ ਮੋਢੇ ਦੇ ਨਾਲ ਮੋਢਾ ਜੋੜ ਕੇ ਚਟਾਨ ਵਾਂਗ ਖੜੀ ਹੈ ਤੇ ਹਮੇਸ਼ਾ ਖੜੀ ਰਹੇਗੀ। ਇਹਨਾਂ ਗੱਲਾਂ ਦਾ ਪ੍ਰਗਟਾਵਾ ਮਨਪ੍ਰੀਤ ਸਿੰਘ ਇਆਲੀ ਦੇ ਵੱਲੋਂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਵੱਖ ਵੱਖ ਜਥੇਬੰਦੀਆਂ ਨੂੰ ਵੱਖ ਵੱਖ ਪਾਰਟੀਆਂ ਦੇ ਵੱਲੋਂ ਸਮਰਥਨ ਦਿੱਤਾ ਜਾ ਰਿਹਾ। ਹੁਣ ਦੇਖਣਾ ਹੋਵੇਗਾ ਕਿ ਕੱਲ੍ਹ ਦੀਆਂ ਚੋਣਾਂ ਦੇ ਵਿੱਚ ਕੌਣ ਬਾਜੀ ਮਾਰਦਾ। ਚੰਡੀਗੜ੍ਹ ਤੋਂ ਸਾਂਸਦ ਮਨੀਸ਼ ਤਿਵਾੜੀ ਨੇ ਪ੍ਰੈਸ ਕਾਨਫਰੰਸ ਕਰਕੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਸਿਆਸੀ ਰਿਸ਼ਤੇ ਅਤੇ ਵਿਚਾਰਧਾਰਾ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਹੈ। ਮਨੀਸ਼ ਤਿਵਾੜੀ ਨੇ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਵਿਚਾਰਧਾਰਾ ਦੇ ਵਿੱਚ ਕੋਈ ਵੱਡਾ ਫਰਕ ਨਹੀਂ ਹੈ। ਉਹਨਾਂ ਨੇ ਕਿਹਾ ਕਿ ਇਹ ਗੱਲ ਵੱਖਰੀ ਹੈ ਕਿ ਪੰਜਾਬ ਦੇ ਵਿੱਚ ਦੋਵੇਂ ਪਾਰਟੀਆਂ ਇੱਕ ਦੂਜੇ ਦੇ ਸਾਹਮਣੇ ਚੋਣ ਮੈਦਾਨ ਦੇ ਵਿੱਚ ਨੇ ਅਤੇ ਸਿਆਸੀ ਤੌਰ ਦੇ ਉੱਤੇ ਮੁਕਾਬਲਾ ਕਰ ਰਹੀਆਂ ਨੇ। ਉਹਨਾਂ 2024 ਦੀਆਂ ਲੋਕ ਸਭਾ ਚੋਣਾਂ ਦਾ ਹਵਾਲਾ ਦਿੱਤਾ ਹੈ ਤੇ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਇੰਡੀਆ ਅਲਾਇੰਸ ਦਾ ਹਿੱਸਾ ਸੀ। ਦੋਵੇਂ ਪਾਰਟੀਆਂ ਨੇ ਇਕੱਠੇ ਹੋ ਕੇ ਕਈ ਥਾਵਾਂ ਤੇ ਚੋਣਾਂ ਲੜੀਆਂ। ਮਨੀਸ਼ ਤਿਵਾੜੀ ਨੇ ਭਾਜਪਾ ਤੇ ਨਿਸ਼ਾਨਾ ਸਾਧਿਆ, ਦੋਸ਼ ਲਗਾਏ ਕਿ ਭਾਜਪਾ ਧਰਮ ਦੇ ਆਧਾਰ ਦੇ ਉੱਤੇ ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਅਜਿਹੀ ਸਿਆਸਤ ਦੇਸ਼ ਦੀ ਏਕਤਾ ਅਤੇ ਭਾਈਚਾਰੇ ਦੇ ਲਈ ਠੀਕ ਨਹੀਂ ਹੈ। ਇਸ ਮੌਕੇ ਦੇ ਉੱਤੇ ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਵੋਟਾਂ ਦੀ ਕਟੌਤੀ ਨੂੰ ਲੈ ਕੇ ਵੀ ਵੱਡਾ ਬਿਆਨ ਦਿੱਤਾ। ਸੁਣਦੇ ਕੀ ਕਹਿਣਾ ਸੀ?
1: ਇਹ ਬਾਤ ਸਹੀ ਹੈ ਕਿ ਹਮ ਲੋਕ ਇੱਕ ਦੂਸਰੇ ਕੇ ਆਮਨੇ ਸਾਹਮਨੇ ਹੈ ਪੰਜਾਬ ਮੇਂ, ਪਰ ਇਹ ਵੀ ਬਾਤ ਉਤਨੀ ਹੀ ਸਹੀ ਹੈ ਕਿ 2024 ਮੇਂ ਹਮ ਇੰਡੀਆ ਅਲਾਇੰਸ ਕੇ ਗਠਬੰਧਨ ਮੇਂ ਇਕੱਠੇ ਥੇ ਔਰ ਉਸੀ ਕਾ ਸਵਰੂਪ ਹੈ ਕਿ ਵਿਚਾਰਾਤਮਕ ਤੌਰ ਪਰ ਹਮਾਰੇ ਮੇਂ ਫਰਕ ਨਹੀਂ ਹੈ ਕਿ ਆਮ ਆਦਮੀ ਪਾਰਟੀ ਵੀ ਔਰ ਬਾਕੀ ਪਾਰਟੀਆਂ ਵੀ ਜੋ इंडिया अलायंस का हिस्सा थी, उन्होंने सब ने इकट्ठे मिलके चुनाव लड़ा।
0: ਸੰਗਰੂਰ ਦੇ ਵਿੱਚ ਟ੍ਰੇਡ ਡੀਲ ਦੇ ਮੁੱਦੇ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਕਿਸਾਨਾਂ ਨੇ ਡੀਸੀ ਦਫ਼ਤਰ ਦੇ ਬਾਹਰ ਇਕੱਠੇ ਹੋ ਕੇ ਸਰਕਾਰ ਅਤੇ ਟ੍ਰੇਡ ਡੀਲ ਨੂੰ ਲੈ ਕੇ ਆਪਣਾ ਵਿਰੋਧ ਦਰਜ ਕਰਵਾਇਆ। ਅੱਜ ਪੂਰੇ ਪੰਜਾਬ ਭਰ ਦੇ ਵਿੱਚ ਉਗਰਾਹ ਜਥੇਬੰਦੀ ਦੇ ਵੱਲੋਂ ਕਿਸਾਨਾਂ ਦੇ ਵੱਲੋਂ ਡੀਸੀ ਦਫ਼ਤਰਾਂ ਦੇ ਬਾਹਰ ਪ੍ਰਦਰਸ਼ਨ ਦਿੱਤਾ ਗਿਆ ਪੂਰੇ ਪੰਜਾਬ ਭਰ ਦੇ ਵਿੱਚ। ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਅਤੇ ਆਮ ਆਦਮੀ ਪਾਰਟੀ ਦੇ ਲੀਡਰ ਗੁਰਪ੍ਰੀਤ ਸਿੰਘ ਮੀਤ ਹੇਰ ਨੇ ਵੀ ਸ਼੍ਰੋਮਣੀ ਅਕਾਲੀ ਦਲ ਦੀ ਭੂਮਿਕਾ ਨੂੰ ਲੈ ਕੇ ਸਵਾਲ ਖੜੇ ਕੀਤੇ। ਮੀਤ ਹੇਰ ਨੇ ਦੋਸ਼ ਲਗਾਉਂਦੇ ਕਿਹਾ ਕਿ ਅਕਾਲੀ ਦਲ ਦੇ ਲਈ ਪੰਜਾਬ ਦੀ ਤਰਜੀਹ ਜਾਂ ਪੰਥਕ ਮੁੱਦੇ ਪਹਿਲੀ ਤਰਜੀਹ ਨਹੀਂ ਰਹੇ। ਉਹਨਾਂ ਨੇ ਕਿਹਾ ਕਿ ਅਕਾਲੀ ਦਲ ਸਿਰਫ਼ ਕੇਂਦਰ ਤੇ ਮੰਤਰੀ ਦਾ ਅਹੁਦਾ ਹਾਸਲ ਕਰਨ ਦੇ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਨਾ ਤਾਂ ਭਾਜਪਾ ਨੂੰ ਵੋਟ ਦੇਣਗੇ ਤੇ ਨਾ ਹੀ ਅਕਾਲੀ ਦਲ ਨੂੰ। ਉਹਨਾਂ ਦਾ ਕਹਿਣਾ ਕਿ ਕੇਂਦਰ ਦੇ ਵਿੱਚ ਮੰਤਰੀ ਬਣਨ ਦੀ ਕੋਸ਼ਿਸ਼ ਵਿੱਚ ਅਕਾਲੀ ਦਲ ਵੱਲੋਂ ਪੰਜਾਬ ਦੇ ਹਿੱਤਾਂ ਦੇ ਨਾਲ ਸਮਝੌਤਾ ਕੀਤਾ ਜਾ ਰਿਹਾ ਹੈ। ਅੱਜ ਕਿਤੇ ਨਾ ਕਿਤੇ ਟ੍ਰੇਡ ਡੀਲ ਨੂੰ ਲੈ ਕੇ ਕਿਸਾਨਾਂ ਦਾ ਰੋਸ ਲਗਾਤਾਰ ਹੁਣ ਜਾਰੀ ਰਹਿਣ ਵਾਲਾ ਹੈ। ਸੰਗਰੂਰ ਦੇ ਵਿੱਚ ਡੀਸੀ ਦਫ਼ਤਰਾਂ ਦੇ ਬਾਹਰ ਪ੍ਰਦਰਸ਼ਨ ਹੋ ਰਹੇ ਨੇ। ਇਸ ਪ੍ਰਦਰਸ਼ਨ ਦੌਰਾਨ ਕਿਸਾਨਾਂ ਦੇ ਵੱਲੋਂ ਆਪਣੇ ਮੁੱਦੇ ਨੂੰ ਲੈ ਕੇ ਸਰਕਾਰ ਦੇ ਖਿਲਾਫ ਆਵਾਜ਼ ਜਿਹੜੀ ਹੈ ਬੁਲੰਦ ਕੀਤੀ ਜਾ ਰਹੀ ਹੈ। ਪੰਜਾਬ ਭਰ ਦੇ ਪ੍ਰਾਈਵੇਟ ਸਕੂਲ ਅਤੇ ਕਾਲਜ ਬੱਸ ਆਪਰੇਟਰਾਂ ਦੇ ਵੱਲੋਂ 3 ਸਤੰਬਰ 2026 ਨੂੰ ਬਠਿੰਡਾ ਦੀ ਅਨਾਜ ਮੰਡੀ ਦੇ ਵਿੱਚ ਸੂਬਾ ਪੱਧਰੀ ਮਹਾਂ ਪੰਚਾਇਤ ਕੀਤੀ ਜਾਣੀ ਹੈ। ਪ੍ਰਾਈਵੇਟ ਬੱਸ ਟਰਾਂਸਪੋਰਟ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਸਰਾਹ ਨੇ ਦੱਸਿਆ ਹੈ ਕਿ ਇਸ ਦੇ ਵਿੱਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਤੋਂ ਡਰਾਈਵਰ, ਕੰਡਕਟਰ ਤੇ ਬੱਸ ਮਾਲਕ ਪਹੁੰਚਣਗੇ। ਉਹਨਾਂ ਨੇ ਕਿਹਾ ਕਿ ਸਰਕਾਰ ਦੇ ਵੱਲੋਂ ਲੰਬੇ ਸਮੇਂ ਤੋਂ ਉਹਨਾਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਯੂਨੀਅਨ ਦੇ ਵੱਲੋਂ ਵੱਖਰੀ ਟਰਾਂਸਪੋਰਟ ਪਾਲਿਸੀ, ਭਾਰੀ ਟੈਕਸਾਂ ਦੇ ਵਿੱਚ ਕਟੌਤੀ, ਆਰਟੀਓ ਦੀ ਕਥਿਤ ਪਰੇਸ਼ਾਨੀ ਤੋਂ ਰਾਹਤ ਅਤੇ ਬੱਸਾਂ ਦੀ ਲਾਈਫ 15 ਤੋਂ ਵਧਾ ਕੇ 25 ਸਾਲ ਕਰਨ ਦੀ ਮੰਗ ਕੀਤੀ ਹੈ। ਆਗੂਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਮੰਗਾਂ ਤੇ ਗੱਲਬਾਤ ਕਰਕੇ ਹੱਲ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਿਲ੍ਹਾ ਪੱਧਰ ਤੋਂ ਸੰਘਰਸ਼ ਸ਼ੁਰੂ ਕੀਤਾ ਜਾ ਸਕਦਾ ਹੈ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਦੇ ਵੱਲੋਂ ਵਿਧਾਨ ਸਭਾ ਹਲਕਾ ਖਰੜ ਦੇ ਇਤਿਹਾਸਿਕ ਪਿੰਡ ਖਿਦਰਾਬਾਦ ਦੇ ਵਿੱਚ ਐਮਪੀ ਲੈਂਡ ਫੰਡ ਦੇ ਨਾਲ ਬਣਾਇਆ ਗਿਆ ਬਾਸਕਟਬਾਲ ਕੰਪਲੈਕਸ ਪਿੰਡ ਵਾਸੀਆਂ ਨੂੰ ਅੱਜ ਸਮਰਪਿਤ ਕੀਤਾ ਗਿਆ। ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਖਿਦਰਾਬਾਦ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਚਰਨ ਛੋਹ ਪ੍ਰਾਪਤ ਇਤਿਹਾਸਿਕ ਨਗਰ ਹੈ। ਇਸ ਮੌਕੇ ਤੇ ਹਲਕੇ ਦੇ ਵੱਖ ਵੱਖ ਪਿੰਡਾਂ ਦੇ ਸਰਪੰਚ, ਪਾਰਟੀ ਦੀ ਲੀਡਰਸ਼ਿਪ, ਪਿੰਡ ਦੀ ਸੰਗਤ ਮੌਜੂਦ ਰਹੀ। ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਨ ਅਤੇ ਖੇਡ ਸਹੂਲਤਾਂ ਨੂੰ ਬਿਹਤਰ ਬਣਾਉਣ ਦੇ ਲਈ ਅਜਿਹੇ ਪ੍ਰੋਜੈਕਟ ਅਹਿਮ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੀਰੀ ਪੀਰੀ ਦਿਵਸ ਨੂੰ ਸਮਰਪਿਤ ਆਰੰਭ ਹੋਏ ਖਾਲਸਾ ਮਾਰਚ ਦੇ ਦੂਜੇ ਪੜਾਅ ਤਹਿਤ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਆਰੰਭ ਹੋਏ ਵਿਸ਼ਾਲ ਖਾਲਸਾ ਮਾਰਚ ਦਾ ਫਤਿਹਗੜ੍ਹ ਸਾਹਿਬ ਪਹੁੰਚਣ

0: ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀ ਸੰਗਤ ਦੇ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ, ਪਾਲਕੀ ਸਾਹਿਬ ਦਾ ਸਵਾਗਤ ਹੋਇਆ ਤੇ ਇਸ ਖਾਲਸਾ ਮਾਰਚ ਮੀਰੀ ਪੀਰੀ ਮਾਰਚ ਦੇ ਵਿੱਚ ਗੁਰੂ ਸਾਹਿਬ ਜੀ ਦੇ ਸ਼ਸਤਰਾਂ ਦੀ ਪਾਲਕੀ ਦੇ ਵੀ ਸੰਗਤਾਂ ਵੱਲੋਂ ਦਰਸ਼ਨ ਕੀਤੇ ਗਏ। ਇਸ ਮੌਕੇ ਤੇ ਸੰਗਤਾਂ ਨੇ ਕਿਹਾ ਕਿ ਉਹ ਵਡਭਾਗੇ ਨੇ ਕਿ ਮੀਰੀ ਪੀਰੀ ਖਾਲਸਾ ਮਾਰਚ ਦੇ ਦਰਸ਼ਨ ਕਰਨ ਦਾ ਉਹਨਾਂ ਨੂੰ ਮੌਕਾ ਮਿਲਿਆ। ਮਨੁੱਖੀ ਅਧਿਕਾਰ ਕਾਰਕੁਨ ਭਾਈ ਜਸਵੰਤ ਸਿੰਘ ਖਾਲੜਾ
1: ਜੀ, ਸੋ ਇਹ ਸੀਗੀ ਜੀ ਕੁਛ ਇੱਕ ਖਬਰਾਂ ਤੇ ਗੱਲਾਂ ਬਾਤਾਂ ਜਿਹੜੀਆਂ ਤੁਸੀਂ ਸੁਣੀਆਂ, ਤੇ ਨਾਲ ਦੀ ਨਾਲ ਜਿੱਦਾਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਸਾਡੇ ਕੋਲ ਅੱਜ ਗੁਰੂ ਘਰ ਤੋਂ ਟੀਮ ਪਹੁੰਚੀ ਹੈ ਜੀ, ਗੁਰੂ ਗ੍ਰੰਥ ਸਾਹਿਬ ਜੀ ਗੁਰੂ ਘਰ, ਜਿਹੜਾ ਕਿ ਆਪਣੀ ਕਮਿਊਨਿਟੀ ਦੇ ਵਿੱਚ ਰੀਸੈਂਟਲੀ ਕਾਫੀ ਤੇਜ਼ੀ ਦੇ ਨਾਲ ਡਿਵੈਲਪ ਹੋਇਆ। ਕੁਛ ਇੱਕ ਸਾਲਾਂ ਦੇ ਵਿੱਚ ਇਹਨਾਂ ਨੇ ਕਾਫੀ ਤਰੱਕੀ ਕੀਤੀ ਹੈ, ਤੇ ਉਸੇ ਤਰੱਕੀ ਨੂੰ ਹੋਰ ਅੱਗੇ ਵਧਾਉਣ ਵਾਸਤੇ ਇਹਨਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਬੱਚਿਆਂ ਦੇ ਸਕੂਲ ਨੂੰ ਜਿਹੜਾ ਹੋਰ ਵੱਧ ਚੜ ਕੇ ਵੱਧ ਤੋਂ ਵੱਧ ਉਹਦੇ 'ਚ ਕੰਮ ਕਰੀਏ, ਅਤੇ ਇਸੇ ਸਿਲਸਿਲੇ ਦੇ ਵਿੱਚ ਇੱਕ ਫੰਡ ਰੇਜ਼ਰ ਵੀ ਹੋਣ ਜਾ ਰਿਹਾ। ਸੋ ਇਹ ਸਾਰੀਆਂ ਗੱਲਾਂ ਬਾਤਾਂ ਕਰਨ ਵਾਸਤੇ ਸਾਡੇ ਕੋਲ ਪੂਰੀ ਟੀਮ ਜਿਹੜੀ ਹੈ ਗੁਰੂ ਘਰ ਤੋਂ ਪਹੁੰਚੀ ਹੈ। ਮੈਂ ਚਾਹਾਂਗਾ ਪਹਿਲਾਂ ਬਲਕਰਨ ਜੀ ਮੇਰੇ ਬਿਲਕੁਲ ਨਾਲ ਬੈਠੇ ਨੇ, ਜਿਹੜੇ ਦੋਸਤ ਫੇਸਬੁੱਕ 'ਤੇ ਦੇਖ ਰਹੇ ਨੇ ਉਹਨਾਂ ਦੇ ਬਾਰੇ ਵੀ ਦੱਸਦਾ ਕਿ ਵੀ ਇਹ ਬੈਠੇ ਨੇ ਗੁਰੂ ਘਰ ਤੋਂ ਪਹੁੰਚੇ ਆ, ਅਤੇ ਇਹਨਾਂ ਦੇ ਨਾਲ ਪਹਿਲਾਂ ਸ਼ੁਰੂਆਤ ਕਰਦੇ ਹਾਂ, ਫਿਰ ਇਹਨਾਂ ਕੋਲ ਜਾਣਦੇ ਹਾਂ ਵੀ ਹੋਰ ਕਿਹੜੇ ਕਿਹੜੇ ਦੋਸਤ ਅੱਜ ਟੀਮ ਦੇ ਵਿੱਚ ਪਹੁੰਚੇ ਨੇ, ਤੇ ਸਾਰੀਆਂ ਗੱਲਾਂ ਬਾਤਾਂ ਜੀ। ਬਲਕਰਨ ਜੀ ਪਹਿਲਾਂ ਤੇ ਸਤਿ ਸ੍ਰੀ ਅਕਾਲ, ਤੇ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ।
2: ਹਾਂਜੀ
1: ਸਰ, ਵਾਹਿਗੁਰੂ ਜੀ ਕਾ ਖਾਲਸਾ,
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਮੇਰਾ ਨਾਮ ਬਲਕਰਨ ਸਿੰਘ ਹੈ ਜੀ, ਤੇ ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਗੋਬਿੰਦ ਸਰਵਰ ਸਕੂਲ ਵੱਲੋਂ ਆਏ ਹਾਂ ਜੀ, ਤੇ ਮੇਰੇ ਨਾਲ ਜਸਪ੍ਰੀਤ ਸਿੰਘ ਨੇ, ਮਨਦੀਪ ਸਿੰਘ ਤੇ ਮਨਵੀਰ ਸਿੰਘ ਆਏ ਹੋਏ ਨੇ। ਹਾਂਜੀ
1: ਠੀਕ ਹੈ ਜੀ, ਮਨਵੀਰ ਸਿੰਘ ਜੀ ਜਿਹੜੇ ਨੇ ਉਹ ਕੈਮਰੇ ਦੇ ਪਿੱਛੇ ਨੇ,
2: ਹਾਂਜੀ,
1: ਇਸ ਕਰਕੇ ਉਹ ਆਪਣਾ ਫੋਨ ਵੀ ਚੈੱਕ ਕਰ ਸਕਦੇ ਨੇ, ਜੇ ਕੋਈ ਮੈਸੇਜ ਕਿਸੇ ਨੇ ਭੇਜਣਾ ਉਹਨਾਂ ਤੋਂ ਭੇਜ ਸਕਦੇ ਨੇ, ਤੇ ਅਕਸਰ ਪਹਿਲਾਂ ਵੀ ਸਾਡੇ ਪ੍ਰੋਗਰਾਮਾਂ 'ਚ ਵੀ ਸ਼ਾਮਿਲ ਹੁੰਦੇ ਰਹਿੰਦੇ ਨੇ ਜੀ, ਕਾਫੀ ਵਧੀਆ ਪਿਛਲੇ ਲੰਬੇ ਸਮੇਂ ਤੋਂ ਜਾਣਦੇ ਆਪਾਂ ਜੀ। ਬਲਕਰਨ ਜੀ ਤੇ ਕੀ ਪ੍ਰੋਗਰਾਮ ਦੇ ਬਾਰੇ, ਜਿੱਦਾਂ ਵੀ ਥੋੜੀ ਜਿਹੀ ਮੈਨੂੰ ਲੱਗਦਾ ਵੀ ਸਾਰੇ ਲੋਕਾਂ ਨੂੰ ਨੀ ਪਤਾ ਕਿ ਵੀ ਗੁਰੂ ਘਰ ਦੇ ਬਾਰੇ, ਹਾਲਾਂਕਿ ਬਹੁਤ ਦੁਨੀਆਂ ਨੂੰ ਪਤਾ, ਬਟ ਫਿਰ ਵੀ ਮੈਂ ਚਾਹਾਂਗਾ ਕਿਉਂਕਿ ਅੱਜ ਪਹਿਲੀ ਵਾਰੀ ਆਪਾਂ ਰੇਡੀਓ ਤੇ ਗੱਲਬਾਤ ਕਰ ਰਹੇ ਹਾਂ ਇਸ ਦੇ ਸਿਲਸਿਲੇ 'ਚ, ਥੋੜੀ ਜਿਹੀ ਸਾਨੂੰ ਉਹਦੇ ਬਾਰੇ ਵੀ ਇੰਟਰੋਡਕਸ਼ਨ ਦਿਓ ਪਹਿਲਾਂ ਜੀ।
2: ਹਾਂਜੀ, 2014 ਤੋਂ ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੋਕੇਸ਼ਨ ਵੈਸਟ ਵਿੰਡ ਸੀਗੀ ਜੀ, ਤੇ ਹੁਣ 2024 ਤੋਂ ਪਿਛਲੇ 2 ਸਾਲਾਂ ਤੋਂ ਆਪਾਂ ਇੱਧਰ ਸਵਾਨਾ ਦੇ ਵਿੱਚ ਮੂਵ ਹੋਏ ਹਾਂ, ਜਿੱਥੇ ਨਾਲ ਹੀ ਗੁਰਦੁਆਰਾ ਸਾਹਿਬ ਦੇ ਨਾਲ ਹੀ ਗੋਬਿੰਦ ਸਰਵਰ ਸਕੂਲ ਦੀ ਵੱਡੀ ਬਿਲਡਿੰਗ, ਜਿਵੇਂ ਸਾਰੇ ਉਸ ਤੋਂ ਜਾਣੂ ਹੀ ਨੇ
1: ਜੀ।
2: ਹਾਂਜੀ
1: ਜੀ ਬਿਲਕੁਲ ਜੀ, ਤੇ ਨਾਲ ਥੋੜ੍ਹਾ ਜਿਹਾ ਕੈਮਰੇ ਵਾਲੇ ਸਾਡੇ ਦੋਸਤ ਜਿਹੜੇ ਨੇ ਉਹਨਾਂ ਨੂੰ ਕੈਮਰਾ ਘੁਮਾਉਣਾ ਪੈਣਾ ਸਾਡੇ ਮਨਦੀਪ ਜੀ ਹੁਣਾਂ ਵੱਲ, ਕਿਉਂਕਿ ਮਨਦੀਪ ਜੀ ਵੀ ਸਾਡੇ ਕੋਲ ਨੇ ਜੀ। ਮਨਦੀਪ ਜੀ
3: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪਹਿਲਾਂ ਤਾਂ ਸਭ ਤੋਂ ਤੁਹਾਡਾ ਧੰਨਵਾਦ, ਤੁਸੀਂ ਸਾਨੂੰ ਅੱਜ ਸਮਾਂ ਬਖਸ਼ਿਆ।
1: ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਥੋੜਾ ਖੁੱਲ ਕੇ ਬੋਲੋ, ਕੋਈ ਗੱਲ ਨਹੀਂ ਸਟੂਡੀਓ ਦੇ ਵਿੱਚ
3: ਜੀ। ਅਸੀਂ ਗੋਬਿੰਦ ਸਰਵਰ ਸਕੂਲ ਬਾਰੇ ਪਹਿਲਾਂ ਤਾਂ ਕੁਛ ਇਨਫੋਰਮੇਸ਼ਨ ਸ਼ੇਅਰ ਕਰਾਂਗੇ।
1: ਠੀਕ ਹੈ।
3: ਸੋ ਜਿੱਦਾਂ 2015 ਦੇ ਵਿੱਚ ਗੋਬਿੰਦ ਸਰਵਰ ਸਕੂਲ ਕੈਲਗਰੀ ਵਿੱਚ ਸ਼ੁਰੂ ਹੋਇਆ ਸੀਗਾ, ਤੇ ਤਕਰੀਬਨ 40 ਬੱਚੇ ਉਸ ਸਮੇਂ ਸਕੂਲ ਦੇ ਵਿੱਚ ਪਹਿਲੇ ਸਮੈਸਟਰ ਵਿੱਚ ਸੀ, ਤੇ ਮਹਾਰਾਜ ਜੀ ਦੀ ਅਪਾਰ ਬਖਸ਼ ਸਦਕਾ ਹੁਣ ਇਹ ਆਪਣੀ ਕਮਿਊਨਿਟੀ ਦਾ ਪਹਿਲਾ ਸਕੂਲ ਆ ਜਿਹੜਾ ਇਸ ਸਮੇਂ +2 ਸੋ 12ਵੀਂ ਤੱਕ ਦੀ ਸਿੱਖਿਆ ਬੱਚਿਆਂ ਨੂੰ ਅਲਬਰਟਾ ਕਰਿਕੁਲਮ ਦੇ ਅਨੁਸਾਰ ਤੇ ਨਾਲ ਨਾਲ ਪੰਜਾਬੀ, ਗੁਰਮੁਖੀ, ਕੀਰਤਨ, ਤਬਲਾ, ਉਹ ਸਾਰੀਆਂ ਚੀਜ਼ਾਂ ਜੋ ਇੱਕ ਪਬਲਿਕ ਸਕੂਲ ਦੇ ਵਿੱਚ ਮਿਸ ਸੀਗੀਆਂ
1: ਜੀ ਜੀ।
3: ਤੇ ਇੱਕ ਪ੍ਰਾਈਮ ਟਾਈਮ ਹੁੰਦਾ ਜਦੋਂ ਬੱਚੇ 9ਵੀਂ ਤੋਂ ਬਾਅਦ ਆਪਣੇ ਕੋਲ ਅੱਗੇ ਕੋਈ ਵੀ ਇੱਦਾਂ ਸਕੂਲ ਨਹੀਂ ਸੀਗਾ ਜਿੱਥੇ ਬੱਚੇ ਜਦੋਂ ਟੀਨੇਜ ਦੇ ਵਿੱਚ ਜਾਂਦੇ ਆ ਕਿ ਉਹਨਾਂ ਨੂੰ ਇੱਦਾਂ ਦਾ ਮਾਹੌਲ ਮਿਲੇ ਜਿੱਥੇ ਗੁਰੂ ਸਾਹਿਬ ਦੇ ਹਰ ਰੋਜ਼ ਉਹ ਸਵੇਰੇ ਜਾਣ ਅਤੇ ਉੱਥੇ ਦਰਸ਼ਨ ਕਰਨ, ਅਤੇ ਇੱਦਾਂ ਦਾ ਮਾਹੌਲ ਜਿੱਥੇ ਗੁਰਬਾਣੀ ਨਾਲ ਜੁੜਨ ਸਕਣ, ਅਤੇ ਗੋਬਿੰਦ ਸਰਵਰ ਇਹ ਸਾਰੀ ਸਹੂਲਤ ਬੱਚਿਆਂ ਨੂੰ ਤਕਰੀਬਨ ਹੁਣ 11ਵਾਂ ਸਾਲ ਹੈ ਅਤੇ ਉਦੋਂ ਤੋਂ ਦੇ ਰਿਹਾ ਵਾ, ਅਤੇ ਆਪਣਾ ਜਿਸ ਤਰ੍ਹਾਂ ਦੀ ਬੱਚਿਆਂ ਦੀ ਹੁਣ ਗਿਣਤੀ ਪਿਛਲੇ ਸਾਲ 1500 ਤਕਰੀਬਨ ਹੋ ਚੁੱਕੀ ਆ, ਅਤੇ ਸਾਡਾ ਆਉਣ ਦਾ ਮਕਸਦ ਵੀ ਅੱਜ ਇਹੀ ਆ ਕਿ ਬੱਚਿਆਂ ਨੂੰ 8-8 ਕਲਾਸਾਂ ਇਸ ਸਮੇਂ ਚੱਲ ਰਹੀਆਂ ਨੇ, ਅਤੇ ਉਹ 8 ਕਲਾਸਾਂ ਛੋਟੇ ਲੈਵਲ ਵਿੱਚ ਨੇ, ਪਰ ਜੇ ਹੁਣ ਆਪਾਂ ਉਹਨਾਂ ਨੂੰ ਕੰਟੀਨਿਊ ਕਰਨਾ ਵਾ ਤਾਂ ਉਹਦੇ ਲਈ ਜਿਹੜੀ ਆਪਣੇ ਕੋਲ ਪਹਿਲੇ ਫੇਜ਼ ਦੀ ਬਿਲਡਿੰਗ ਸੀ ਉਹ ਪੂਰੀ ਤਰ੍ਹਾਂ ਭਰ ਚੁੱਕੀ ਆ, ਅਤੇ ਜਿਹੜੀ ਹੁਣ ਦੂਜੇ ਫੇਜ਼ ਦੀ ਬਿਲਡਿੰਗ ਆ ਉਹ ਤਕਰੀਬਨ 2 ਸਾਲ ਦੇ ਵਿੱਚ ਉਹ ਫੁੱਲ ਹੋ ਜਾਣੀ ਆ, ਅਤੇ ਹਰ ਰੋਜ਼ ਮਾਪਿਆਂ ਦੇ ਫੋਨ ਆਉਂਦੇ ਨੇ ਕਿ ਜਿਹੜੇ ਬੱਚੇ ਵੇਟਿੰਗ ਲਿਸਟ 'ਚ ਆ ਇਹਨਾਂ ਦਾ ਕੀ ਕੀਤਾ ਜਾ ਸਕੇ, ਬੱਚੇ

0: ਇਹ 500 ਬੱਚੇ ਨਹੀਂ, ਇਹ 500 ਪਰਿਵਾਰ ਨੇ।
1: ਬਿਲਕੁਲ,
0: ਇਹ ਇਹਨਾਂ ਬੱਚਿਆਂ ਨੂੰ ਸਾਂਭਣਾ ਬਹੁਤ ਹੀ ਜ਼ਰੂਰੀ ਆ। ਸੋ ਇਸ ਸਮੇਂ ਜਿਵੇਂ ਆਪਾਂ ਜਾਣਦੇ ਹਾਂ ਕਿ ਕਾਫੀ ਮੁਸ਼ਕਲਾਂ ਦੇ ਵਿੱਚ, ਜਿੱਦਾਂ ਓਵਰਆਲ ਸਾਰੀ ਦੁਨੀਆਂ ਦੇ ਵਿੱਚ ਬਹੁਤ ਕੁਝ ਚੱਲ ਰਿਹਾ, ਕਿ ਆਪਾਂ ਨੂੰ ਬਹੁਤ ਹੀ ਇੱਕ ਇੰਪੋਰਟੈਂਟ ਚੀਜ਼ ਆ ਕਿ ਇਹਨਾਂ ਬੱਚਿਆਂ ਨੂੰ ਇੱਕ ਹੋਂਦ ਦੇਈਏ ਜਿੱਥੇ ਇੱਦਾਂ ਦਾ ਪਲੇਟਫਾਰਮ ਹੋਵੇ ਕਿ ਇਹ ਬੱਚੇ ਗੁਰਮੁਖੀ ਨਾਲ ਨਾਲ ਸਿੱਖ ਸਕਣ। ਅਤੇ ਇਸ ਉਪਰਾਲੇ ਦੇ ਸਦਕਾ ਆਪਾਂ ਇੱਕ 5 ਏਕੜ ਦੀ ਜ਼ਮੀਨ ਗੁਰੂ ਸਕੂਲ ਦੇ ਬਿਲਕੁਲ ਨਾਲ ਉਹ ਖਰੀਦੀ ਹੈ। ਅਤੇ ਇੱਕੋ ਇੱਕ ਮੋਟਿਵ ਹੈ ਕਿ ਬੱਚਿਆਂ ਨੂੰ ਸਾਂਭ ਸਕੀਏ, ਆਪਾਂ ਅਗਲੀ ਪੀੜ੍ਹੀ ਨੂੰ ਸਾਂਭੀਏ। ਅਤੇ ਸਾਰੀ ਸੰਗਤ, ਸਾਰੀ ਕੈਲਗਰੀ ਸੰਗਤ ਨੂੰ ਬਹੁਤ ਹੀ ਪਿਆਰਾਂ ਨਾਲ ਬੇਨਤੀ ਹੈ ਕਿ ਆਪਾਂ ਇਸ ਸੇਵਾ ਦਾ ਹਿੱਸਾ ਬਣੀਏ, ਚਾਹੇ ਆਪਾਂ ਤਿਲ ਫੁੱਲ ਜਿੰਨਾ ਵੀ ਆਪਣੀ ਜੇਬ ਚੱਲਦੀ ਆ, ਆਪਾਂ ਜ਼ਰੂਰ ਇਸ ਸੇਵਾ ਦਾ ਹਿੱਸਾ ਬਣੀਏ। ਅਤੇ ਇਹ ਆਪਣੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਾਂ ਸਾਂਭਣਾ ਹੈ। ਅਤੇ ਇਹੀ ਸਾਡਾ ਮੁੱਖ ਸੰਦੇਸ਼ ਆ ਕਿ ਸਾਰੀ ਸੰਗਤ ਤੱਕ ਇਹ ਮੈਸੇਜ ਪਹੁੰਚਾਉਣਾ ਜੀ।
1: ਬਿਲਕੁਲ ਜੀ, ਬੜਾ ਵਧੀਆ ਉਪਰਾਲਾ ਹੈ ਤੁਹਾਡੀ ਟੀਮ ਵੱਲੋਂ ਜਿਹੜਾ ਕੀਤਾ ਜਾ ਰਿਹਾ, ਕਿਉਂਕਿ ਵੈਸੇ ਕਿਉਂਕਿ 4 ਵਜਣ ਵਾਲੇ, ਇੱਕ ਛੋਟੀ ਜਿਹੀ ਆਪਾਂ ਸਟੂਡੀਓ ਦੀ ਬ੍ਰੇਕ ਲੈਣੀ ਹੈ, ਫਿਰ ਇਸ ਤੋਂ ਬਾਅਦ ਆਪਾਂ ਗੱਲਬਾਤ ਜਾਰੀ ਰੱਖਾਂਗੇ। ਅਤੇ ਸਾਰੇ ਮੈਂ ਦੋਸਤਾਂ ਨੂੰ ਦੱਸਦਾ ਵੀ ਅੱਜ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਘਰ ਜਿਹੜਾ ਉੱਥੋਂ ਸੰਗਤਾਂ ਪਹੁੰਚੀਆਂ ਨੇ। ਸੋ ਉਹਨਾਂ ਦੇ ਰਿਪ੍ਰਜੈਂਟੇਟਿਵ ਜਿਹੜੇ ਕਿ ਪਹੁੰਚੇ ਨੇ, ਆਉਣ ਵਾਲਾ ਸੰਡੇ ਨੂੰ ਛੱਡ ਕੇ ਉਸ ਤੋਂ ਅਗਲੇ ਸੰਡੇ ਜਿਹੜਾ ਇਸ ਟਾਈਮ ਦੇ ਉੱਤੇ ਤੁਸੀਂ ਰੇਡੀਓ ਦੇ ਉੱਤੇ ਸਾਡਾ ਪ੍ਰੋਗਰਾਮ ਜਿਹੜਾ ਉੱਥੋਂ ਲਾਈਵ ਸੁਣੋਗੇ, ਕਿਉਂਕਿ ਉੱਥੇ ਆਪਾਂ ਫੰਡ ਰੇਜ਼ ਕਰਦੇ ਹੋਵਾਂਗੇ। ਤੁਹਾਨੂੰ ਉੱਥੋਂ ਵੀ ਹੋਕਾ ਦਿੰਦੇ ਰਹਾਂਗੇ ਵੀ ਜਾ ਕੇ ਵੱਧ ਤੋਂ ਵੱਧ ਜਿਹੜਾ, ਚਾਹੇ ਤੁਸੀਂ ਫੋਨ ਦੇ ਥਰੂ ਚਾਹੇ ਉੱਥੇ ਇਨ ਪਰਸਨ ਪਹੁੰਚ ਕੇ ਅਤੇ ਫੰਡ ਰੇਜ਼ ਕਰਾਓ, ਕਿਉਂਕਿ 500-700 ਬੱਚਾ ਜਿਹੜਾ ਆਲ ਦਾ ਟਾਈਮ ਵੇਟਿੰਗ ਲਿਸਟ ਦੇ ਵਿੱਚ ਰਹਿੰਦਾ ਇਹਨਾਂ ਕੋਲ। ਆਲਰੇਡੀ ਇਹਨਾਂ ਨੇ ਕਾਫੀ ਹਮਲਾ ਮਾਰ ਕੇ ਅਤੇ ਪਿਛਲੇ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਵੀ ਕਾਫੀ ਬੱਚਿਆਂ ਨੂੰ ਜਿਹੜਾ ਅਕੋਮੋਡੇਟ ਕੀਤਾ, ਸਕੂਲ ਬੜੇ ਵਧੀਆ ਚੱਲ ਰਹੇ ਆ। ਬਟ ਉਹਦੇ ਬਾਵਜੂਦ ਜਿਵੇਂ ਜਿਵੇਂ ਸਕੂਲਾਂ ਦੇ ਵਿੱਚ ਵਧੀਆ ਐਜੂਕੇਸ਼ਨ ਮਿਲਦੀ ਹੈ, ਅੱਗੇ ਦੀ ਅੱਗੇ ਵਰਡ ਸਪਰੈਡ ਹੁੰਦਾ ਅਤੇ ਆਪਣਾ ਭਾਈਚਾਰਾ ਵੀ ਕਾਫੀ ਵੱਧ ਗਿਆ ਪਹਿਲੇ ਦੇ ਮੁਕਾਬਲੇ। ਸੋ ਇਸ ਕਰਕੇ ਬੱਚਿਆਂ ਨੂੰ ਉਸ ਪਾਸੇ ਨੂੰ ਕਰਨ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਜਾਂਦੀ। ਸੋ ਇੱਕ ਛੋਟੀ ਜਿਹੀ ਬ੍ਰੇਕ ਦਾ ਸਮਾਂ ਹੋ ਗਿਆ ਜੀ, ਸਟੂਡੀਓ ਦੀ ਬ੍ਰੇਕ ਲੈਂਦੇ ਹਾਂ, ਬਟ ਬ੍ਰੇਕ ਲੈ ਕੇ ਫਿਰ ਆਪਾਂ ਬਾਕੀ ਦੀਆਂ ਖਬਰਾਂ ਅਤੇ ਗੱਲਾਂ ਬਾਤਾਂ ਜਿਹੜੀਆਂ ਇਹਨਾਂ ਦੇ ਨਾਲ ਇਸੇ ਤਰੀਕੇ ਨਾਲ ਸ਼ੇਅਰ ਕਰਦੇ ਹਾਂ। ਤੁਸੀਂ ਲਾਈਨ 'ਤੇ ਬਣੇ ਰਹੋ, ਫੇਸਬੁੱਕ ਵਾਲੇ ਦੋਸਤ ਜਿਹੜੇ ਨੇ ਉਹ ਸਾਨੂੰ ਫੇਸਬੁੱਕ 'ਤੇ ਵੀ ਦੇਖ ਸਕਦੇ ਨੇ ਨਾਲ ਨਾਲ ਜੀ।
2: The time is 4 p.m. You are listening to Fairchild Radio CHKF FM 94.7, a multicultural radio station in Calgary.

0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
1: ਦੋਸਤੋ ਡੈਨ ਸਿੱਧੂ ਲਾਈਵ ਇਨ ਲੋਕ ਸਾਥ ਤੁਸੀਂ ਹਰ ਐਤਵਾਰ 5 ਵਜੇ ਤੋਂ ਲੈ ਕੇ 7 ਵਜੇ ਤੱਕ ਸੁਣ ਸਕਦੇ ਹੋ ਸਮਾਜਿਕ ਆਰਥਿਕ ਤੇ ਰਾਜਨੀਤਿਕ ਪੱਖ ਦੇ ਮਸਲੇ ਮਿੰਟੂ ਗੁਰੇ ਸਰੀਆ ਤੋਂ ਪੰਜਾਬ ਤੇ ਭਾਰਤ ਦੀਆਂ ਖਬਰਾਂ ਸਟੂਡੀਓ ਦਾ ਨੰਬਰ 407-717-1947
2: The following program speaks to the East Indian community, uniting the world for your listening pleasure at Fairchild Radio, the multicultural spirit of Calgary, CHKF 94.7 FM.
3: So, ek wari phir to swagat hai ji Sabrang Radio 94.7 apne sare listeners da. Aaj de program ch apan gallabata kar rahe hain Guru Granth Sahib Guru Ghar to sade naal team judi hai ji jinna ne ਜਿਹੜਾ ਸਵਾਨਾ ਵਾਲਾ ਗੁਰਦੁਆਰਾ ਕਈ ਵਾਰੀ ਕਈਆਂ ਨੂੰ ਨਹੀਂ ਪਤਾ ਹੁੰਦਾ ਸਵਾਨਾ ਦੇ ਵਿੱਚ ਤੁਹਾਨੂੰ ਪਤਾ ਵੀ ਬੜਾ ਵਧੀਆ ਗੁਰੂ ਘਰ ਵੀ ਬਣਿਆ ਤੇ ਨਾਲ ਦੀ ਨਾਲ ਹੀ ਉਸ ਤੋਂ ਵੀ ਵਧੀਆ ਜਿਹੜੀ ਚੀਜ਼ ਉਹ ਹੈ ਵੀ ਉੱਥੇ ਇੱਕ ਸਕੂਲ ਬੜਾ ਵਧੀਆ ਇਹਨਾਂ ਨੇ ਬਣਾਇਆ ਪਿਛਲੇ ਲੰਬੇ ਸਮੇਂ ਤੋਂ 2014 ਤੋਂ ਸਕੂਲ ਦੀ ਚੱਲ ਰਿਹਾ ਸੀਗਾ ਬਟ ਜਦੋਂ 40 ਕੁ ਬੱਚਿਆਂ ਦੇ ਨਾਲ ਸ਼ੁਰੂਆਤ ਇਹਨਾਂ ਨੇ ਕੀਤੀ ਉਦੋਂ ਬਟ ਹੁਣ ਉਸ ਸਕੂਲ ਦੇ ਵਿੱਚ 1500 ਤੋਂ ਵੱਧ ਬੱਚੇ ਜਿਹੜੇ ਨੇ ਆਲਰੇਡੀ ਹੋ ਚੁੱਕੇ ਆ 500-700 ਬੱਚਾ ਜਿਹੜਾ ਮੈਂ ਜੋ ਮੀਟਿੰਗਾਂ ਦੇ ਵਿੱਚ ਇੱਕ ਦੋ ਗਿਆ ਤੇ ਪਤਾ ਲੱਗਿਆ ਵੀ ਹਾਲੇ ਇੰਨੇ ਬੱਚੇ ਜਿਹੜੇ ਆ ਕੋਲ ਦਾ ਟਾਈਮ ਵੇਟਿੰਗ ਲਿਸਟ ਦੇ ਵਿੱਚ ਹੁੰਦੇ ਨੇ ਉਹਨਾਂ ਨੂੰ ਵੀ ਅਕੋਮੋਡੇਟ ਕਰਨਾ ਇਸ ਕਰਕੇ ਇਹਨਾਂ ਨੇ 5 acres ਲੈਣ ਤੇ ਲੈ ਲਈਏ ਬਟ ਹੁਣ ਉੱਥੇ ਸਕੂਲ ਬਣਾਉਣਾ ਜਿਹੜਾ ਬੜਾ ਇੰਪੋਰਟੈਂਟ ਹੈ ਕਿਉਂਕਿ ਜੇ ਲੈਣ ਲਈਏ ਤਾਂ ਬੱਚਿਆਂ ਨੂੰ ਕਿੰਨੀ ਕੁ ਦੇਰ ਤੱਕ ਤੁਸੀਂ ਦੂਰ ਕਰਦੇ ਰਹੋ ਕਿਉਂਕਿ ਇਹ ਜਿਹੜੇ ਸਕੂਲ ਨੇ ਉਹ ਬੇਸਿਕਲੀ ਗ੍ਰੇਡ 12 ਤੱਕ ਨੇ ਸੋ ਇਹਨਾਂ ਦਾ ਮੰਨਣਾ ਹੈ ਕਿ ਵੀ ਇਹ ਮਾਡਲ ਸਕੂਲ ਇੱਕ ਤਰ੍ਹਾਂ ਦਾ ਸਿਸਟਮ ਜਿਹੜਾ ਉਹ ਬਣਨਾ ਚਾਹੀਦਾ ਮਾਡਲ ਜਿਹਦੇ 'ਚ ਬੱਚਿਆਂ ਨੂੰ ਕਿੰਡਰਗਾਰਡਨ ਤੋਂ ਲੈ ਕੇ ਤੁਸੀਂ ਪੂਰੀ ਗ੍ਰੇਡ 12 ਤੱਕ ਪੜ੍ਹਾਈ ਕਰਨਗੇ ਬਟ ਜੀ ਸੋ ਸਾਡੇ ਅਗਲੇ ਜਿਹੜੇ ਸਪੀਕਰ ਨੇ ਜਾਂ ਸਾਡੇ ਨਾਲ ਜਿਹੜੇ ਦੋਸਤ ਪਹੁੰਚੇ ਨੇ ਜੀ

0: ਹਾਂਜੀ
1: ਤੇਜਿੰਦਰ ਜੀ ਤੁਹਾਡਾ ਨਾਮ
0: ਮੇਰਾ ਨਾਮ ਜਸਪ੍ਰੀਤ ਸਿੰਘ ਹੈ
1: ਜਸਪ੍ਰੀਤ
0: ਜੀ ਹਾਂਜੀ ਜਿੱਦਾਂ ਕਿ ਆਪ ਜੀ ਨੂੰ ਦੱਸਤਾ ਜੀ ਬਲਕਰਨ ਸਿੰਘ ਜੀ ਨੇ ਮਨਦੀਪ ਸਿੰਘ ਜੀ ਨੇ ਕਿ ਅਸੀਂ ਦਰਬਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਗੋਬਿੰਦ ਸਰਵਿਸ ਸਕੂਲ ਤੋਂ ਆਏ ਹਾਂ ਤੇ ਆਪ ਜੀ ਨੂੰ ਬੜੇ ਹੀ ਵਿਸਤਾਰ ਨਾਲ ਦੱਸਿਆ ਗਿਆ ਕਿ ਆਪਾਂ ਜੋ ਸਾਰਿਆਂ ਦੇ ਸਹਿਯੋਗ ਨਾਲ ਜੋ ਆਪਾਂ ਲੈਂਡ ਬਾਈ ਕੀਤਾ ਹੈ ਜੀ ਸੋ ਉਹਦੇ ਲਈ ਆਪਾਂ ਡਾਊਨ ਪੇਮੈਂਟ ਵੀ ਕਰਨੀ ਹੈ ਉਹਦਾ ਜੋ 15 ਸਤੰਬਰ ਨੂੰ ਆਪਾਂ $1 million ਜੋ ਆਪਾਂ ਡਾਊਨ ਪੇਮੈਂਟ ਕਰਨੀ ਆ ਸੋ ਉਹਦੇ ਲਈ ਆਪਾਂ ਨੂੰ ਸਾਰਿਆਂ ਨੂੰ ਕੰਟਰੀਬਿਊਟ ਕਰਨਾ ਚਾਹੀਦਾ ਤਾਂ ਜੋ ਆਪਾਂ ਹੋਰਾਂ ਦੇ ਭਵਿੱਖ ਲਈ ਆਪਣੇ ਬੱਚਿਆਂ ਲਈ ਫੈਮਿਲੀ ਲਈ ਅਤੇ ਕਮਿਊਨਿਟੀ ਲਈ ਆਪਾਂ ਇਹ ਵੱਡੇ ਤੌਰ 'ਤੇ ਇਹਨੂੰ ਬਣਾ ਸਕੀਏ ਜੋ ਆਪਾਂ ਲੈਂਡ ਬਾਈ ਕੀਤਾ ਗਿਆ ਜੀ ਸੋ ਇਹੀ ਬੇਨਤੀ ਕਰਦੇ ਹਾਂ ਜੀ ਆਪਾਂ ਜਿੰਨਾ ਵੀ ਹੋ ਸਕਦਾ ਆਪਾਂ ਇਹਦੇ 'ਚ ਇਨਵੋਲਵ ਕਰਨਾ ਅਤੇ ਜੋ ਆਪਾਂ ਮੀਡੀਆ ਥੋਨ ਵੀ ਕਰਾ ਰਹੇ ਹਾਂ ਆਪਾਂ ਜੋ ਐਤਵਾਰ ਨੂੰ 13 ਤਰੀਕ ਨੂੰ ਮੀਡੀਆ ਥੋਨ ਹੋ ਰਿਹਾ ਉਹਦੇ ਵਿੱਚ ਜਿਨ੍ਹਾਂ ਨੇ ਇਸ ਵਿੱਚ ਸਹਿਯੋਗ ਕੀਤਾ ਹੈ ਸੋ ਜੋ ਲੈਂਡਿੰਗ ਵਾਸਤੇ ਸੇਵਾਵਾਂ ਦਿੱਤੀਆਂ ਹੋਣਗੀਆਂ ਉਹਨਾਂ ਦਾ ਆਪਾਂ ਐਡ ਵਗੈਰਾ ਉਹ ਵੀ ਆਪਾਂ ਸਾਰਾ ਦਿਨ ਹੀ ਚੱਲੂਗੀ ਜੀ ਸੋ ਆਪ ਸਾਰਿਆਂ ਨੂੰ ਜੋ ਮਹਾਰਾਜ ਦੇ ਪ੍ਰਕਾਸ਼ ਪੁਰਬ 'ਤੇ ਇਨਵਾਈਟ ਕਰ ਰਹੇ ਹਾਂ ਜੀ ਸਾਰਿਆਂ ਨੇ ਆਪਾਂ ਪਹੁੰਚਣਾ ਅਤੇ ਆਪਾਂ ਉੱਥੇ ਹੋਰਾਂ ਨੂੰ ਵੀ ਇਹ ਮੈਸੇਜ ਦੇਣਾ ਤਾਂ ਜੋ ਆਪਾਂ ਸਾਰਿਆਂ ਨੇ ਪਹੁੰਚ ਕੇ ਜੋ ਇਹ ਆਪਾਂ ਉਪਰਾਲਾ ਡਾਊਨ ਪੇਮੈਂਟ ਦਾ ਆਪਾਂ ਇਹ ਕੰਪਲੀਟ ਕਰ ਸਕੀਏ ਸੋ ਇਹ ਸਾਰਿਆਂ ਦੇ ਸਹਿਯੋਗ ਨਾਲ ਹੀ ਹੈ ਜੀ ਸੋ ਆਪਾਂ ਵੱਧ ਤੋਂ ਵੱਧ ਇਸ 'ਤੇ ਕੰਮ ਕਰਨਾ ਜੀ
1: ਜੀ ਬਿਲਕੁਲ ਜੀ ਬਹੁਤ ਵਧੀਆ ਕਿਉਂਕਿ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਵੀ 13 ਤਰੀਕ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਫੰਡ ਰੇਜ਼ਰ ਹੋਣਗੇ ਅਗਲੇ ਸੰਡੇ ਮਤਲਬ ਇੱਕ ਤਾਂ ਕਮਿੰਗ ਸੰਡੇ ਹੈ ਜਿਹੜਾ ਉਸ ਤੋਂ ਅਗਲੇ ਸੰਡੇ ਜਦੋਂ ਹੋਏਗਾ ਅਤੇ ਹੈ 2 ਹਫ਼ਤਿਆਂ ਬਾਅਦ ਜਿਹੜਾ
0: 13 ਤਰੀਕ
1: ਨੂੰ ਹੋਏਗਾ ਸੋ ਇਸ ਕਰਕੇ ਉਸ ਸੰਡੇ ਦੇ ਵਿੱਚ ਤੁਸੀਂ ਇੱਕ ਤਾਂ ਕੋਸ਼ਿਸ਼ ਕਰਨੀ ਵੀ ਉਸ ਦਿਨ ਔਨਲਾਈਨ ਫੋਨ ਕਾਲ ਕਰਕੇ ਜਾਂ ਉੱਥੇ ਇਨ ਪਰਸਨ ਪਹੁੰਚ ਕੇ ਅਤੇ ਵੱਧ ਤੋਂ ਵੱਧ ਮਾਇਆ ਦਾ ਦਾਨ ਦੇਣਾ ਤਾਂ ਕਿ ਜਿਹੜੇ ਸਕੂਲਾਂ ਦੇ ਜਿਹੜੇ ਲਕਸ਼ ਨੇ ਇਹਨਾਂ ਦੇ ਉਹਨਾਂ ਨੂੰ ਸੰਭਵ ਕੀਤਾ ਜਾ ਸਕੇ ਅਤੇ ਆਲਰੇਡੀ ਜ਼ਮੀਨ ਇਹਨਾਂ ਨੇ ਸਾਰਾ ਕੁਛ ਆਇਡੈਂਟੀਫਾਈ ਕੀਤਾ ਬਸ ਸਿਰਫ ਪੈਸੇ ਦੀ ਗੱਲਬਾਤ ਰਹਿ ਗਈ ਹੈ ਆਈ ਥਿੰਕ ਵੀ ਪੈਸਾ ਕੋਈ ਬਹੁਤ ਵੱਡੀ ਖੇਡ ਨਹੀਂ ਹੁੰਦੀ ਆਪਣੇ ਭਾਈਚਾਰੇ ਵਾਸਤੇ ਪਹਿਲਾਂ ਵੀ ਆਪਾਂ ਗੁਰੂ ਘਰਾਂ ਵਾਸਤੇ ਫੰਡ ਰੇਜ਼ ਕੀਤਾ ਅਤੇ ਮਿਲੀਅਨ ਤੋਂ ਵੱਧ ਵੀ ਕੀਤਾ ਬਟ ਇਸ ਵਾਰੀ ਤੁਹਾਡਾ ਟੀਚਾ ਜਿਹੜਾ 1 ਮਿਲੀਅਨ ਦਾ
0: ਹਾਂਜੀ 1 ਮਿਲੀਅਨ ਜੀ
1: ਹਾਂਜੀ ਅਤੇ ਇਹਦੇ 'ਚ ਆਪਾਂ ਸਾਰੇ ਮੀਡੀਆ ਵਾਲੀ ਸੇਮ ਟੀਮ ਜਿਹੜੀ ਸਾਡੀ ਪੁਰਾਣੀ ਸੀਗੀ ਉਹ ਸਾਰੇ ਰਲ ਮਿਲ ਕੇ ਇਸ ਕੰਮ ਨੂੰ ਹਮਲਾ ਮਾਰ ਰਹੇ ਹਾਂ ਇਸ ਤੋਂ ਇਲਾਵਾ ਕੁਛ ਨਵੇਂ ਵੀ ਸਾਥੀ ਜੁੜੇ ਨੇ ਉਹ ਵੀ ਕਰ ਰਹੇ ਹਾਂ ਅਤੇ ਬਾਕੀ ਵੀ ਮੀਡੀਆ ਚੈਨਲਸ ਦੇ ਉੱਤੇ ਤੁਹਾਨੂੰ ਇਹਨਾਂ ਦਾ ਇਨਫੋਰਮੇਸ਼ਨ ਜਿਹੜੀ ਉਹ ਸੁਣਦੀ ਰਹੇਗੀ ਆਉਣ ਵਾਲੇ ਟਾਈਮ 'ਚ ਬਟ ਆਪਾਂ ਕਿਉਂਕਿ ਸੰਡੇ ਦਾ ਟਾਈਮ ਜਿਹੜਾ ਰੇਡੀਓ ਥੋਨ ਜਿੱਦਾਂ ਆਪਾਂ ਕਰਦੇ ਹਾਂ ਅਤੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਆਪਾਂ ਤਾਂ ਬਿਜ਼ੀ ਰਵਾਂਗੇ ਰਵਾਂਗੇ ਨਾਲ ਡੈਨ ਸਿੱਧੂ ਸਾਹਿਬ ਦਾ ਵੀ ਪ੍ਰੋਗਰਾਮ ਮੇਰੇ ਤੋਂ ਬਾਅਦ ਆਉਣਾ ਅਤੇ ਉਹਨਾਂ ਨੇ ਥੋੜ੍ਹੀ ਦੇਰ ਵਾਸਤੇ ਤੁਸੀਂ ਉਹ ਵੀ ਸਾਂਝ ਪਾਉਣਗੇ ਜਦੋਂ ਅਗਲੇ ਸਨ ਨੋਟ ਰਾਈਟ ਅੱਜ ਦੀ ਨਹੀਂ ਆਪਾਂ ਗੱਲ ਕੀਤੀ ਉਹਨਾਂ ਨਾਲ ਬਟ ਆਈ ਬਿਲੀਵ ਉਹਨਾਂ ਨੇ ਕਿਹਾ ਵੀ ਮੈਂ ਤੁਹਾਡੇ ਨਾਲ ਹੀ ਹੋਵਾਂਗਾ ਉਸ ਦਿਨ ਵੀ ਅਤੇ ਹੋਰ ਵੀ ਜਿਹੜੇ ਜਿਹੜੇ ਬਾਕੀ ਸਾਡੇ ਮੀਡੀਆ ਵਾਲੇ ਦੋਸਤ ਨੇ ਉਹ ਸਾਰੇ ਉਸ ਟਾਈਮ ਦੇ ਉੱਤੇ ਉਸ ਦਿਨ ਉਹ ਪ੍ਰੋਗਰਾਮਾਂ ਦੇ ਥਰੂ ਆਪਣੇ ਸੋਸ਼ਲ ਮੀਡੀਆ ਚੈਨਲਸ ਜਾਂ ਯੂਟਿਊਬ ਚੈਨਲ ਜਾਂ ਜਿਹੜੇ ਵੀ ਉਹ ਆਪਣੇ ਆਪਣੇ ਉਹਨਾਂ ਨੇ ਬਣਾਏ ਆ ਉਹਨਾਂ ਦੇ ਥਰੂ ਉਹ ਲੋਕਾਂ ਦੇ ਵਿੱਚ ਵਿਚਰਨਗੇ ਅਤੇ ਮੈਸੇਜ ਜਿਹੜਾ ਸਪਰੈਡ ਕਰੀ ਜਾਣਗੇ ਪਲੱਸ ਸਾਡੀ ਜਿਹੜੀ ਹੈ ਉਹ ਭੇਟਾ ਜਿਹਨੂੰ ਕਹਿੰਦੇ ਵੀ ਐਜ ਏ ਮੀਡੀਆ ਦੇ ਰੂਪ ਦੇ ਵਿੱਚ ਉਸ ਦਿਨ ਸੰਡੇ ਦਾ ਜਿਹੜਾ 1 ਵਜੇ ਤੋਂ ਹੀ ਸ਼ੁਰੂ ਕਰਕੇ ਆਪਾਂ 5 ਵਜੇ ਤੱਕ ਸਬਰੰਗ ਰੇਡੀਓ ਜਿਹੜਾ ਉਹ ਤੁਹਾਡੇ ਨਾਲ ਸ਼ਾਮਿਲ ਰਹੇਗਾ ਜੀ ਉਸ ਦਿਨ ਵੀ
0: ਜੀ
1: ਠੀਕ ਹੈ ਤਾਂ ਇਹ ਪ੍ਰੋਗਰਾਮ ਚੱਲ ਰਹੇ ਸੀਗੇ ਹੁਣ ਮਨਵੀਰ ਹੋਣਾ ਵਾਲੇ ਪਾਸੇ ਨੂੰ ਵੀ ਆਪਾਂ ਕੈਮਰਾ ਵੀ ਘੁੰਮਾ ਦਈਏ ਉਹਨਾਂ ਕੋਲ ਮਾਈਕ ਹੈਗਾ ਬਸ ਉਹਨਾਂ ਨੂੰ ਕੈਮਰਾ ਹਾਂਜੀ ਤੁਸੀਂ ਹਾਂਜੀ ਚੇਂਜ ਕਰ ਲਓ ਚੇਂਜ ਠੀਕ ਹੈ ਜੀ ਹਾਂਜੀ ਬਿਲਕੁਲ ਅਤੇ ਕਿਉਂਕਿ ਇਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਅੱਜ ਥੋੜ੍ਹੇ ਆਪਾਂ ਖੁੱਲ੍ਹੇ ਡੁੱਲੇ ਹੋ ਕੇ ਬੈਠੇ ਹਾਂ ਫੇਸਬੁੱਕ ਵਾਲੇ ਦੋਸਤਾਂ ਨੂੰ ਦੱਸ ਦਈਏ ਤਦ ਕਰਕੇ ਥੋੜ੍ਹਾ ਜਿਹਾ ਉਹਨੂੰ ਇੱਧਰ ਨੂੰ ਘੁੰਮਾ ਕੇ ਨਾ ਸੈੱਟ ਕਰ ਦਿੰਦੇ ਹਾਂ ਤਾਂ ਕਿ ਪਿੱਛੇ ਨਾ ਵੀ ਨਜ਼ਰ ਤੁਸੀਂ ਥੋੜ੍ਹੇ ਨਹੀਂ ਇੱਧਰ ਨੂੰ ਆ ਜਾਓ ਪਿੱਛੇ ਸਭ ਰੰਗ ਦਾ ਵੀ ਨਾਲ ਆ ਜਾਏਗਾ ਨਾ ਬੈਨਰ ਜਿਹਾ ਵੀ ਤੁਸੀਂ ਥੋੜ੍ਹਾ ਜਿਹਾ ਥੋੜ੍ਹਾ ਘੁੰਮਾ ਦਿਓ ਇਹਨੂੰ ਇੱਧਰ ਨੂੰ ਜੀ ਤੁਸੀਂ ਇੱਧਰ ਨੂੰ ਆ ਜਾਓ ਲਾਗੇ ਲਾਗੇ ਠੀਕ ਹੈ ਜੀ ਅਤੇ ਉਹਦੇ ਨਾਲ ਜਿਹੜਾ ਨਾ ਇੱਕ ਵਾਰੀ ਵਧੀਆ ਪ੍ਰੋਗਰਾਮ ਜਿਹੜਾ ਉਹ ਦੇਖਿਆ ਜਾਏਗਾ ਜੀ ਮਨਵੀਰ ਜੀ ਬਹੁਤ ਬਹੁਤ ਸਵਾਗਤ ਹੈ ਵਾਂਸ ਅਗੇਨ ਸਬਰੰਗ ਰੇਡੀਓ ਤੇ ਬਹੁਤ ਸਤਿ ਸ੍ਰੀ ਅਕਾਲ ਤੁਹਾਡਾ ਵੀ ਬਹੁਤ
2: ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਆਪ ਜੀ ਦਾ ਧੰਨਵਾਦ ਜੀ ਤੁਸੀਂ ਤੁਹਾਨੂੰ ਇੱਥੇ ਇਨਵਾਈਟ ਕੀਤਾ ਮੌਕਾ ਦਿੱਤਾ ਆਪਣਾ ਮੈਸੇਜ ਪਹੁੰਚਾਉਣ ਦਾ ਅਤੇ ਹਾਂਜੀ ਸਭ ਲਈ ਇਹ ਬਹੁਤ ਹੀ ਖੁਸ਼ੀ ਦਾ ਸੁਨੇਹਾ ਕਿ ਆਪਾਂ ਹੋਰ ਜ਼ਮੀਨ ਲੈ ਰਹੇ ਹਾਂ 5 ਏਕੜ ਜਿੱਥੇ ਜੋ ਸਕੂਲ ਦੀ ਆਉਣ ਵਾਲੀ ਇਮਾਰਤ ਉਹਦੀ ਉਸਾਰੀ ਹੋਵੇਗੀ ਅਤੇ ਜੋ ਆਪਣੀ ਕਮਿਊਨਿਟੀ ਦੇ ਵਿੱਚ ਲੋੜ ਹੈ ਇਹ ਚੀਜ਼ ਦੀ ਉਹਦੇ ਵਿੱਚ ਆਪਾਂ ਸਾਰੇ ਆਪਣਾ ਆਪਣਾ ਯੋਗਦਾਨ ਪਾਈਏ ਜਿਵੇਂ ਕਿ ਆਪਾਂ ਨੂੰ ਮਹਾਰਾਜ ਵੱਲੋਂ ਵੀ ਹੁਕਮ ਆ ਕਿ ਆਪਾਂ ਦਸਵੰਧ ਕੱਢੀਏ ਅਤੇ ਇਹ ਕਮਿਊਨਿਟੀ ਦਾ ਕਾਰਜ ਆ ਅਤੇ ਆਪਾਂ ਸਭ ਵੱਧ ਚੜ੍ਹ ਕੇ ਇਹ 'ਚ ਹਿੱਸਾ ਪਾਈਏ ਅਤੇ ਇੱਕ ਹੋਰ ਜ਼ਰੂਰੀ ਬੇਨਤੀ ਸੀ ਕਿ ਇਸੇ ਦਿਨ ਜੀ

0: ਸਤੰਬਰ 13 ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਪਹਿਲੇ ਪ੍ਰਕਾਸ਼ ਪੁਰਬ ਉਹ ਵੀ ਆਪਾਂ ਮਨਾ ਰਹੇ ਹਾਂ ਤੇ ਸੰਗਤ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਆਪਾਂ ਉਹ ਚ ਸ਼ਮੂਲੀਅਤ ਕਰੀਏ ਤੇ ਪੰਥ ਦੇ ਮਹਾਨ ਕੀਰਤਨੀਏ ਸੰਤ ਨਿਰੰਜਨ ਸਿੰਘ ਜੀ ਉਹ ਵੀ ਆਪਣੇ ਜਥੇ ਨਾਲ ਪਹੁੰਚ ਰਹੇ ਨੇ
1: ਵੈਰੀ ਗੁੱਡ
0: ਤੇ ਆਪਾਂ ਇਹਨਾਂ ਪਲਾਂ ਦਾ ਲਾਹਾ ਲਈਏ ਵੱਧ ਤੋਂ ਵੱਧ
1: ਬਿਲਕੁਲ ਜੀ ਮੈਂ ਇੱਕ ਵਾਰੀ ਥੋੜਾ ਜਿਹਾ ਪੋਸਟਰ ਤੋਂ ਪੜ੍ਹ ਕੇ ਨਾ ਤੁਹਾਨੂੰ ਇਨਫੋਰਮੇਸ਼ਨ ਸ਼ੇਅਰ ਕਰ ਦਿੰਦਾ ਕਿਉਂਕਿ ਅਕਸਰ ਆਪਾਂ ਬਾਕੀ ਗੁਰੂ ਘਰਾਂ 'ਚ ਵੀ ਜਾਂਦੇ ਹੀ ਹਾਂ ਹਰ ਸਪੈਸ਼ਲ ਇਹਨਾਂ ਮੌਕਿਆਂ ਦੇ ਉੱਤੇ ਤਾਂ ਜਾਣਾ ਹੀ ਹੁੰਦਾ ਅਤੇ ਇਸ ਕਰਕੇ ਬਾਕੀ ਜਗ੍ਹਾ 'ਤੇ ਵੀ ਜਾਓ ਤੁਸੀਂ ਬਟ ਇਸ ਗੱਲ ਦਾ ਧਿਆਨ ਰੱਖੋ ਵੀ ਅਗਲੇ ਸੰਡੇ ਜਿਹੜਾ ਇੱਕ 13 ਤਰੀਕ ਨੂੰ ਵਾਲਾ ਸੰਡੇ ਆ ਸਪਤੰਬਰ 13 ਨੂੰ ਅਤੇ ਫਸਟ ਪ੍ਰਕਾਸ਼ ਪੁਰਬ ਜਿਹੜੇ ਨੇ ਉਹ ਉਸ ਦਿਨ ਹੋਣਗੇ ਅਤੇ ਉਸ ਸਿਲਸਿਲੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਤਾਂ ਹੋਣੇ ਹੀ ਹੋਣੇ ਆ ਨਾਲ ਦੀ ਨਾਲ ਹੀ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਪਾਠ ਵੀ ਜਿਹੜੇ ਨੇ ਹਾਂਜੀ ਹੋਣਗੇ ਅਤੇ ਕਾਫੀ ਜਿਹੜੀਆਂ ਸੰਗਤਾਂ ਹੁਮਾ ਹੁਮਾ ਕੇ ਪਹੁੰਚਣੀਆਂ ਅਤੇ ਤੁਸੀਂ ਵੀ ਉਸ ਟਾਈਮ ਦੇ ਉੱਤੇ ਉੱਥੇ ਪਹੁੰਚੋ ਅਤੇ ਪਲੱਸ ਆਪਣਾ ਜੋ ਵੀ ਤਿਲ ਫੁੱਲ ਹੈ ਜਿਹਨੂੰ ਕਹਿੰਦੇ ਨੇ ਉੱਥੇ ਭੇਟਾ ਦੇਵੋ ਅਤੇ ਉਹਦੇ ਤੋਂ ਇਲਾਵਾ ਵੱਧ ਤੋਂ ਵੱਧ ਦਸਵੰਧ ਦੀ ਗੱਲ ਜਿੱਦਾਂ ਕਹੀਏ ਅਤੇ ਕਿਉਂਕਿ ਇਹ ਬਹੁਤ ਇਹ ਰੋਜ਼ ਰੋਜ਼ ਤੁਹਾਨੂੰ ਅਪੀਲ ਨਹੀਂ ਕਰਨ ਵਾਲੇ ਆਲਰੇਡੀ ਤੁਸੀਂ ਬਹੁਤ ਜ਼ਿਆਦਾ ਸਹਿਯੋਗ ਕਰਦੇ ਹੀ ਹੋ ਪਹਿਲਾਂ ਵੀ ਮਿਲੀਅਨ ਤੋਂ ਵੱਧ ਜਿਹੜੇ ਆਪਾਂ ਇਕੱਠੇ ਕੀਤੇ ਹੈ ਐਜ਼ ਏ ਮੀਡੀਆ ਥੋਨ ਅਤੇ ਆਲਮੋਸਟ 2 ਮਿਲੀਅਨ ਤਾਂ ਆਪਾਂ ਪਿਛਲੇ 2 ਪ੍ਰੋਗਰਾਮਾਂ 'ਚ ਕੀਤਾ ਹੀ ਸੀਗਾ ਇਕੱਠਾ ਜਿਹੜਾ ਅਤੇ ਇਸ ਕਰਕੇ ਇਹ ਵਾਲਾ ਜਿਹੜਾ ਪ੍ਰੋਗਰਾਮ ਹੈ ਇਹਦੇ 'ਚ ਇਹਨਾਂ ਦੀ ਮਿਲੀਅਨ ਡੋਲਰ ਦੀ ਆਸ ਕੇ ਸੋ ਮੈਂ ਕਹਿੰਦਾ ਵੀ ਸਾਰੇ ਰਲ ਮਿਲ ਕੇ ਹਮਲਾ ਮਾਰੀਏ ਅਤੇ ਇਸ ਸਕੂਲ ਨੂੰ ਕਾਮਯਾਬ ਕਰੀਏ ਜਿੱਥੇ 500-700 ਬੱਚਾ ਹੋਰ ਜਿਹੜਾ ਹੈ ਉੱਥੇ ਅਕੋਮੋਡੇਟ ਹੋਵੇ ਅਤੇ ਜਦੋਂ ਤੱਕ ਇਹ ਸਕੂਲ ਬਣੇ ਅਤੇ ਹੋਰ ਅੱਗੇ ਦੀ ਅੱਗੇ ਜਿਹੜਾ ਹੈ ਆਪਣੇ ਭਾਈਚਾਰੇ ਨੂੰ ਵੱਧ ਤੋਂ ਵੱਧ ਮੌਕਾ ਮਿਲੇ ਵੀ ਇਹ ਸਭ ਕੁਛ ਕੀਤਾ ਜਾ ਸਕੇ
0: ਜੀ
1: ਸੋ ਉਹਦੀ ਜਾਣਕਾਰੀ ਮੈਂ ਦੇ ਦਿੰਦਾ ਜੀ ਇਹਨਾਂ ਨੇ 5 ਏਕੜ ਲੈਣ ਜਿਹੜਾ ਆਲਰੇਡੀ ਫਿਊਚਰ ਦਾ ਸਕੂਲ ਬਣਾਉਣ ਵਾਸਤੇ ਲਈ ਹੈ ਅਤੇ ਉਹਦੀ ਪੇਮੈਂਟ ਜਿਹੜੀ ਉਹ 15 ਤਰੀਕ ਨੂੰ ਡਿਊ ਹੈ ਮਤਲਬ ਜੇ ਤੁਸੀਂ 13 ਤਰੀਕ ਨੂੰ ਪੈਸੇ ਦਿਓਗੇ ਜਾਂ 15 ਤੱਕ ਦੇ ਦਿਓਗੇ ਤਾਂ ਵਧੀਆ ਤਾਂ ਕਿ ਜਿਹੜਾ ਪੈਸਾ ਪੇ ਕਰਨਾ ਉਹ ਇਹਨਾਂ ਨੂੰ ਆਸਾਨੀ ਰਹੇਗੀ ਆਪਣਾ ਪੇ ਕਰਨ ਵਾਸਤੇ ਲੈਣ ਦੀ ਅਤੇ ਆਈ ਥਿੰਕ ਕੰਮ ਤਾਂ ਕਦੀ ਰੁਕਦੇ ਨਹੀਂ ਮੈਂ ਦੇਖਿਆ ਵੱਡੇ ਵੱਡੇ ਕੰਮ ਜਿਹੜੇ ਨੇ ਆਪਣੇ ਭਾਈਚਾਰੇ ਨੇ ਰਲ ਮਿਲ ਕੇ ਜਦੋਂ ਵੀ ਆਰੰਭੇ ਆ ਹਮੇਸ਼ਾ ਹੀ ਕਾਮਯਾਬੀ ਮਿਲੀ ਹੈ ਅਤੇ ਉਹ ਹੁੰਦੇ ਹੀ ਹੈ ਕੰਮ ਰੁਕਣਾ ਨਹੀਂ ਪਰ ਤੁਸੀਂ ਉਹਦੇ 'ਚ ਕੀ ਸਹਿਯੋਗ ਪਾਉਣਾ ਕਿੰਨਾ ਤੁਹਾਡੇ ਸਹਿਯੋਗ ਹੋਏਗਾ ਇਹ ਤੁਸੀਂ ਦੇਖਣਾ ਜਿਹੜੇ 'ਚ ਮੇਰੇ ਦੋਸਤ ਸੁਣ ਰਹੇ ਨੇ ਦੇਖ ਰਹੇ ਨੇ ਆਉਣ ਵਾਲੇ ਦਿਨਾਂ 'ਚ ਵੀ ਆਪਾਂ ਇਹ ਹੋਕਾ ਦਿੰਦੇ ਰਹਿਣਾ ਤੁਹਾਨੂੰ ਅਤੇ ਸਪੈਸ਼ਲੀ ਉਸ ਦਿਨ 'ਤੇ ਰੇਡੀਓ 'ਤੇ ਇਸੇ ਟਾਈਮ ਦੇ ਉੱਤੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਤਾਂ ਤੁਸੀਂ ਜਿਹੜੀਆਂ ਸਾਡੀ ਵੱਖਰੇ ਵੱਖਰੇ ਮੀਡੀਆ ਵਾਲੇ ਸਾਰੇ ਦੋਸਤ ਹੋਣਗੇ ਤੁਹਾਨੂੰ ਇਹੀ ਆਵਾਜ਼ ਜਿਹੜੀ ਹੈ ਸਾਰਿਆਂ ਦੇ ਵਿੱਚ ਆਉਂਦੀ ਰਹੇਗੀ ਸਾਰਿਆਂ ਵਾਸਤੇ ਖੁੱਲ੍ਹਾ ਸੱਦਾ ਹੁੰਦਾ ਸਾਰੇ ਮੀਡੀਆ ਆਊਟਲੈਟ ਜਿਹੜੇ ਨੇ ਚਾਹੇ ਉਹ ਕਿਸੇ ਵੀ ਤਰੀਕੇ ਦੇ ਹੋਣ ਉਸ ਦਿਨ ਉਹਨਾਂ ਦਾ ਮੈਸੇਜ ਜਿਹੜਾ ਸਭ ਤੱਕ ਪਹੁੰਚੇਗਾ ਜੀ ਬਲਕਰਨ ਜੀ ਮੈਨੂੰ ਲੱਗਦਾ ਮੈਂ ਕਾਫੀ ਗੱਲਾਂ ਬਾਤਾਂ ਕਰ ਲਈਆਂ ਤੁਸੀਂ ਵੀ ਥੋੜ੍ਹੀ ਥੋੜ੍ਹੀ ਗੱਲਬਾਤ ਕਰੋ ਨਾਲ ਉਸ ਦਿਨ ਆਪਾਂ ਜਦੋਂ ਪ੍ਰੋਗਰਾਮ ਹੋਣਾ ਨਾ ਜੀ ਤੇ ਤੁਹਾਨੂੰ ਵਾਰੀ ਵਾਰੀ ਬੁਲਾਈ ਜਾਣਾ ਨਾਲ ਨਾਲ ਤੁਸੀਂ ਵੀ ਬੋਲੀ ਜਾਣਾ ਇੱਕ ਗੈਸਟ ਆ ਕੇ ਥੋੜ੍ਹੀ ਪ੍ਰੈਕਟਿਸ ਚੰਗੀ ਤਰ੍ਹਾਂ ਕਰੋ ਤੁਸੀਂ
2: ਜੀ
1: ਇੱਕ ਵਾਰੀ ਫੇਰ ਤੋਂ ਦੱਸੋ ਵੀ ਕੀ ਹੋਣ ਜਾ ਰਿਹਾ ਕਿੱਥੇ ਹੋਣ ਜਾ ਰਿਹਾ ਤੇ ਕਿਵੇਂ ਹੋਏਗਾ ਜੀ
2: ਹਾਂਜੀ ਕਿ ਜਿਵੇਂ ਕਿ ਸਾਰੇ ਸਿੰਘਾਂ ਨੇ ਦੱਸਿਆ ਹੀ ਹੈ ਕਿ ਆਪਾਂ 5 ਏਕੜ ਜ਼ਮੀਨ ਗੁਰਦੁਆਰਾ ਸਾਹਿਬ ਅਤੇ ਸਕੂਲ ਦੇ ਪਿਛਲੇ ਪਾਸੇ ਖਰੀਦੀ ਹੋਈ ਆ ਅਤੇ ਉਹਦੇ ਲਈ 15 ਸਪਤੰਬਰ ਤੱਕ ਆਪਾਂ 1 ਮਿਲੀਅਨ ਡਾਊਨ ਪੇਮੈਂਟ ਦੇਣਾ ਅਤੇ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਪਹਿਲਾਂ ਵੀ ਆਪ ਜੀ ਦੇ ਸਹਿਯੋਗ ਨਾਲ ਹੀ ਸਾਰੇ ਕਾਰਜ ਜੋ ਆਪਾਂ ਸ਼ੁਰੂ ਕੀਤੇ ਸੀਗੇ ਕਿ ਉਹ ਪੂਰੇ ਹੋਏ ਨੇ ਅਤੇ ਇਸ ਵਾਰ ਵੀ ਆਪ ਜੀ ਨੇ ਜ਼ਰੂਰ ਸਹਿਯੋਗ ਕਰਨਾ ਅਤੇ ਇਹਦੇ ਨਾਲ ਹੀ ਆਪਾਂ ਜੋ ਮੀਡੀਆ ਥੋਨ ਹੈਗਾ ਉਹ ਐਤਵਾਰ ਸਪਤੰਬਰ 13 ਨੂੰ ਸਵੇਰੇ 10 ਵਜੇ ਤੋਂ 8 ਵਜੇ ਤੱਕ ਹੋਵੇਗਾ ਅਤੇ ਉੱਥੇ ਵੀ ਆਪ ਜੀ ਨੇ ਜ਼ਰੂਰ ਪਹੁੰਚਣਾ ਜੀ
1: ਜੀ ਬਿਲਕੁਲ ਜੀ ਸਵੇਰੇ 10 ਵਜੇ ਤੋਂ ਲੈ ਕੇ 8 ਵਜੇ ਤੱਕ ਮੀਡੀਆ ਥੋਨ ਹੋਣ ਜਾ ਰਿਹਾ ਜੀ ਸੋ ਰੇਡੀਓ ਦੇ ਨਾਲ ਨਾਲ ਬਾਕੀ ਆਊਟਲੈਟ ਜਿਹੜੇ ਨੇ ਉਹ ਵੀ ਸਾਰੇ ਆਪਣੀ ਆਪਣੇ ਸਪੋਰਟ ਕਰਨਗੇ ਅਤੇ ਕਰ ਰਹੇ ਨੇ ਆਲਰੇਡੀ ਮੈਸੇਜ ਜਿਹੜਾ ਸਪਰੈਡ ਕਰਨਾ ਸ਼ੁਰੂ ਕਰਤਾ ਸਿਰਫ ਗੋਲ 1 ਮਿਲੀਅਨ ਡਾਲਰ ਦਾ ਜਿਹੜਾ ਕਿ ਆਲਰੇਡੀ ਐਜ਼ ਏ ਮੀਡੀਆ ਆਪਾਂ ਆਰਾਮ ਨਾਲ ਪੂਰਾ ਕਰ ਚੁੱਕੇ ਹਾਂ ਤੁਹਾਡੇ ਸਾਰਿਆਂ ਦਾ ਸਹਿਯੋਗ ਚਾਹੀਦਾ ਕਿ ਵੀ ਤੁਸੀਂ ਇਹਨਾਂ ਪ੍ਰੋਗਰਾਮ ਨੂੰ ਵੀ ਕਾਮਯਾਬ ਕਰਨਾ ਹੈ ਕਿਉਂਕਿ ਇਹ ਜਿਹੜੀ ਲੈਣ ਲਈ ਗਈ 5 ਏਕੜ ਇਹਦੇ ਵਾਸਤੇ ਸਕੂਲ ਬਣੇਗਾ ਉੱਥੇ ਹੋਰ ਜਿਹੜੇ ਬੱਚੇ ਵੇਟ ਕਰ ਰਹੇ ਨੇ ਅਤੇ ਜਦੋਂ ਇਹ ਸ਼ੁਰੂ ਕਰਨਾ ਉਹਨੂੰ ਬਣਾਉਂਦਿਆਂ ਵੀ ਟਾਈਮ ਲੱਗ ਜਾਣਾ ਇਸ ਕਰਕੇ ਜਲਦੀ ਤੋਂ ਜਲਦੀ ਜਿਹੜੇ ਪੈਸੇ ਜਿਹੜੇ ਆ ਜੀ ਤੁਸੀਂ ਦਸਵੰਧ ਕੱਢਦੇ ਹੋ ਉਸ ਦਿਨ ਦੇਣਾ ਬਾਰ ਬਾਰ ਇਹ ਸਾਰੇ ਜਣੇ ਮੈਨੂੰ ਲੱਗਦਾ ਵੀ ਉਸ ਦਿਨ ਸਾਡੇ ਨਾਲ 1 ਬਾਏ 1 ਕਰਕੇ ਆਉਣਗੇ ਵੀ ਰੇਡੀਓ 'ਤੇ ਜਦੋਂ ਆਪਾਂ ਬੋਲਦੇ ਹੋਵਾਂਗੇ ਇਹਨਾਂ ਦੀ ਆਵਾਜ਼ਾਂ ਤੁਹਾਨੂੰ ਸੁਣਨਗੀਆਂ ਅਤੇ ਤੁਸੀਂ ਪਹਿਚਾਣਨਾ ਜੇ ਨਾ ਕੋਈ ਆਇਆ ਤਾਂ ਤੁਸੀਂ ਮੈਨੂੰ ਫੋਨ ਕਰਕੇ ਪੁੱਛਣਾ ਵੀ ਉਹ ਨਹੀਂ ਆਏ ਅਤੇ ਕਿਉਂਕਿ ਹੁਣ ਇਹਨਾਂ ਦੀ ਆਵਾਜ਼ ਵੈਸੇ ਜ਼ਿਆਦਾ ਨਹੀਂ ਨਿਕਲਦੀ ਵੀ ਮੈਂ ਇੱਕ
3: ਅਸੀਂ ਵੀ ਸਾਰੇ ਆਵਾਂਗੇ ਤੇ ਸੰਗਤ
1: ਲਾਈਵ
3: ਹਾਂਜੀ ਸੰਗਤ ਵੀ ਜਿਹੜੀ ਸੁਣ ਰਹੀ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਉਹ ਆਉਣ ਤੇ ਸਾਡੇ ਨਾਲ ਸੇਵਾ ਦੇ ਵਿੱਚ ਵੀ ਹਿੱਸਾ ਹੱਥ ਵਟਾਉਣ ਤੇ ਕਿਉਂਕਿ ਸਾਰਿਆਂ ਦਾ ਸਾਂਝਾ ਕਾਰਜ ਹੈ ਤੇ ਆਪਾਂ ਰਲ ਮਿਲ ਕੇ ਸਾਰਿਆਂ ਨੇ ਕਰਨਾ ਜੀ
1: ਬਿਲਕੁਲ ਜੀ

0: ਮੈਂ ਇਹਦੇ ਨਾਲ ਇੱਕ ਰਲਦੀ ਮਿਲਦੀ ਗੱਲਬਾਤ ਜੀ ਕਰਨਾ, ਸਿੰਘਾਂ ਦੀ ਗੱਲ ਕੀਤੀ ਜਾ ਰਹੀ ਬਾਰ ਬਾਰ, ਹਨਾ ਤੁਸੀਂ ਗੱਲ ਕਰਦੇ ਹੋ ਤੇ ਮੈਂ ਥੋੜਾ ਜਿਹੀ ਗੱਲ ਇੱਕ ਜ਼ਿਕਰ ਕਰ ਦਿੰਦਾ. ਇੱਕ ਬੰਦਾ ਸਟੈਂਡ ਅਪ ਕਮੇਡੀਅਨ ਜਿਹੜਾ ਨਾ, ਉਹ ਉਸ ਬੰਦੇ ਨੂੰ ਮਿਲਦਾ ਜਿਹੜਾ ਬਚਪਨ ਤੋਂ ਸ਼ੇਰਾਂ ਨੂੰ ਆਪਣੇ ਨਾਲ ਰੱਖ ਲੈਂਦਾ, ਉਹਨਾਂ ਨੂੰ ਪਾਲਦਾ, ਵੱਡਾ ਕਰਦਾ ਤੇ ਉਹਦੇ ਨਾਲ ਹੀ ਖੇਲਦਾ ਰਹਿੰਦਾ. ਉਹਨੂੰ ਡਰ ਨਹੀਂ ਲੱਗਦਾ, ਕਿੰਨੇ ਸ਼ੇਰ ਉਹਦੇ ਆਸੇ ਪਾਸੇ ਖੇਲਦੇ, ਜਿੱਦਾਂ ਉਹਦੇ ਪੈਟ ਹੀ ਹੁੰਦੇ ਬੇਸਿਕਲੀ, ਜਾਂ ਬੱਚਿਆਂ ਵਾਂਗੂ ਹੀ ਪਾਲਦਾ ਉਹ. ਤੇ ਉਹ ਕਹਿੰਦਾ ਵੀ ਮੈਨੂੰ ਬੜਾ ਵਧੀਆ ਲੱਗਿਆ ਤੂੰ ਏਡਾ ਵਧੀਆ ਕੰਮ ਕਰਦਾ, ਤੂੰ ਮੇਰੇ ਨਾਲ ਸਟੈਂਡ ਅਪ ਕਾਮੇਡੀ ਕਰ. ਤੇ ਕਹਿੰਦਾ ਨਾ ਨਾ ਨਾ, ਸਟੈਂਡ ਅਪ ਕਾਮੇਡੀ ਕਰਨ ਤੋਂ ਮੈਨੂੰ ਬਹੁਤ ਡਰ ਲੱਗਦਾ. ਕਹਿੰਦਾ ਵੀ ਇਹ ਜਸਟ ਲਾਈਕ ਹੈ, ਕਹਿਣ ਦਾ ਮਤਲਬ ਤੁਸੀਂ ਬਹੁਤ ਮਿਹਨਤ ਕਰਦੇ ਹੋ, ਬੜੀ ਉੱਥੇ ਕਰਦੇ ਹੋ, ਰੇਡੀਓ ਤੇ ਵੀ ਆਪਾਂ ਗੱਜ ਵੱਜ ਕੇ ਜਿਹੜਾ ਆਪਣਾ ਹਮਲਾ ਮਾਰਨਾ, ਤੇ ਤਾਂ ਕਿ ਜਿਹੜੇ ਸੁਣਨ ਵਾਲੇ ਉਹਨਾਂ ਨੂੰ ਅਪੀਲ ਹੋਵੇ ਵੀ ਵਾਕਈ ਠੀਕ ਹੈ ਵੀ ਵੀ ਇੱਥੇ ਪਹੁੰਚ ਕੇ ਤੇ ਆਪਾਂ ਵੱਧ ਤੋਂ ਵੱਧ ਸਹਿਯੋਗ ਜਿਹੜਾ ਤੁਸੀਂ ਕਰਨਾ, ਤੇ ਜਿੰਨੀ ਆਪਾਂ ਵਧੀਆ ਅਪੀਲ ਕਰਾਂਗੇ ਓਨਾ ਹੀ ਜਿਹੜੀ ਮਾਇਆ ਜਿਹੜੀ ਉਸੇ ਤਰੀਕੇ ਨਾਲ ਪਹੁੰਚੇਗੀ ਤੇ ਜਲਦੀ ਤੋਂ ਜਲਦੀ ਕਾਰਜ ਜਿਹੜੇ ਕਾਮਯਾਬ ਹੋਣਗੇ. ਤੇ ਹੋਰ ਕੋਈ ਕੋਈ ਇਨਫੋਰਮੇਸ਼ਨ ਜੇ ਤੁਸੀਂ ਸ਼ੇਅਰ ਕਰਨੀ ਚਾਹੋ ਜੀ ਦੱਸੋ, ਜਿਹਨਾਂ ਨੇ ਵੀ ਕਰਨੀ.
1: ਨਹੀਂ, ਸੰਗਤ ਨੂੰ ਵੈਸੇ ਤਾਂ ਸਾਰਾ ਹੀ ਪਤਾ ਹੈ ਕਿ ਜਿੰਨੇ ਵੀ ਸੇਵਾਦਾਰ ਆ ਉਹ ਸਾਰੇ ਵਲੰਟੀਅਰ ਸੇਵਾਦਾਰ ਨੇ, ਤੇ ਹਮੇਸ਼ਾ ਹੀ ਅਸੀਂ ਚਾਹੁੰਦੇ ਹਾਂ ਕਿ ਸੰਗਤ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਉੱਥੇ ਸੇਵਾ ਦੇ ਵਿੱਚ ਹਮੇਸ਼ਾ ਹੀ, ਜਦੋਂ ਵੀ ਤੁਹਾਡੇ ਕੋਲ ਸਮਾਂ ਹੈ ਤਾਂ ਆਪਾਂ ਗੁਰੂ ਘਰ ਸਕੂਲ ਦੇ ਵਿੱਚ ਕਿਸੇ ਤਰੀਕੇ ਦੀ ਵੀ ਸੇਵਾ ਜੇ ਆਪਾਂ ਕਰ ਸਕਦੇ ਹਾਂ, ਇਹ ਸਾਰੇ ਵਲੰਟੀਅਰਾਂ ਦਾ ਰਲ ਕੇ ਕਾਰਜ ਹੈ. ਆਪਾਂ ਨੂੰ ਜੋ ਗੁਰੂ ਸਾਹਿਬ ਨੇ ਦੀਆਂ ਸਿੱਖਿਆਵਾਂ ਨੇ ਕਿ ਆਪਾਂ ਆਪਣੇ ਜੀਵਨ ਨੂੰ ਬਦਲਣਾ, ਇਹ ਇੱਕੋ ਇੱਕ ਮਕਸਦ ਹੈ ਕਿ ਸੇਵਾ ਕਰਨ ਦਾ, ਕਿ ਆਪਾਂ ਆਪਣੀ ਸ਼ਖਸੀਅਤ ਨੂੰ ਬਦਲੀਏ, ਆਪਾਂ ਗੁਰੂ ਸਾਹਿਬ ਦੇ ਆਸ਼ੀਰਵਾਦ ਲਈਏ. ਤੇ ਇਹ ਚੀਜ਼ਾਂ ਸਿਰਫ ਇੱਦਾਂ ਹੀ ਹੋ ਸਕਦੀਆਂ ਨੇ. ਤੇ ਮੈਨੂੰ ਨਹੀਂ ਲੱਗਦਾ ਕਿਸੇ ਹੋਰ ਰਿਲੀਜਨ ਵਿੱਚ ਜਾਂ ਕਿਸੇ ਕਮਿਊਨਿਟੀ ਵਿੱਚ ਇੱਦਾਂ ਦੀ ਭਾਵਨਾ ਹੋਊਗੀ, ਕਿਉਂਕਿ ਜਿਹੜੀ ਆਪਣੀ ਕਮਿਊਨਿਟੀ ਹੈ ਇਹ ਹਮੇਸ਼ਾ ਹੀ ਆਪਾਂ ਦੂਸਰੇ ਦੇ ਭਲੇ ਲਈ, ਤੇ ਇਹ ਤਾਂ ਆਪਣੇ ਆਉਣ ਵਾਲੇ ਬੱਚਿਆਂ ਦਾ ਭਵਿੱਖ ਆ, ਤੇ ਆਪਣੇ ਵੱਡੇ ਵਡੇਰਿਆਂ ਨੇ ਜੋ ਆਪਾਂ ਨੂੰ ਦਿੱਤਾ, ਤੇ ਆਪਣਾ ਹੁਣ ਫਰਜ਼ ਬਣਦਾ ਕਿ ਆਪਾਂ ਇੱਥੇ ਇੰਨੇ ਸੋਹਣੇ ਮੁਲਕ ਵਿੱਚ ਆਏ ਹਾਂ ਤੇ ਆਪਾਂ ਇੱਦਾਂ ਦੇ ਸਕੂਲ ਕਾਲਜ ਸਥਾਪਿਤ ਕਰੀਏ ਕਿ ਬੱਚੇ ਆਪਣੇ ਜੜ੍ਹਾਂ ਨਾਲ ਜੁੜੇ ਰਹਿਣ. ਜੇ ਕਿਸੇ ਵੀ ਚੀਜ਼ ਦੀ ਕਦੇ ਵੀ ਕੋਈ ਕਿਸੇ ਕੌਮ ਨੂੰ ਖਤਰਾ ਹੈ ਤਾਂ ਉਹ ਇਹੀ ਹੋ ਸਕਦਾ ਕਿ ਉਹਨਾਂ ਦੀਆਂ ਜੜ੍ਹਾਂ ਨਾਲ ਉਹ ਤੋੜ ਦਿੱਤਾ ਜਾਵੇ. ਤੇ ਆਪਾਂ ਆਪਣੇ ਬੱਚਿਆਂ ਨੂੰ ਇਹਨਾਂ ਜੜ੍ਹਾਂ ਨਾਲ ਇੰਨਾ ਮਜ਼ਬੂਤ ਕਰਕੇ ਜਾਣਾ ਕਿ ਜੋ ਮਹਾਰਾਜ ਜੀ ਦਾ ਸੰਦੇਸ਼ ਆ ਕਿ ਅਸੀਂ ਉਸ ਸੰਦੇਸ਼ ਨੂੰ ਜੋ ਸਾਨੂੰ ਵੱਡੇ ਵਡੇਰਿਆਂ ਨੇ ਦਿੱਤਾ ਉਹ ਆਪਾਂ ਆਪਣੇ ਬੱਚਿਆਂ ਨੂੰ ਦੇ ਸਕੀਏ, ਤੇ ਜੇ ਆਪਾਂ ਉਸ ਉਹ ਦੇਣ ਵਿੱਚ ਸਫਲ ਹੋ ਗਏ ਤਾਂ ਆਪਣੀ ਇਹ ਸੇਵਾ ਵੀ ਸਫਲ ਆ, ਤੇ ਆਪਣੇ ਤੇ ਮਹਾਰਾਜ ਜੀ ਦੀ ਆਪੇ ਹੀ ਕਿੱਦਾਂ ਇਹ ਬਖਸ਼ਿਸ਼ਾਂ ਜੋ ਹੋ ਰਹੀਆਂ ਨੇ. ਤੁਸੀਂ ਦੇਖ ਰਹੇ ਹੋ ਕਿ 11 ਸਾਲਾਂ ਵਿੱਚ 40 ਬੱਚਿਆਂ ਤੋਂ 1500 ਜੋ ਬੱਚੇ ਦੀ ਗਿਣਤੀ ਹੋਈ ਹੈ ਉਹ ਕਿਉਂ ਹੋਈ ਹੈ, ਉਹ ਸੇਵਾ ਦੇ ਸਦਕਾ ਹੋਈ ਹੈ. ਤੇ ਇਹ ਕਿਸੇ ਇੱਕ ਸੇਵਾ ਦੇ ਸਦਕਾ ਨਹੀਂ, ਇਹ ਸਾਰੇ ਹਜ਼ਾਰਾਂ ਜੋ ਆਪਣੇ ਵਲੰਟੀਅਰ ਨੇ ਸੇਵਾ ਕਰਦੇ ਨੇ ਉਹਨਾਂ ਦੇ ਸਦਕਾ. ਤੇ ਤੁਸੀਂ ਸਾਰੀ ਸੰਗਤ ਜੋ ਸੁਣ ਵੀ ਰਹੀ ਹੋ, ਤੁਸੀਂ ਸਾਡੇ ਭੈਣ ਭਰਾ ਸਾਡੇ ਨਾਲ ਆ ਕੇ ਰਲ ਮਿਲ ਕੇ ਸੇਵਾ ਦੇ ਵਿੱਚ ਸਹਿਯੋਗ ਦਿਓ ਜੀ.
0: ਬਿਲਕੁਲ ਜੀ, ਬਹੁਤ ਵਧੀਆ ਮੈਸੇਜ ਹੈ, ਕਿਉਂਕਿ ਜਦੋਂ ਤੱਕ ਤੁਹਾਨੂੰ ਕਈ ਵਾਰੀ ਤੇ ਪਤਾ ਨਹੀਂ ਲੱਗਦਾ ਵੀ ਵਾਕਈ ਜਿਹੜਾ ਰਿਜ਼ਲਟ ਆਣਗੇ ਕਿ ਨਹੀਂ ਆਣਗੇ ਜਾਂ ਪੈਸਾ ਕੰਟਰੀਬਿਊਟ ਕਰਤਾ, ਕਿਉਂਕਿ ਅਕਸਰ ਕਈ ਵਾਰੀ ਲੋਕ ਇਹ ਵੀ ਪੁੱਛਦੇ ਵੀ ਤੁਸੀਂ ਪੈਸਾ ਇਕੱਠਾ ਕੀਤਾ ਸੀਗਾ ਤੇ ਉਸ ਕੰਮ ਤੇ ਨਹੀਂ ਲਾਇਆ ਜਿਹਦੇ ਤੇ ਤੁਹਾਨੂੰ ਦਿੱਤਾ ਸੀ, ਬਟ ਇਹ ਤੁਸੀਂ ਉਸੇ ਕੰਮ ਤੇ ਲਾਣਾ ਜਿਹਦੇ ਵਾਸਤੇ ਆਪਾਂ ਇਕੱਠਾ ਕਰ, ਤੇ ਤੁਹਾਡਾ ਟਰੈਕ ਰੈਕਰਡ ਵੀ ਇਹ ਸ਼ੋਅ ਕਰਦਾ ਵੀ ਪਿਛਲੇ 11 ਸਾਲਾਂ ਦੇ ਵਿੱਚ ਤੁਸੀਂ 40 ਤੋਂ 1500 ਤੱਕ ਬੱਚਾ ਪਹੁੰਚਾਇਆ, ਇਹਦਾ ਮਤਲਬ ਵੀ ਇਹ ਆਪਣੇ ਆਪ 'ਚ ਇੱਕ ਉਪਲਬਧੀ ਹੈ ਜਿਹੜੀ ਦੇਖਣ 'ਚ ਮਿਲਦੀ ਹੈ ਜੀ. ਤੁਸੀਂ ਤੁਹਾਡੇ 'ਚ ਜੇ ਕਿਸੇ ਨੇ ਕੋਈ ਹੋਰ ਗੱਲਬਾਤ ਕਰਨੀ ਹੈ ਤੇ ਆਪਾਂ ਇਹਨੂੰ ਸਮਾਪਤ ਵੀ ਕਰ ਸਕਦੇ ਹਾਂ. ਠੀਕ ਹੈ ਜੀ. ਸੋ ਇੱਕ ਵਾਰੀ ਫਿਰ ਤੋਂ ਮੈਂ ਜਾਂਦੇ ਨੇ ਦੱਸਦਾ ਜੀ, ਕਿਉਂਕਿ ਜਾਂਦੇ ਨੇ ਮੈਂ ਤਾਂ ਇੱਥੇ ਹੀ ਹਾਂ, ਇਹਨਾਂ ਨੇ ਜਾਣਾ, ਤੇ ਜਾਂਦੇ ਨੇ ਤੁਹਾਨੂੰ ਦੱਸ ਦਈਏ ਵੀ ਫਸਟ ਪ੍ਰਕਾਸ਼ ਗੁਰਪੁਰਬ ਜਿਹੜਾ ਜੀ ਉਹ ਹੋ ਰਿਹਾ, ਤੇ ਉਹਦੇ ਨਾਲ ਨਾਲ ਗੁਰੂ ਗ੍ਰੰਥ ਸਾਹਿਬ ਜੀ ਦਾ, ਕਿਉਂਕਿ 1604 ਦੇ ਵਿੱਚ ਹਾਂਜੀ ਤੁਸੀਂ ਲਿਖਿਆ ਵੀ ਕੰਪਾਇਲ ਕੀਤੇ ਗਏ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ, ਜਿਹਨਾਂ ਕਿ ਵੀ ਇਹ ਐਡਾ ਉਪਰਾਲਾ ਚੁੱਕਿਆ ਸੀਗਾ ਵੀ ਇਹਨੂੰ ਕਿਸੇ ਤਰੀਕੇ ਆਪਾਂ ਕੰਪਲੀਟ ਕਰੀਏ, ਤੇ ਬਹੁਤ ਵਧੀਆ ਬਣਾਇਆ ਜਿੱਦਾਂ ਤੁਸੀਂ ਕਿਹਾ ਵੀ ਦੂਜੇ ਧਰਮਾਂ 'ਚ ਇਹ ਸਾਰੀਆਂ ਗੱਲਾਂ ਬਾਤਾਂ ਨਹੀਂ, ਮਤਲਬ ਸਿੱਖੀ ਦੇ ਵਿੱਚ, ਕਿਉਂਕਿ ਇਹ ਮਾਡਰਨ ਧਰਮ ਹੈ, ਸੋ ਸਭ ਤੋਂ ਲੇਟੈਸਟ ਧਰਮ ਹੈ ਜਿਹੜਾ ਬਣਿਆ, ਤੇ ਉਹਨੇ ਬਹੁਤ ਵਧੀਆ ਵਧੀਆ ਗੱਲਾਂ ਜਿਹੜੀਆਂ ਸਾਨੂੰ ਇੱਕ ਮਨੁੱਖਤਾ ਦੇ ਨਾਲ ਜੋੜਨ ਵਾਲੀਆਂ ਦਿੱਤੀਆਂ. ਦੈਟਸ ਵਾਈ ਇਹਦੇ 'ਚ ਆਪਾਂ ਜਾਤੀ ਪ੍ਰਥਾ, ਕਿਉਂਕਿ ਮੋਸਟਲੀ ਜਿਹੜਾ ਆਪਾਂ ਸੁਣਦੇ ਆਈਏ ਤੇ ਉਹਦੇ 'ਚ ਇਹੀ ਚੀਜ਼ਾਂ ਹੁੰਦੀਆਂ ਸੀ ਧਰਮਾਂ ਦੇ ਵਿੱਚ ਵੀ

0: ਵੱਖਰੇ ਵੱਖਰੇ ਡਿਵੀਜ਼ਨ ਤੇ ਹੋਰ ਗੱਲਾਂ ਬਾਤਾਂ ਹੁੰਦੀਆਂ ਜਿਹੜੀਆਂ ਇਸ ਧਰਮ ਨੇ ਸਾਨੂੰ ਸਿਖਾਈਆਂ ਵੀ ਨਹੀਂ ਕਰਨੀਆਂ ਤੇ ਉਹ ਗੁਰੂ ਅਰਜਨ ਦੇਵ ਜੀ ਨੇ ਉਦੋਂ ਸਾਰਾ ਕੰਪਾਇਲ ਕਰਕੇ ਲੋਕਾਂ ਨੂੰ ਦੱਸਿਆ ਵੀ ਕੀ ਤੁਹਾਨੂੰ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ ਤੇ ਉਸੇ ਦੇ ਬੇਸਿਸ ਦੇ ਉੱਤੇ ਹੀ ਜਿਹੜੇ ਸਿੱਖੀ ਸਿਧਾਂਤ ਜਿਹੜੇ ਆਪਾਂ ਚੱਲਦੇ ਹਾਂ ਸਾਰੇ ਜਣੇ ਹਾਂਜੀ ਮੰਨਦੇ ਮੈਂ ਸਿੱਖੀ ਮਤਲਬ ਨਹੀਂ ਓਦਾਂ ਬਟ ਆਈ ਨੋ ਵੀ ਰੇਡੀਓ ਕਰਕੇ ਇੰਨੇ ਸਾਲਾਂ ਤੋਂ ਜਿੱਦਾਂ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੇ ਜਾਂ ਸਿੱਖੀ ਨੂੰ ਪਿਆਰ ਕਰਦੇ ਸਾਨੂੰ ਪਤਾ ਵੀ ਕਿੰਨਾ ਇਹ ਜੋਸ਼ ਜਜ਼ਬਾ ਤੇ ਹੋਰ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਸਿੱਖਦੇ ਹਾਂ
1: ਜੀ ਇਹ ਵੀ ਜੋ ਤੁਹਾਡੇ ਅੰਦਰ ਆਇਆ ਨਾ ਇਹ ਸਿੱਖੀ ਸਰੂਪ ਕੋਈ ਸਿਰਫ ਬਾਹਰੀ ਸਰੂਪ ਨਾਲ ਸਿੱਖੀ ਨਹੀਂ ਹੈ ਜੋ ਤੁਸੀਂ ਆ ਸਾਡਾ ਮੈਸੇਜ ਸਾਰੀ ਸੰਗਤ ਇਹ ਇਹ ਤੁਹਾਡੀ ਸੇਵਾ ਵਾ ਤੇ ਇਹ ਮਹਾਰਾਜ ਜੀ ਤੁਹਾਡੇ ਤੋਂ ਇਸੇ ਤਰ੍ਹਾਂ ਲੈਂਦੇ ਰਹਿਣ ਤੇ ਤੁਸੀਂ ਕਦੇ ਵੀ ਆਪਣੇ ਆਪ ਨੂੰ ਏਦਾਂ ਨਹੀਂ ਕਹਿਣਾ ਕਿ ਮੈਂ ਸਿੱਖ ਨਹੀਂ ਤੁਸੀਂ ਜੋ ਤੁਹਾਡਾ ਅੰਦਰ ਆ ਉਹ ਉਹ ਸਿੱਖ ਰਿਹਾ ਤੇ ਤੁਸੀਂ ਉਸ ਸਾਡੇ ਤੋਂ ਵੀ ਉੱਚੇ ਹੋ ਤੇ ਤੁਸੀਂ ਹਮੇਸ਼ਾ ਆਪਣੇ ਆਪ ਨੂੰ ਅੰਦਰੋਂ ਮਹਾਰਾਜ ਜੀ ਦੇ ਨੇੜੇ ਆਪਣੇ ਆਪ ਨੂੰ ਮੰਨਣਾ ਵਾ
0: ਮੈਂ ਬਿਲਕੁਲ ਰਹਿਣਾ ਜੀ ਮੈਂ ਕਿਉਂਕਿ ਅੰਮ੍ਰਿਤਸਰ ਤੋਂ ਹਾਂ ਜਿਹੜਾ ਸਾਡਾ ਬਚਪਨ ਤੋਂ ਲੈ ਕੇ ਸਾਰਾ ਸਮਾਂ ਜਿਹੜਾ ਨਾ ਉੱਥੇ ਬੀਤਿਆ ਤੇ ਇਸ ਕਰਕੇ ਗੁਰੂ ਘਰਾਂ ਦੀਆਂ ਸੇਵਾਵਾਂ ਹੋ ਗਈਆਂ ਜਾਂ ਜਿਹੜੀਆਂ ਐਕਟੀਵਿਟੀਜ਼ ਨੇ ਕਾਲਜ ਟਾਈਮ ਤੋਂ ਵੀ ਹਰ ਸਮੇਂ ਦੇ ਉੱਤੇ ਹੀ ਮਤਲਬ ਆਪਾਂ ਗੁਰੂ ਸਾਹਿਬ ਨਾਲ ਜੁੜੇ ਰਹੇ ਹਾਂ ਤੇ ਆਪਣੇ ਆਪ ਨੂੰ ਬੜਾ ਮਾਣ ਮਹਿਸੂਸ ਕਰਦੇ ਹਾਂ ਵੀ ਆਪਾਂ ਇਹਨਾਂ ਚੀਜ਼ਾਂ ਦੇ ਨਾਲ ਜੁੜੇ ਸੀ ਜਿਹਦੇ ਕਰਕੇ ਸਾਨੂੰ ਮਨੁੱਖਤਾ ਦਾ ਬਹੁਤ ਵਧੀਆ ਜਿਹੜਾ ਗਿਆਨ ਹੋਇਆ ਵੀ ਕਿਸ ਤਰ੍ਹਾਂ ਹਾਂਜੀ ਗੁਰੂ ਸਾਹਿਬ ਨੇ ਮੈਸੇਜ ਦਿੱਤੇ ਨੇ ਸੋ ਥੋੜਾ ਜਿਹਾ ਅੱਗੇ ਇੱਕ ਵਾਰੀ ਦੱਸ ਦੇਣੇ ਜੀ ਤੇ ਇਹਦੇ ਨਾਲ ਨਾਲ ਜੀ
2: ਹਾਂਜੀ ਅਸੀਂ ਉਹਨਾਂ ਪਰਿਵਾਰਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਹੁਣ ਤੱਕ ਵੇਟ ਕੀਤੀ ਸੋ ਸਾਨੂੰ ਜਿੰਨੀ ਇੰਨੀਆਂ ਕਾਲਸ ਆਉਂਦੀਆਂ ਪੁੱਛ ਰਹੇ ਆ ਕਿ ਕਿੰਨਾ ਟਾਈਮ ਹੋਣ ਲੱਗੂ ਕਿ ਆਲਮੋਸਟ ਲਾਈਕ 1 ਈਅਰ ਤੋਂ ਬਾਅਦ ਉਹਨਾਂ ਨੂੰ ਵੇਟ ਕਰਦੇ ਹੋਗੇ
0: ਜੀ
2: ਸੋ ਅਸੀਂ ਉਹਨਾਂ ਨੂੰ ਜਦੋਂ ਦੱਸਦੇ ਹਾਂ ਕਿ ਬਿਲਡਿੰਗ ਤਿਆਰ ਹੋ ਚੁੱਕੀ ਆ ਤੇ ਜੋ ਨਵੀਆਂ ਬਿਲਡਿੰਗਾਂ ਵੀ ਤਿਆਰ ਕਰਨ ਵਾਸਤੇ ਜੋ ਲੈਂਡ ਲੈ ਰਹੇ ਹਾਂ ਅਸੀਂ ਤਾਂ ਜੋ ਜੋ ਆਉਣ ਵਾਲੇ ਜੋ ਫੈਮਿਲੀ ਆ ਉਹਨਾਂ ਨੂੰ ਇਹ ਪ੍ਰੋਬਲਮ ਨਾ ਆਵੇ ਸੋ ਅਸੀਂ ਉਹਨਾਂ ਤੋਂ ਮਾਫ਼ੀ ਮੰਗਣਾ ਚਾਹੁੰਦੇ ਹਾਂ ਕਿ ਉਹਨਾਂ ਨੇ ਵੇਟ ਅਸੀਂ ਉਹਨਾਂ ਤੋਂ ਲਾਈਕ ਜਗ੍ਹਾ ਨਾ ਹੋਣ ਕਰਕੇ ਸਕੂਲ ਨਾ ਤਿਆਰ ਹੋਣ ਕਰਕੇ ਵੇਟ ਕਰਨੀ ਪਈ ਉਹਨਾਂ ਨੂੰ ਪਰ ਉਹਦੇ ਲਈ ਹੁਣ ਪਹਿਲਾਂ ਹੀ ਪਲੈਨਿੰਗ ਕੀਤੀ ਗਈ ਤਾਂ ਜੋ ਜੇ ਪਰਿਵਾਰਾਂ ਨੂੰ ਵੇਟ ਨਾ ਕਰਨੀ ਪਵੇ ਉਹਦੇ ਵਾਸਤੇ ਲੈਂਡ ਤਾਂ ਜੋ ਆਪਾਂ ਜੋ 5 ਏਕੜ ਜ਼ਮੀਨ ਲਈ ਹੈ ਉਹਦੇ 'ਤੇ ਹੁਣ ਤੋਂ ਹੀ ਕੰਮ ਸ਼ੁਰੂ ਕਰ ਦਈਏ ਸੋ ਤਾਂ ਕਰਕੇ ਸਾਰਿਆਂ ਦੇ ਸਹਿਯੋਗ ਦੀ ਬਹੁਤ ਜ਼ਰੂਰਤ ਹੈ ਇਸ ਲਈ
0: ਬਿਲਕੁਲ ਜੀ ਸਾਰਿਆਂ ਦੇ ਸਹਿਯੋਗ ਦੀ ਜ਼ਰੂਰਤ ਹੈ ਇਸੇ ਕਰਕੇ ਹੀ ਮੀਡੀਆ ਥੋਨ ਕੀਤਾ ਜਾ ਰਿਹਾ ਕਮਿਊਨਿਟੀ ਦੀ ਗੈਦਰਿੰਗ ਕੀਤੀ ਜਾਏਗੀ 5 ਏਕੜ ਲੈਂਡ ਜਿਹੜਾ ਇਹਨਾਂ ਦੇ ਫਿਊਚਰ ਪ੍ਰੋਜੈਕਟ ਵਾਸਤੇ ਇਕੱਠਾ ਕੀਤਾ ਗਿਆ ਅਤੇ ਗੋਬਿੰਦ ਸਰਵਰ ਸਕੂਲ ਕਹਿਲ ਵੀ ਜਿਹੜਾ ਤੁਸੀਂ ਜਾਣਦੇ ਹੋ ਬੜੇ ਵਧੀਆ ਤਰੀਕੇ ਦੇ ਨਾਲ ਆਪਣੇ ਕੰਮ ਕਰ ਰਹੇ ਨੇ ਦੈਟਸ ਵਾਈ ਵੱਧ ਤੋਂ ਵੱਧ ਬੱਚੇ ਜਿਹੜੇ ਨੇ ਉਹਦੇ 'ਚ ਆਉਣ ਦੀ ਗੱਲਬਾਤ ਕਰਦੇ ਨੇ 5 ਏਕੜ ਲੈਂਡ ਆਲਰੇਡੀ ਲੈ ਚੁੱਕੇ ਨੇ ਜਿੱਥੇ ਸਕੂਲ ਬਣੇਗਾ ਅਤੇ ਕਾਫ਼ੀ ਫੈਮਿਲੀ ਜਿਹੜੀਆਂ ਨੇ ਵੇਟ ਕਰ ਰਹੀਆਂ ਜਿਹੜੀਆਂ ਮੋਟੇ ਮੋਟੇ ਪੁਆਇੰਟ ਮੈਂ ਤੁਹਾਡੇ ਨਾਲ ਫਿਰ ਤੋਂ ਸ਼ੇਅਰ ਕਰ ਦੇਣਾ ਇਹਨਾਂ ਦਾ ਗੋਲ ਜਿਹੜਾ ਜੀ $1 ਮਿਲੀਅਨ ਦਾ ਡਾਊਨ ਪੇਮੈਂਟ ਦੇਣ ਵਾਸਤੇ ਸੋ ਇਸ ਕਰਕੇ ਜ਼ਰੂਰ ਇਹਨਾਂ ਦੇ ਨਾਲ ਸਹਿਯੋਗ ਕਰੋ ਅਤੇ ਅਗਲੇ ਫੇਜ਼ ਦੇ ਵਿੱਚ ਜਿਹੜੀ ਹੈ ਉਹ ਗੋਬਿੰਦ ਸਰਵਰ ਸਕੂਲ ਲਾਇਬ੍ਰੇਰੀ ਅਤੇ ਕਾਨਫਰੰਸ ਵਾਸਤੇ ਜਿਹੜੇ ਸੈਮੀਨਾਰਸ ਜਾਂ ਕਾਨਫਰੰਸਿਸ ਵਾਸਤੇ ਹਾਲ ਜਿਹੜੇ ਨੇ ਉਹ ਵੀ ਹੋਣਗੇ ਸੋਸ਼ਲ ਗੈਦਰਿੰਗਸ ਹੋਣਗੀਆਂ ਸਰਵਿੰਗ ਸੋਸ਼ਲ ਨੀਡਸ ਆਫ ਦਾ ਕਮਿਊਨਿਟੀ ਕਿਉਂਕਿ ਇਹਦਾ ਮਤਲਬ ਇਹ ਹੈ ਕਿਉਂਕਿ ਜਿਹੜੇ ਕਾਨਫਰੰਸ ਹਾਲ ਨੇ ਉਹ ਸਿਰਫ ਗੁਰੂ ਘਰ ਜਾਂ ਸਕੂਲ ਦੇ ਨਾਲ ਰਿਲੇਟਡ ਹੀ ਨਹੀਂ ਹੋਣਗੇ ਉੱਥੇ ਕਮਿਊਨਿਟੀ ਇਵੈਂਟਸ ਵੀ ਕੀਤੇ ਜਾਣਗੇ ਐਜ਼ ਪਰ ਜੋ ਮਰਿਆਦਾ ਨੂੰ ਧਿਆਨ 'ਚ ਰੱਖਦੇ ਹਾਂ ਮਤਲਬ ਜਿਹੜੀ ਜਿਹੜੀਆਂ ਐਕਟੀਵਿਟੀਜ਼ ਜਿਹੜੀਆਂ ਕਮਿਊਨਿਟੀਜ਼ ਦੀਆਂ ਨੇ ਉਹ ਕੋਈ ਵੀ ਉਹਨੂੰ ਅਵੇਲ ਕਰ ਸਕਦਾ ਅਤੇ ਉਹ 'ਚ ਕੋਈ ਵੀ ਇਨਵੋਲਵ ਹੋ ਸਕਦਾ ਪ੍ਰੋਗਰਾਮ ਵੰਸ ਅਗੇਨ ਸੰਡੇ ਵਾਲੇ ਦਿਨ 17 September ਨੂੰ 10 ਵਜੇ ਤੋਂ ਲੈ ਕੇ 8 ਵਜੇ ਤੱਕ ਹੋਣਗੇ ਵੈਸੇ ਤਾਂ ਸ਼ਨੀਵਾਰ ਵੀ ਤੁਸੀਂ ਜਾ ਕੇ ਸੈਟਰਡੇ ਵੀ ਉੱਥੇ ਜਾ ਕੇ ਅਤੇ ਦਾਨ ਦਕਸ਼ਣਾ ਜਿਹੜੀ ਉਹ ਹੁਣ ਵੀ ਚੱਲ ਰਿਹਾ ਆਲਰੇਡੀ ਡੋਨੇਸ਼ਨ ਜਿਹੜੀਆਂ ਉੱਥੇ ਲੈ ਰਹੇ ਨੇ ਜੇ ਤੁਸੀਂ ਹੁਣ ਵੀ ਡੋਨੇਸ਼ਨ ਦੇਣੀ ਚਾਹੋ ਤਾਂ ਦੇ ਸਕਦੇ ਹੋ ਜਾ ਕੇ ਬਟ ਉਸ ਦਿਨ ਤਾਂ ਉੱਥੇ ਜ਼ਰੂਰ ਪਹੁੰਚ ਕੇ ਅਤੇ ਡੋਨੇਸ਼ਨ ਦੇਣੀਆਂ ਨੇ ਐਡਰੈਸ ਜਿਹੜਾ ਹੈ ਦਰਬਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 3745 ਸਟਰੀਟ ਨੌਰਥ ਈਸਟ ਕੈਲਗਰੀ 3738730455 ਸਟਰੀਟ ਨੌਰਥ ਈਸਟ ਕੈਲਗਰੀ ਇੱਥੇ ਤੁਸੀਂ ਪਹੁੰਚ ਸਕਦੇ ਹੋ ਜਾਂ ਗੂਗਲ ਕਰੋਗੇ ਦਰਬਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਤੁਹਾਨੂੰ ਆਪਣੇ ਆਪ ਹੀ ਐਡਰੈਸ 'ਤੇ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਮਿਲ ਜਾਂਦੀ ਹੈ ਬਟ ਇਸ ਤੋਂ ਵੀ ਜ਼ਿਆਦਾ ਜਿਹੜੀ ਇਨਫੋਰਮੇਸ਼ਨ ਹੈ ਉਹ ਇਹਨਾਂ ਦੀ ਵੈਬਸਾਈਟ ਜਿਹੜੀ ਹੈ gscalgary.com ਉਹਦੇ ਨਾਲ ਨਾਲ ਗੋਬਿੰਦ ਮਾਰਗ 1322@gmail.com ਅਤੇ ਇਸ ਤੋਂ ਵੀ ਜਿਹੜੀ ਲਾਸਟ ਬਟ ਨੋਟ ਦਾ ਲੀਸਟ ਨਹੀਂ ਸਭ ਤੋਂ ਇੰਪੋਰਟੈਂਟ ਚੀਜ਼ ਹੈ ਫੋਨ ਨੰਬਰ ਕਿਸੇ ਨਾਲ ਵੀ ਸੰਪਰਕ ਕਰਨ ਵਾਸਤੇ ਡਾਇਰੈਕਟਲੀ ਤੁਸੀਂ 403-629-1932 ਦੇ ਉੱਤੇ ਜਾਂ 403-615-2844 ਦੇ ਉੱਤੇ ਵੀ ਜਿਹੜਾ ਇਹਨਾਂ ਦੇ ਨਾਲ ਸੰਪਰਕ ਕਰਕੇ ਅਤੇ ਕਿਸੇ ਵੀ ਤਰ੍ਹਾਂ ਦੀ ਡੋਨੇਸ਼ਨ ਜਿਹੜੀ ਹੈ ਤੁਸੀਂ ਉਸ ਦਿਨ ਦੇਣੀ ਹੈ ਜਾਂ ਆਪਣਾ ਵਲੰਟ

0: ਹੈਗਾ ਤੇ ਫਿਰ ਮੈਸੇਜ ਬਾਹਰ ਨਹੀਂ ਜਾਂਦਾ ਸੋ ਇਸ ਕਰਕੇ ਸਾਰਿਆਂ ਨੂੰ ਇਹੀ ਰਿਕੁਐਸਟ ਕੀਤੀ ਜਾਂਦੀ ਹੈ ਵੀ ਜ਼ਰੂਰ ਤੁਸੀਂ ਉਸ ਦਿਨ ਪਹੁੰਚ ਕੇ ਤੇ ਆਪਣਾ ਜੋ ਵੀ ਸਹਿਯੋਗ ਹੋਵੇ ਉਹ ਜ਼ਰੂਰ ਕਰਨ ਦੀ ਕੋਸ਼ਿਸ਼ ਕਰੋ ਤੇ ਇਹਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਤੁਸੀਂ ਅੱਜ ਸਾਰੇ ਭਰਾ ਪਹੁੰਚੇ ਇੱਥੇ ਇਸ ਸਪੈਸ਼ਲ ਜਿਹਨੂੰ ਕਹਿੰਦੇ ਨੇ ਸਿੰਘ ਸਭਾ ਲੱਗੀ ਹੈ ਜਿਹਦੇ 'ਚ ਆਪਾਂ ਆਪਣੇ ਕੰਮ ਕਾਰ ਜਿਹੜੇ ਆ ਉਹ ਲਾਏ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਸੇ ਤਰੀਕੇ ਨਾਲ ਤੁਹਾਡੇ ਤੱਕ ਮੈਸੇਜ ਜਿਹੜਾ ਪਹੁੰਚਾਉਂਦੇ ਰਵਾਂਗੇ ਤੇ ਇੱਥੇ ਥੈਂਕ ਯੂ ਵੈਰੀ ਮੱਚ ਫੋਰ ਲਿਸਨਿੰਗ ਤੇ ਫੇਸਬੁੱਕ ਵਾਲੇ ਦੋਸਤਾਂ ਤੋਂ ਵੀ ਆਪਾਂ ਟਾਟਾ ਬਾਏ ਬਾਏ ਕਰਦੇ ਹਾਂ ਪਰ ਪ੍ਰੋਗਰਾਮ ਇਸੇ ਤਰੀਕੇ ਨਾਲ ਜਾਰੀ ਰਹਿਣਗੇ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਬ੍ਰੇਕ ਤੋਂ ਬਾਅਦ ਆਪਾਂ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਇਸ ਤਰੀਕੇ ਨਾਲ ਜਾਰੀ ਰੱਖਦੇ ਹਾਂ ਸਬਰੰਗ ਰੇਡੀਓ 94.7 FM ਤੇ ਮਿਲਦੇ ਹਾਂ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਜੀ
1: ਫੀਮੇਲ ਫੈਮਿਲੀ ਫਿਜ਼ੀਸ਼ੀਅਨ ਦਾ ਸਵਾਗਤ ਕਰਦਾ ਹੈ
2: ਗਰਮਜੋਸ਼ੀ ਸਮਝਦਾਰੀ ਤੇ ਪਿਆਰ ਨਾਲ ਉਹ ਤੁਹਾਡੇ ਪਰਿਵਾਰ ਨੂੰ ਕੰਫਰਟੇਬਲ ਤੇ ਵੈਲ ਕੇਅਰਡ ਫੀਲ ਕਰਵਾਉਣ ਲਈ ਹਮੇਸ਼ਾ ਤਿਆਰ ਹੈ
1: ਹੁਣ ਤੁਸੀਂ ਉਹਨਾਂ ਨਾਲ ਇੰਗਲਿਸ਼ ਹਿੰਦੀ ਉਰਦੂ ਤੇ ਪੰਜਾਬੀ ਵਿੱਚ ਵੀ ਗੱਲਬਾਤ ਕਰ ਸਕਦੇ ਹੋ ਤਾਂ ਕਿ ਤੁਸੀਂ ਘਰ ਵਰਗਾ ਅਹਿਸਾਸ ਮਹਿਸੂਸ ਕਰੋ
2: ਨਵੇਂ ਪੇਸ਼ੈਂਟਸ ਨੂੰ ਅਕਸੈਪਟ ਹੋ ਰਹੇ ਨੇ ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਓਰ ਕਰੋ
1: ਕਾਲ ਕਰੋ 5873606890 ਲਾਈਫ ਲਾਈਨ ਮੈਡੀਕਲ ਕਲੀਨਿਕ ਵਾਕ ਇਨ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ
2: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 5873606890
1: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਦਾਰੀ
3: ਨਮਸਤੇ ਸਤਿ ਸ਼੍ਰੀ ਅਕਾਲ ਆਦਾ

0: ਜੇ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਇ ਵਾਲਿਆਂ ਨੂੰ 403-400-0303-400-0203 ਤੇ ਕਾਲ ਕਰਨ ਦੀ www.iwebguy.ca
1: एयरड्री अब आपकी फैमिली की सेहत को मिल गया है एक नया घर।
2: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है।
1: मिलिए डॉक्टर मघर शाह और डॉक्टर समरीन रहमान से।
2: हमारे तजुर्बाकार डॉक्टर्स आपको देते हैं मुकम्मल केयर।
1: खवातीन की सेहत से लेकर बच्चों की देखभाल और रूटीन चेकअप तक इंग्लिश हिंदी और उर्दू में कंसल्टेशन दस्तियाब है।
2: नए पेशेंट्स का खैर मुकदम है और वॉक इन सुबह 9 बजे से शाम 6 बजे तक खुले हैं।
1: आज ही विजिट करें किंग्स व्यू बुलेवर्ड पर या कॉल करें 587-360-6890 687-360-6890 लाइफलाइन मेडिकल क्लिनिक।
2: आपकी सेहत हमारी जिम्मेदारी।
3: हेलो नमस्ते सत श्री अकाल आदा लिसनिंग टू कैलगरीज मोस्ट पॉपुलर रेडियो रेडियो सबरंग 94.7
4: FM। टेक योर बिजनेस बियॉन्ड वॉल्स and straight to your audience. Sabrong Radio now comes live to your location, bringing energy, excitement, and real-time engagement. From store openings to special events, from product launches to community celebrations, we don't just promote your business, we create an experience your customers remember. Our team reaches your venue, connects with the crowd, and broadcasts your brand across a wide 250-kilometer network. More visibility, more trust, more customers. Let your business be seen, heard, and celebrated. Book your live promotion today with Sabrong Radio. Your brand, on air and on ground. Visit sabrong.ca or call 403-400-0203.
5: ਦੀ ਯਾਦ ਵਿੱਚ 6 ਸਤੰਬਰ ਨੂੰ ਉਹਨਾਂ ਦੇ ਸ਼ਹੀਦੀ ਦਿਹਾੜੇ ਮੌਕੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਏ ਜਾਣਗੇ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜੀ ਨੇ ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਭਾਈ ਜਸਵੰਤ ਸਿੰਘ ਖਾਲੜਾ ਦੀ ਯਾਦ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ 4 ਸਤੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅਕੰਡਪੜ ਸਾਹਿਬ ਦੇ ਜਿਹੜੇ ਪਾਠ ਨੇ ਆਰੰਭ ਹੋਣਗੇ ਤੇ 6 ਸਤੰਬਰ ਨੂੰ ਸੰਪੂਰਨਤਾ ਦੇ ਭੋਗ ਪਾ ਕੇ ਭਾਈ ਖਾਲੜਾ ਨੂੰ ਯਾਦ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਅੱਜ ਜਦੋਂ ਅਸੀਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਨੇ ਧਾਰਮਿਕ ਆਜ਼ਾਦੀ ਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸ਼ਹਾਦਤ ਦਿੱਤੀ ਦੇ ਪਾਵਨ ਅਸਥਾਨ ਤੋਂ ਮੀਰੀ ਪੀਰੀ ਖਾਲਸਾ ਮਾਰਚ ਦੇ ਪੜਾਅ ਦੀ ਆਰੰਭਤਾ ਕਰ ਰਹੇ ਹਾਂ ਤਾਂ ਉੱਥੇ ਹੀ ਸਾਡੇ ਇਹ ਵੀ ਫਰਜ਼ ਬਣਦੇ ਨੇ ਕਿ 6 ਸਤੰਬਰ ਨੂੰ ਮਨੁੱਖੀ ਅਧਿਕਾਰਾਂ ਦੇ ਰਾਖੀ ਅਤੇ ਪੰਜਾਬ ਦੇ ਵਿੱਚ ਸਰਕਾਰੀ ਜਬਰ ਤਹਿਤ ਮਾਰੇ ਗਏ ਨੌਜਵਾਨਾਂ ਦੀਆਂ ਲਾਸ਼ਾਂ ਦੇ ਵਾਰਿਸ ਭਾਈ ਖਾਲੜਾ ਨੂੰ ਵੀ ਯਾਦ ਕੀਤਾ ਜਾਵੇ। ਉਹਨਾਂ ਨੇ ਕਿਹਾ ਕਿ ਇਸੇ ਤਹਿਤ ਇਸ ਵਾਰ ਭਾਈ ਜਸਵੰਤ ਸਿੰਘ ਖਾਲੜਾ ਦੀ ਯਾਦ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮਾਗਮ ਹੋਵੇਗਾ। ਉਹਨਾਂ ਸਮੂਹ ਸਿੱਖ ਜਥੇਬੰਦੀਆਂ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ ਜਾਵੇ।

ਜਦੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਦੇ ਉੱਤੇ ਇੱਕ ਫਲਾਈਟ ਵਿੱਚ ਲੰਮੀ ਦੇਰੀ ਕਰਕੇ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਯਾਤਰੀਆਂ ਦਾ ਦੋਸ਼ ਹੈ ਕਿ ਏਅਰਲਾਈਨ ਵੱਲੋਂ ਉਨ੍ਹਾਂ ਨੂੰ ਉਡਾਣ ਦੀ ਸਥਿਤੀ ਦੇ ਬਾਰੇ ਸਮੇਂ ਸਿਰ ਅਤੇ ਸਪਸ਼ਟ ਜਾਣਕਾਰੀ ਨਹੀਂ ਦਿੱਤੀ ਗਈ। ਜਾਣਕਾਰੀ ਮੁਤਾਬਕ ਫਲਾਈਟ ਦਾ ਨਿਰਧਾਰਿਤ ਸਮਾਂ ਸਵੇਰੇ 8:40 ਸੀ, ਜਿਸ ਨੂੰ ਬਾਅਦ ਵਿੱਚ ਬਦਲ ਕੇ 11 ਕਰ ਦਿੱਤਾ ਗਿਆ। ਇਸ ਕਰਕੇ ਯਾਤਰੀਆਂ ਨੂੰ ਪਹਿਲਾਂ ਹੀ ਕਈ ਘੰਟੇ ਇੰਤਜ਼ਾਰ ਕਰਨਾ ਪਿਆ, ਪਰ ਮੁਸ਼ਕਲਾਂ ਉਸ ਵੇਲੇ ਹੋਰ ਵੱਧ ਗਈਆਂ ਜਦੋਂ ਹਵਾਈ ਅੱਡੇ ਦੇ ਉੱਤੇ ਪਹੁੰਚਣ ਤੋਂ ਬਾਅਦ ਯਾਤਰੀਆਂ ਨੂੰ ਫਲਾਈਟ ਵਿੱਚ ਹੋਰ ਲੰਮੀ ਦੇਰੀ ਹੋਣ ਦੀ ਜਾਣਕਾਰੀ ਮਿਲੀ। ਦੱਸਿਆ ਗਿਆ ਹੈ ਕਿ ਉਡਾਣ ਕਰੀਬ 17 ਦੀ ਦੇਰੀ ਦੇ ਨਾਲ ਰਵਾਨਾ ਹੋਈ। ਅਚਾਨਕ ਮਿਲੀ ਇਸ ਜਾਣਕਾਰੀ ਨਾਲ ਯਾਤਰੀਆਂ ਵਿੱਚ ਨਿਰਾਸ਼ਾ ਅਤੇ ਗੁੱਸਾ ਦੇਖਣ ਨੂੰ ਮਿਲਿਆ। ਕਈ ਯਾਤਰੀਆਂ ਨੇ ਦੱਸਿਆ ਕਿ ਉਹ ਬੱਚਿਆਂ ਸਮੇਤ ਲੰਮੇ ਸਮੇਂ ਤੱਕ ਹਵਾਈ ਅੱਡੇ ਦੇ ਉੱਤੇ ਬੈਠੇ ਰਹੇ। ਇੰਤਜ਼ਾਰ ਦੌਰਾਨ ਉਨ੍ਹਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਯਾਤਰੀਆਂ ਨੇ ਏਅਰਲਾਈਨ ਦੇ ਪ੍ਰਬੰਧਨ ਦੇ ਉੱਤੇ ਲਾਪਰਵਾਹੀ ਦੇ ਦੋਸ਼ ਲਗਾਏ, ਸਵਾਲ ਖੜੇ ਕੀਤੇ। ਉਨ੍ਹਾਂ ਦਾ ਕਹਿਣਾ ਕਿ ਜੇਕਰ ਫਲਾਈਟ ਦੇ ਵਿੱਚ ਇੰਨੀ ਵੱਡੀ ਦੇਰੀ ਹੋਣੀ ਸੀ ਤਾਂ ਏਅਰਲਾਈਨ ਨੂੰ ਯਾਤਰੀਆਂ ਨੂੰ ਪਹਿਲਾਂ ਹੀ ਇਸ ਬਾਰੇ ਸਪਸ਼ਟ ਜਾਣਕਾਰੀ ਦੇਣੀ ਚਾਹੀਦੀ ਸੀ ਤਾਂ ਜੋ ਉਹ ਬੇਵਜ੍ਹਾ ਘੰਟਿਆਂ ਤੱਕ ਹਵਾਈ ਅੱਡੇ ਦੇ ਉੱਤੇ ਪਰੇਸ਼ਾਨ ਨਾ ਹੁੰਦੀ। ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ 4 ਹਥਿਆਰਬੰਦ ਹਮਲਾਵਰਾਂ ਨੇ ਆਮ ਆਦਮੀ ਪਾਰਟੀ ਦੇ ਲੀਡਰ ਗੁਰਪ੍ਰੀਤ ਸਿੰਘ ਉਰਫ ਗੋਪੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਪੁਲਿਸ ਨੇ ਦੱਸਿਆ ਕਿ ਇਹ ਕਤਲ ਚੋਣਾਂ ਦੇ ਨਾਲ ਸੰਬੰਧਿਤ ਵਿਵਾਦ ਕਾਰਨ ਹੋਇਆ। ਕਾਰ ਵਿੱਚ ਸਵਾਰ 4 ਹਮਲਾਵਰਾਂ ਨੇ ਬੀਤੇ ਦਿਨੀ ਇੱਥੇ ਮਮਦੋਟ ਦੇ ਮੁੱਖ ਬਾਜ਼ਾਰ ਦੇ ਵਿੱਚ ਆਪਣੀ ਕਾਰ ਤੋਂ ਹੇਠਾਂ ਉਤਰ ਕੇ 45 ਸਾਲਾ ਗੁਰਪ੍ਰੀਤ ਸਿੰਘ ਅਤੇ ਹਰਪ੍ਰੀਤ ਉਰਫ ਹੈਪੀ ਜੋ ਕਿ 22 ਸਾਲ ਦਾ ਉਹਨਾਂ ਦੇ ਉੱਤੇ ਗੋਲੀਆਂ ਚਲਾਈਆਂ। ਮੋਟਰਸਾਈਕਲ ਤੇ ਸਵਾਰ ਸਨ। ਸੂਤਰਾਂ ਦੇ ਅਨੁਸਾਰ ਆਪ ਦੇ ਵੱਲੋਂ ਮਮਦੋਟ ਨਗਰ ਪੰਚਾਇਤ ਦੇ ਨਵ ਨਿਯੁਕਤ ਪ੍ਰਧਾਨ ਵਿੱਕੀ ਮੈਨੀ ਇੱਕ ਵੱਖਰੀ ਕਾਰ ਵਿੱਚ ਗੁਰਪ੍ਰੀਤ ਸਿੰਘ ਦੇ ਪਿੱਛੇ ਆ ਰਹੇ ਸਨ। ਉਹ ਵੀ ਹਮਲੇ ਦੀ ਚਪੇਟ ਵਿੱਚ ਆ ਗਏ ਪਰ ਵਲ ਵਲ ਬਚ ਗਈ। ਪੁਲਿਸ ਨੇ ਮੁਲਜ਼ਮਾਂ ਦੀ ਪਹਿਚਾਣ ਕਰ ਲਈ ਹੈ ਅਤੇ ਉਹਨਾਂ ਨੂੰ ਫੜਨ ਦੇ ਲਈ ਪੁਲਿਸ ਟੀਮਾਂ ਬਣਾ ਦਿੱਤੀਆਂ ਨੇ। ਜਲੰਧਰ ਦੇ ਵਿੱਚ ਇੱਕ ਲੈਕਚਰਾਰ ਨੇਹਾ ਬੱਸੀ ਮਾਮਲੇ ਦੇ ਵਿੱਚ ਇੱਕ ਵੱਡਾ ਖੁਲਾਸਾ ਹੋਇਆ। ਗੁਆਂਢੀਆਂ ਦੇ ਮੁਤਾਬਕ ਨੇਹਾ ਨੂੰ ਉਸਦਾ ਪਤੀ ਅਤੇ ਸੱਸ ਕਥਿਤ ਤੌਰ ਦੇ ਉੱਤੇ ਚੱਪਲਾਂ ਦੇ ਨਾਲ ਕੁੱਟਦੇ ਸੀ ਤੇ ਕਈ ਵਾਰ ਰਾਤ ਸਮੇਂ ਘਰੋਂ ਬਾਹਰ ਵੀ ਕੱਢ ਦਿੰਦੇ ਸੀ। ਗੁਆਂਢੀਆਂ ਨੇ ਦੱਸਿਆ ਕਿ ਕੁੱਟਮਾਰ ਤੋਂ ਬਾਅਦ ਨੇਹਾ ਨੂੰ ਰਾਤ ਭਰ ਘਰ ਦੇ ਬਾਹਰ ਵੀ ਬੈਠਣਾ ਪੈਂਦਾ ਸੀ। ਗੁਆਂਢੀਆਂ ਨੇ ਉਸ ਨੂੰ ਕਈ ਵਾਰ ਪੁਲਿਸ ਦੇ ਕੋਲ ਸ਼ਿਕਾਇਤ ਕਰਨ ਦੀ ਸਲਾਹ ਵੀ ਦਿੱਤੀ, ਪਰ ਦੱਸਿਆ ਜਾ ਰਿਹਾ ਕਿ ਆਪਣੀ ਧੀ ਦੇ ਭਵਿੱਖ ਨੂੰ ਦੇਖਦਿਆਂ ਨੇਹਾ ਇਸ ਮਾਮਲੇ ਦੇ ਉੱਤੇ ਚੁੱਪੀ ਧਾਰੀ ਰਹੀ। ਗੁਆਂਢੀਆਂ ਦੇ ਮੁਤਾਬਕ ਇਹ ਕਥਿਤ ਤੌਰ ਦੇ ਉੱਤੇ ਪਿਛਲੇ ਕਰੀਬ 3 ਸਾਲਾਂ ਤੋਂ ਚੱਲ ਰਿਹਾ ਸੀ। ਇਸ ਮਾਮਲੇ ਦੇ ਵਿੱਚ ਇੱਕ ਹੋਰ ਗੱਲ ਵੀ ਸਾਹਮਣੇ ਆਈ ਹੈ ਕਿ ਮੁਲਜ਼ਮ ਪਤੀ ਉਮੰਗ ਬੱਸੀ ਅਤੇ ਉਸਦੀ ਮਾਂ ਕੁਸਮ ਬੱਸੀ ਗੱਡੀ ਰਾਹੀਂ ਉਜੈਨ ਪਹੁੰਚੇ ਸਨ। ਦੱਸਿਆ ਜਾ ਰਿਹਾ ਕਿ ਉਹਨਾਂ ਨੇ ਉੱਥੇ ਰਹਿੰਦੇ ਰਿਸ਼ਤੇਦਾਰਾਂ ਨੂੰ ਵੀ ਨੇਹਾ ਦੀ ਜਾਨ ਚਲੇ ਜਾਣ ਬਾਰੇ ਜਾਣਕਾਰੀ ਨਹੀਂ ਦਿੱਤੀ। ਉੱਥੇ ਪੁਲਿਸ ਪੁੱਛਗਿੱਛ ਦੌਰਾਨ ਮੁਲਜ਼ਮ ਪਤੀ ਉਮੰਗ ਬੱਸੀ ਨੇ ਦਾਅਵਾ ਕੀਤਾ ਕਿ ਨੇਹਾ ਨੇ ਖੁਦ ਹਾਰਪਿਕ ਪੀਤਾ ਸੀ ਅਤੇ ਉਸ ਨੇ ਇਹ ਨਹੀਂ ਪਿਲਾਇਆ। ਉਨ੍ਹਾਂ ਦਾ ਕਹਿਣਾ ਕਿ ਵੀਡੀਓ ਕਾਲ ਦੌਰਾਨ ਨੇਹਾ ਨੇ ਖੁਦ ਉਸ ਨੂੰ ਇਸ ਬਾਰੇ ਦੱਸਿਆ। ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਲਗਾਤਾਰ ਕੀਤੀ ਜਾ ਰਹੀ ਹੈ। ਤੇ ਉਧਰ ਟੈਟ ਪ੍ਰੀਖਿਆ ਨੂੰ ਲੈ ਕੇ ਦੇਸ਼ ਭਰ ਦੇ ਅਧਿਆਪਕਾਂ ਦਾ ਵਿਰੋਧ ਤੇਜ਼ ਹੁੰਦਾ ਨਜ਼ਰ ਆ ਰਿਹਾ। ਸੁਪਰੀਮ ਕੋਰਟ ਦੇ ਵੱਲੋਂ ਟੈਟ ਲਾਜ਼ਮੀ ਕਰਨ ਦੇ ਫੈਸਲੇ ਦੇ ਵਿਰੋਧ ਵਿੱਚ ਅੱਜ ਦਿੱਲੀ ਦੇ ਰਾਮਲੀਲਾ ਮੈਦਾਨ ਦੇ ਵਿੱਚ ਵੱਡੀ ਗਿਣਤੀ ਵਿੱਚ ਅਧਿਆਪਕ ਪਹੁੰਚੇ। ਟੀਚਰਸ ਫੈਡਰੇਸ਼ਨ ਆਫ ਇੰਡੀਆ ਦੇ ਸੱਦੇ ਦੇ ਉੱਤੇ ਹੋਈ ਇਸ ਮਹਾਂ ਰੈਲੀ ਦੇ ਵਿੱਚ ਪੰਜਾਬ ਸਮੇਤ ਦੇਸ਼ ਦੇ ਕਰੀਬ 20 ਸੂਬਿਆਂ ਤੋਂ ਅਧਿਆਪਕ ਪਹੁੰਚੇ। ਅਧਿਆਪਕ ਜਥੇਬੰਦੀਆਂ ਦੇ ਵੱਲੋਂ ਟੈਟ ਦੀ ਲਾਜ਼ਮੀ ਸ਼ਰਤ ਨੂੰ ਵਾਪਸ ਲੈਣ ਦੀ ਮੰਗ ਰੱਖੀ ਗਈ ਹੈ। ਅਧਿਆਪਕਾਂ ਦੇ ਮੁਤਾਬਕ 1 ਸਤੰਬਰ 2025 ਨੂੰ ਸੁਪਰੀਮ ਕੋਰਟ ਦੇ ਫੈਸਲੇ ਤਹਿਤ 1 ਤੋਂ 8 ਜਮਾਤ ਤੱਕ ਪੜ੍ਹਾਉਣ ਵਾਲੇ ਅਧਿਆਪਕਾਂ ਲਈ ਟੈਟ ਪਾਸ ਕਰਨਾ ਲਾਜ਼ਮੀ ਕਰ ਦਿੱਤਾ ਗਿਆ। ਉਹਨਾਂ ਦਾ ਕਹਿਣਾ ਕਿ ਇਸ ਦਾ ਪ੍ਰਭਾਵ ਉਹਨਾਂ ਅਧਿਆਪਕਾਂ ਤੇ ਵੀ ਪਵੇਗਾ ਜੋ ਸਾਲਾਂ ਤੋਂ ਪਹਿਲਾਂ ਹੀ ਸਰਕਾਰੀ ਸੇਵਾ ਦੇ ਵਿੱਚ ਭਰਤੀ ਹੋਏ ਨੇ। ਪ੍ਰਦਰਸ਼ਨਕਾਰੀ ਅਧਿਆਪਕਾਂ ਦਾ ਤਰਕ ਹੈ ਕਿ ਜੇਕਰ 20 ਤੋਂ 30 ਸਾਲ ਤੱਕ ਸੇਵਾ ਨਿਭਾ ਚੁੱਕੇ ਅਧਿਆਪਕਾਂ ਨੂੰ ਵੀ ਟੈਟ ਵਰਗੀ ਪ੍ਰੀਖਿਆ ਦੇਣ ਦੇ ਲਈ ਮਜਬੂਰ ਕੀਤਾ ਜਾਂਦਾ ਹੈ ਤਾਂ ਉਹ ਅਣਉਚਿਤ ਹੈ। ਉਹਨਾਂ ਨੇ ਟੈਟ ਪਾਸ ਨੂੰ ਲੈ ਕੇ ਇੱਕ ਵੱਡੀ ਗੱਲ ਕਹੀ ਹੈ, ਜੇਕਰ ਟੈਟ ਪਾਸ ਨਹੀਂ ਕਰਦੇ ਤਾਂ ਉਹਨਾਂ ਦੀਆਂ ਸੇਵਾ ਸ਼ਰਤਾਂ ਤੇ ਨੌਕਰੀ ਨੂੰ ਲੈ ਕੇ ਗੰਭੀਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਨੇ, ਇਸ ਕਰਕੇ ਇਸ ਮੰਗ ਨੂੰ ਇੱਥੇ ਹੀ ਖਤਮ ਕਰ ਦੇਣਾ ਚਾਹੀਦਾ ਹੈ। ਹੁਣ ਗੱਲ ਨੇਪਾਲ ਦੀ ਕਰਾਂਗੇ। ਨੇਪਾਲ ਦੇ ਵਿੱਚ ਅਚਾਨਕ ਆਏ ਹੜ੍ਹਾਂ ਦੇ ਕੁਝ ਦਿਨ ਬਾਅਦ ਅੱਜ ਭੋਟੇ ਕੋਸ਼ੀ ਨਦੀ ਦੇ ਵਿੱਚ ਜਲ ਪੱਧਰ ਇੱਕ ਵਾਰ ਫਿਰ ਵੱਧ ਗਿਆ, ਜਿਸ ਤੋਂ ਬਾਅਦ ਅਧਿਕਾਰੀਆਂ ਨੇ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦੇ ਵਿੱਚ ਖੋਜ ਅਤੇ ਬਚਾਅ ਮੁਹਿੰਮ ਦੇ ਵਿੱਚ ਲੱਗੇ ਕਰਮਚਾਰੀਆਂ ਨੂੰ ਚੌਕਸੀ ਵਰਤਣ ਦੀ ਸਲਾਹ ਵੀ ਦਿੱਤੀ ਹੈ। ਹਿਮਾਲਿਅਨ ਸਰਹੱਦੀ ਖੇਤਰ ਤੋਂ ਦੱਖਣ ਦੇ ਵੱਲ ਵਗਣ ਵਾਲੀ ਭੋਟੇ ਕੋਸ਼ੀ ਨਦੀ ਦੇ ਵਿੱਚ ਬੁੱਧਵਾਰ ਨੂੰ ਆਏ ਅਚਾਨਕ ਹੜ੍ਹਾਂ ਦੌਰਾਨ ਭਾਰੀ ਮਾਤਰਾ ਦੇ ਵਿੱਚ ਪਾਣੀ ਮੱਧ ਨੇਪਾਲ ਵੱਲ ਵਗਿਆ ਸੀ। ਇਨ੍ਹਾਂ ਭਿਆਨਕ ਹੜ੍ਹਾਂ ਦੌਰਾਨ ਵਿਆਪਕ ਤਬਾਹੀ ਹੋਈ ਅਤੇ ਮ੍ਰਿਤਕਾਂ ਦੀ ਗਿਣਤੀ ਵੱਧ ਕੇ ਲਗਭਗ 334 ਹੋ ਗਈ ਹੈ। ਤਕਰੀਬਨ 2500 ਲੋਕ ਹਜੇ ਵੀ ਲਾਪਤਾ ਨੇ। ਅਧਿਕਾਰੀਆਂ ਨੇ ਕਿਹਾ ਕਿ ਪ੍ਰਭਾਵਿਤ ਸਾਰੇ 8 ਜ਼ਿਲ੍ਹਿਆਂ ਤੋਂ ਲਾਸ਼ਾਂ ਵੀ ਬਰਾਮਦ ਕੀਤੀਆਂ ਜਾ ਰਹੀਆਂ ਨੇ। ਆਫਤ ਦੇ 5ਵੇਂ ਦਿਨ ਵੀ ਬਚਾਅ ਕਾਰਜ ਲਾਪਤਾ ਲੋਕਾਂ ਦੀ ਤਲਾਸ਼ ਲਗਾਤਾਰ ਕੀਤੀ ਜਾ ਰਹੀ ਹੈ ਤੇ ਨਾਲ ਹੀ ਫਸੇ ਹੋਏ ਲੋਕਾਂ ਨੂੰ ਕੱਢਣ ਦੀ ਮੁਹਿੰਮ ਵੀ ਜਾਰੀ ਹੈ। ਨੇਪਾਲ ਤਿੱਬਤ ਸਰਹੱਦ ਦੇ ਨੇੜੇ ਗਲੇਸ਼ੀਅਰ ਟੁੱਟਣ ਤੋਂ ਬਾਅਦ ਬਰਫ਼ ਦੇ ਤੌਂਦੇ ਡਿੱਗਣ ਦੀ ਘਟਨਾ ਕਰਕੇ ਪਾਣੀ ਚਿੱਕੜ ਅਤੇ ਮਲਬੇ ਦਾ ਤੇਜ਼ ਵਹਾਅ ਹੇਠਾਂ ਵੱਲ ਹੈ, ਜਿਸ ਤੋਂ ਬਾਅਦ

0: ਇਹ ਸੀਗੀ ਜੀ ਗੱਲਬਾਤ ਜਿਹੜੀ ਤੁਸੀਂ ਸੁਣੀ ਹੈ ਨੇਪਾਲ ਨੂੰ ਧਿਆਨ ਚ ਰੱਖਦਿਆਂ ਹੋਇਆ
1: ਕਿਆ ਇਹ ਨੇਪਾਲ ਮੇ ਹੁਆ ਆਪ ਤਕ
0: ਕਿਉਂਕਿ ਕਾਫੀ ਚੀਜ਼ਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਇਹਨਾਂ ਚੀਜ਼ਾਂ ਲੈ ਕੇ ਥੋੜ੍ਹੀ ਜਿਹੀ ਗੱਲਬਾਤ ਜਿਹੜੀ ਹੈ ਜਾਂਦੇ ਜਾਂਦੇ ਆ ਹੋਰ ਵੀ ਸੁਣ ਲਈਏ ਕਿਉਂਕਿ ਵੈਸੇ ਲੋਕਲ ਪੋਲੀਟੀਕਲ ਹਲਚਲ ਦੇ ਬਾਰੇ ਵੀ ਗੱਲਬਾਤ ਕਰਨੀ ਸੀਗੀ ਬਟ ਇਹ ਹੈ ਵੀ ਆਪਾਂ ਜਿੰਨੀ ਕਰ ਪਾਏ ਹਾਂ ਉਨੀ ਕਰਤੀ ਹੈ ਥੋੜ੍ਹੀ ਜਿਹੀ ਗੱਲਬਾਤ ਜਿਹੜੀ ਹੈ ਹੋਰ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਇਸ ਮੈਸੇਜ ਦੇ ਵਿੱਚ ਤੇ ਫਿਰ ਆਪਣੀਆਂ ਬਾਕੀ ਦੀਆਂ ਹੋਰ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਇਸੇ ਤਰੀਕੇ ਨਾਲ ਸ਼ੇਅਰ
2: ਨੇ ਮੱਧ ਏਸ਼ੀਆ ਕੇ ਨੇਤਾ ਇੱਕ ਕੇ ਬਾਅਦ ਇੱਕ ਕਾਨਫਰੰਸ ਔਰ ਮੀਟਿੰਗਸ ਕਰਦੇ ਰਹੇ ਕਭੀ ਅਮਰੀਕਾ ਕੇ ਸਾਥ ਕਭੀ ਚੀਨ ਕਭੀ ਰੂਸ ਕਭੀ ਯੂਰੋਪੀਯ ਸੰਘ ਤੋ ਕਭੀ ਜਾਪਾਨ ਜਿਸ ਇਲਾਕੇ ਕੋ ਕਭੀ ਕਮਜ਼ੋਰ ਔਰ ਬੇਬਸ ਸਮਝਾ ਜਾਤਾ ਥਾ ਆਜ ਉਸੇ ਦੁਨੀਆ ਕੀ ਹਰ ਬੜੀ ਤਾਕਤ ਰਿਝਾਨੇ ਮੇ ਲਗੀ ਹੈ ਲੇਕਿਨ ਇਸ ਹੋੜ ਮੇ ਭਾਰਤ ਕਹਾਂ ਹੈ ਯੇ ਸਵਾਲ ਪੂਛ ਰਹੇ ਹੈ ਵਿਦੇਸ਼ ਮਾਮਲੋ ਕੇ ਜਾਨੇ ਮਾਨੇ ਜਾਣਕਾਰ ਸੀ ਰਾਜਾ ਮੋਹਨ ਨਮਸਤੇ ਮੈਂ ਹੂੰ ਸਵਾਤੀ ਔਰ ਆਪ ਦੇਖ ਰਹੇ ਹੈ ਵੈਚਾਰਿਕੀ ਇੰਡੀਅਨ ਐਕਸਪ੍ਰੈਸ ਹਿੰਦੀ ਕਾ ਵੋ ਖਾਸ ਸ਼ੋਅ ਜਹਾਂ ਅੰਗਰੇਜ਼ੀ ਮੇ ਛਪੇ ਅਹਿਮ ਲੇਖੋ ਕਾ ਸਾਰ ਹਮ ਆਸਾਨ ਹਿੰਦੁਸਤਾਨੀ ਜ਼ੁਬਾਨ ਮੇ ਆਪ ਤੱਕ ਲੇਕਰ ਆਤੇ ਹੈ ਆਈਏ ਅਬ ਸਮਝਤੇ ਹੈ ਸੀ ਰਾਜਾ ਮੋਹਨ ਕਿਆ ਕਹਿ ਰਹੇ ਹੈ ਬਾਤ 1991 ਕੀ ਹੈ ਸੋਵੀਅਤ ਸੰਘ ਟੂਟਾ ਔਰ ਮੱਧ ਏਸ਼ੀਆ ਮੇ ਪਾਂਚ ਨਏ ਦੇਸ਼ ਉਭਰ ਕਰ ਸਾਹਮਣੇ ਆਏ ਉਸ ਵਕਤ ਦਿੱਲੀ ਮੇ ਇੱਕ ਜ਼ਬਰਦਸਤ ਉਤਸਾਹ ਥਾ ਇੱਕ ਐਸੇ ਇਲਾਕੇ ਸੇ ਦੁਬਾਰਾ ਜੁੜਨੇ ਕਾ ਜਿਸਕੇ ਸਾਥ ਭਾਰਤ ਕੇ ਗਹਿਰੇ ਐਤਿਹਾਸਿਕ ਰਿਸ਼ਤੇ ਰਹੇ ਥੇ ਲੇਕਿਨ ਯੇ ਜੁੜਾਵ ਆਸਾਨ ਨਹੀਂ ਥਾ ਇਸਕੀ ਤੀਨ ਬੜੀ ਵਜਹੇ ਥੀ ਪਹਿਲਾ ਤੋ ਉਸ ਇਲਾਕੇ ਤੱਕ ਭਾਰਤ ਕੀ ਕੋਈ ਸੀਧੀ ਪਹੁੰਚ ਨਹੀਂ ਥੀ ਦੂਸਰੀ ਯੇ ਕਿ ਹਮਾਰੀ ਤਾਕਤ ਔਰ ਸਾਧਨ ਸੀਮਿਤ ਥੇ ਔਰ ਤੀਸਰੀ ਵਜਹ ਲਗਾਤਾਰ ਬਨੀ ਰਹਿਣੇ ਵਾਲੀ ਜੀਓ ਪੋਲੀਟੀਕਲ ਅੜਚਨੇ ਔਰ ਐਸਾ ਸੋਚਨੇ ਵਾਲਾ ਅਕੇਲਾ ਭਾਰਤ ਨਹੀਂ ਥਾ 9/11 ਹਮਲੋ ਕੇ ਬਾਅਦ ਅਮਰੀਕਾ ਕੀ ਬੁਸ਼ ਸਰਕਾਰ ਨੇ ਭੀ ਇੱਕ ਦਾਵ ਖੇਲਾ ਉਸਨੇ ਸੋਚਾ ਕਿ ਅਫਗਾਨਿਸਤਾਨ ਮੇ ਲੰਬੇ ਵਕਤ ਤੱਕ ਸ਼ਾਂਤੀ ਔਰ ਸਥਿਰਤਾ ਤਭੀ ਆ ਸਕਤੀ ਹੈ ਜਬ ਮੱਧ ਏਸ਼ੀਆ ਔਰ ਦਕਸ਼ਿਣ ਏਸ਼ੀਆ ਇਨ ਦੋਨੋ ਇਲਾਕੋ ਕੋ ਦੁਬਾਰਾ ਜੋੜ ਦਿਆ ਜਾਏ ਇਸੀ ਸੋਚ ਕੇ ਤਹਿਤ 2006 ਮੇ ਅਮਰੀਕਾ ਨੇ ਆਪਣੇ ਸਟੇਟ ਡਿਪਾਰਟਮੈਂਟ ਕੋ ਨਏ ਸਿਰੇ ਸੇ ਗੜਾ ਉਸਨੇ ਮੱਧ ਏਸ਼ੀਆ ਕੇ ਦੇਸ਼ੋ ਕੋ ਅਫਗਾਨਿਸਤਾਨ ਔਰ ਭਾਰਤੀ ਉਪ ਮਹਾਦੀਪ ਕੇ ਸਾਥ ਮਿਲਾਕਰ ਇੱਕ ਨਯਾ ਡਿਪਾਰਟਮੈਂਟ ਸਾਊਥ ਐਂਡ ਸੈਂਟਰਲ ਏਸ਼ੀਅਨ ਬਿਊਰੋ ਬਣਾ ਦਿਆ ਉਮੀਦ ਯੇ ਥੀ ਕਿ ਅਫਗਾਨਿਸਤਾਨ ਇਨ ਦੋਨੋ ਇਲਾਕੋ ਕੇ ਬੀਚ ਇੱਕ ਕੁਦਰਤੀ ਪੁਲ ਬਣ ਜਾਏਗਾ ਲੇਕਿਨ ਅਫਗਾਨਿਸਤਾਨ ਕੇ ਅੰਦਰੂਨੀ ਔਰ ਬਾਹਰੀ ਸੰਘਰਸ਼ ਔਰ ਭਾਰਤ ਪਾਕਿਸਤਾਨ ਕੇ ਬੀਚ ਲਗਾਤਾਰ ਤਨਾਵ ਨੇ ਇਸ ਸਪਨੇ ਕੋ ਪੂਰਾ ਨਹੀਂ ਹੋਣੇ ਦਿਆ ਇਸੇ ਹਫਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੱਧ ਏਸ਼ੀਆ ਜਾ ਰਹੇ ਹੈ ਵੋ ਉਜ਼ਬੇਕਿਸਤਾਨ ਕੇ ਦੌਰੇ ਪਰ ਜਾਏਂਗੇ ਔਰ ਕਿਰਗਿਸਤਾਨ ਮੇ SCO ਯਾਨੀ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਕੇ ਸ਼ਿਖਰ ਸੰਮੇਲਨ ਮੇ ਸ਼ਾਮਿਲ ਹੋਂਗੇ ਲੇਕਿਨ ਆਜ ਉਨ੍ਹੇ ਜੋ ਮੱਧ ਏਸ਼ੀਆ ਦਿਖੇਗਾ ਵੋ 2015 ਕੇ ਉਨਕੇ ਦੌਰੇ ਵਾਲੇ ਮੱਧ ਏਸ਼ੀਆ ਸੇ ਬਿਲਕੁਲ ਅਲਗ ਹੈ ਯਹਾਂ ਚਾਰ ਬੜੇ ਬਦਲਾਵ ਸਾਫ਼ ਨਜ਼ਰ ਆਤੇ ਹੈ ਪਹਿਲਾ ਬਦਲਾਵ ਹੈ ਮੱਧ ਏਸ਼ੀਆ ਕੀ ਸਿਆਸੀ ਤਾਕਤ ਕਾ ਬੜਨਾ ਪਹਿਲੇ ਇਨ ਪਾਂਚ ਦੇਸ਼ੋ ਕਜ਼ਾਕਿਸਤਾਨ ਕਿਰਗਿਸਤਾਨ ਤਾਜਿਕਿਸਤਾਨ ਤੁਰਕਮੇਨਿਸਤਾਨ ਔਰ ਉਜ਼ਬੇਕਿਸਤਾਨ ਕੋ ਕਮਜ਼ੋਰ ਸਮਝਾ ਜਾਤਾ ਥਾ ਲੈਂਡ ਲੌਗਡ ਯਾਨੀ ਐਸੇ ਦੇਸ਼ ਜਿਨਕੀ ਕਿਸੀ ਸਮੁੰਦਰ ਸੇ ਨਹੀਂ ਲਗਤੀ ਜਿਨਕੀ ਸੀਮਾਏ ਰੂਸ ਔਰ ਚੀਨ ਜੈਸੀ ਮਹਾਸ਼ਕਤੀਓ ਕੇ ਘੇਰੇ ਮੇ ਬਸੇ ਹੈ ਲੇਕਿਨ ਅਬ ਯੇ ਦੇਸ਼ ਆਪਸ ਮੇ ਜੁੜ ਰਹੇ ਹੈ ਸਾਲ 2018 ਸੇ ਪਾਂਚੋ ਦੇਸ਼ੋ ਕੇ ਰਾਸ਼ਟਰ ਅਧਿਕਸ਼ ਨਿਯਮਿਤ ਤੌਰ ਪਰ ਉੱਚੇ ਸਤਰ ਕੀ ਬੈਠਕੇ ਕਰ ਰਹੇ ਹੈ ਇਨ੍ਹੋਂਨੇ ਆਪਸ ਮੇ ਇੱਕ ਫਰੈਂਡਸ਼ਿਪ ਟ੍ਰੀਟੀ ਪਰ ਦਸਤਖਤ ਕੀਏ ਹੈ ਔਰ ਅਬ ਯੇ ਇਸੇ ਪੱਕਾ ਰੂਪ ਦੇਕਰ ਪੂਰੇ ਇਲਾਕੇ ਕੋ ਇੱਕ ਸੱਚਾ ਮੱਧ ਏਸ਼ੀਆਈ ਸਮੁਦਾਇ ਬਣਾਉਣਾ ਚਾਹਤੇ ਹੈ ਇਤਨਾ ਹੀ ਨਹੀਂ ਇਨ ਪਾਂਚ ਦੇਸ਼ੋ ਨੇ ਅਜ਼ਰਬੈਜਾਨ ਕੋ ਭੀ ਨਿਯੋਤਾ ਦਿਆ ਤਾਂ ਕਿ ਇੱਕ ਨਯਾ ਸਮੂਹ

0: ਤੇ ਹੋ ਗਿਆ ਸਿੰਬਲ ਇੰਜੀਨੀਅਰਿੰਗ ਦੀਆਂ ਜੇ ਤੁਸੀਂ ਸਰਵਿਸਿਜ਼ ਲੈਣੀਆਂ ਕਈ ਵਾਰੀ ਵੱਡੇ ਕਮਰਸ਼ੀਅਲ ਪਲਾਜ਼ਾ ਜਾਂ ਕੋਈ ਵੀ ਕਮਰਸ਼ੀਅਲ ਸਰਵਿਸਿਜ਼ ਲੈਣੀਆਂ ਹੋਣ ਤੇ ਸਿੰਬਲ ਇੰਜੀਨੀਅਰਿੰਗ ਡੋਟ ਸੀ ਏ ਤੇ ਵਿਜ਼ਿਟ ਕਰਕੇ ਤੁਸੀਂ ਦੇਖ ਸਕਦੇ ਹੋ ਜਿੱਥੇ ਆਪਾਂ CNC ਦੀਆਂ ਸਰਵਿਸਿਜ਼ ਦਿੰਦੇ ਹਾਂ ਉੱਥੇ ਤੁਸੀਂ ਇੰਜੀਨੀਅਰਿੰਗ ਸਰਵਿਸਿਜ਼ ਵੀ ਜਿਹੜੀਆਂ ਨੇ ਉਹ ਲੈ ਸਕਦੇ ਹੋ ਸਿੰਬਲ ਇੰਜੀਨੀਅਰਿੰਗ ਡੋਟ ਸੀ ਏ ਤੇ ਵਿਜ਼ਿਟ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਸਬਰੰਗ ਰੇਡੀਓ ਡੋਟ ਸੀ ਏ ਤੇ ਵਿਜ਼ਿਟ ਕਰਕੇ ਸਬਰੰਗ ਰੇਡੀਓ ਦੇ ਪ੍ਰੋਗਰਾਮਾਂ ਦੀ ਜਾਣਕਾਰੀ ਲੈ ਸਕਦੇ ਜਿਹੜਾ ਕਿ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ ਅੱਜ ਦਾ ਪ੍ਰੋਗਰਾਮ ਜਿਹੜਾ 5 ਵਜੇ ਤੱਕ ਚੱਲੇਗਾ ਥੋੜ੍ਹਾ ਜਿਹਾ ਸਮਾਂ ਬਚਿਆ ਤੇ ਨਾਲ ਦੀ ਨਾਲ ਹੀ iwebguide.ca ਤੇ ਵਿਜ਼ਿਟ ਕਰਕੇ ਦੇਖੋ ਵੀ ਕਿੰਨੀਆਂ ਵਧੀਆ ਤੇ ਖੂਬਸੂਰਤ ਵੈਬਸਾਈਟ ਬਣੀਆਂ ਨੇ ਐਪ ਬਣਵਾਓ ਜਾਂ ਆਪਣੇ ਬਿਜ਼ਨਸ ਨੂੰ ਅਪਲਿਫਟ ਕਰਨ ਵਾਸਤੇ ਕੋਈ ਵੀ ਐਕਟੀਵਿਟੀਜ਼ ਕਰ ਸਕਦੇ ਹੋ ਇੱਕ ਛੋਟੀ ਜਿਹੀ ਬ੍ਰੇਕ ਤੇ ਫਿਰ ਵਾਪਸ ਮਿਲਦੇ ਹਾਂ ਹੋਰ ਗੱਲਾਂ
1: ਕੀ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ iwebguide ਵਾਲਿਆਂ ਨੂੰ 403-400-0203-403-400-0203 ਤੇ ਕਾਲ ਕਰਨ ਦੀ www.iwebguide.ca
2: एयरड्री अब आपकी फैमिली की सेहत को मिल गया है एक नया घर
3: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है
2: मिलिए डॉक्टर मघर शाह और डॉक्टर समरीन रहमान से
3: हमारे तजुर्बाकार डॉक्टर्स आपको देते हैं मुकम्मल केयर
2: खवातीन की सेहत से लेकर बच्चों की देखभाल और रूटीन चेकअप्स तक इंग्लिश हिंदी और उर्दू में कंसल्टेशन दस्तियाब है
3: नए पेशेंट्स का खैर मकदम है और वॉक इन सुबह 9 बजे से शाम 6 बजे तक खुले हैं
2: आज ही विजिट करें किंग्स व्यू बुलेवर्ड पर या कॉल करें 587-360-6890 687-360-6890 लाइफलाइन मेडिकल क्लिनिक
3: आपकी सेहत हमारी जिम्मेदारी
4: अपने बिजनेस को दीवारों से बाहर निकालिए और सीधे अपने ग्राहकों तक पहुंचाइए सबरंग रेडियो अब आता है लाइव आपके लोकेशन पर जहां होता है एनर्जी एक्साइटमेंट और रियल कनेक्शन चाहे हो आपकी शॉप ओपनिंग कोई खास इवेंट प्रोडक्ट लॉन्च या कम्युनिटी सेलिब्रेशन हम सिर्फ प्रमोशन नहीं करते हम आपके ब्रांड को एक यादगार अनुभव बना देते हैं हमारी टीम पहुंचती है आपके पास लोगों से जुड़ती है और आपकी पहचान को फैलाती है पूरे 250 किलोमीटर के नेटवर्क में ज्यादा पहचान ज्यादा भरोसा ज्यादा ग्राहक अपने बिजनेस को बनाइए खास दिखाइए सुनाइए और सेलिब्रेट कराइए आज ही बुक कीजिए सबरंग रेडियो के साथ आपका ब्रांड ऑन एयर भी और ऑन ग्राउंड भी Monday, Tuesday, Thursday and Friday 7 to 8 p.m. Sunday 1 to 5 p.m.
5: Asia Pacific Immigration Consulting Limited. Student visa, visitor visa, super visa, LMIA applications, family immigration, provincial nominee application, ate citizenship application which lamba tajruba te maharat rakhta hai. Tuhadi sahulat layi main Maninder Singh Tillo ate Inderjot Kaur Tillo ikko chhat hai immigration ate insurance diyan sewawan pradan karde hain. Sanu sampark karn layi 403-225-1111 Maninder Singh Tillo Asia Pacific Immigration Consulting Limited.
6: Regulated Canadian Immigration Consultant.
5: 403-225-1111.
4: From the heart of Calgary to every corner within a 250 kilometer reach, Sabrang Radio is connecting voices, stories, and communities like never before. Whether you're in Calgary, Airdrie, Chestermere, Cochrane, or tuning in from Okotoks, High River, Strathmore, and beyond, we are one sound, one family, one Sabrang. Feel the rhythm, celebrate the culture, and stay connected with voices that matter. More events, more stories, more celebrations are on the way, only on Sabrang Radio, your voice across every mile. Visit our official website, www.sabrang.ca.
0: ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸ ਦਈਏ ਕਿ ਵੀ ਅੱਜ 5 ਵਜੇ ਜਿਹੜਾ ਪ੍ਰੈਰੀ ਵਿੰਡ ਪਾਰਕ ਦੇ ਅੰਦਰ ਨੇਪਾਲੀ ਕਮਿਊਨਿਟੀ ਦੀਆਂ ਵੱਖਰੀਆਂ ਵੱਖਰੀਆਂ ਐਸੋਸੀਏਸ਼ਨ ਜਿਹੜੀਆਂ ਨੇ ਜਾਂ ਦੂਸਰੇ ਲੋਕ ਵੀ ਜਿਹੜੇ ਮਿਲ ਕੇ ਅਤੇ ਇੱਕ ਕੈਂਡਲਾਈਜ਼ ਵਿਜ਼ਿਟ ਕਰ ਰਹੇ ਨੇ ਜਿਹੜੇ ਮਾਰੇ ਜਾ ਚੁੱਕੇ ਨੇ ਜੀ ਇਸ ਪੂਰੇ ਸਿਸਟਮ ਦੇ ਵਿੱਚ ਕਿਉਂਕਿ ਤੁਹਾਨੂੰ ਪਤਾ ਵੀ ਨੇਪਾਲ ਦੇ ਵਿੱਚ ਜਿਹੜਾ ਐਡਾ ਵੱਡਾ ਫਲੱਡ ਆਇਆ ਅਤੇ ਬਹੁਤ ਖਤਰਨਾਕ ਫਲੱਡ ਹੈ ਜਿਹਦੇ ਨਾਲ ਕਾਫੀ ਲੋਕਾਂ ਨੂੰ ਯਾਦ ਕਰਨ ਵਾਸਤੇ ਲਾਈਟ ਫੋਰ ਦੋਜ਼ ਲੋਸਟ ਅਤੇ ਸਟਰੈਂਥ ਫੋਰ ਦੋਜ਼ ਸਟਿਲ ਸਰਚਿੰਗ ਜਿਹੜਾ ਇਹਨਾਂ ਦਾ ਮੈਸੇਜ ਹੈ ਕਿਉਂਕਿ ਜਿਹੜੇ ਲੋਕ ਹਾਲੇ ਤੱਕ ਲੱਭੇ ਨਹੀਂ ਉਹਨਾਂ ਵਾਸਤੇ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਵੀ ਰਿਮੈਂਬਰ ਵੀ ਮੌਰਨ ਵੀ ਹੋਪ ਵੀ ਹੀਲ ਟੁਗੈਦਰ ਇਹ ਇਹਨਾਂ ਦਾ ਮੋਟੋ ਹੈ ਅਤੇ ਸੰਡੇ ਅੱਜ 30 ਤਰੀਕ ਨੂੰ ਅੱਜ ਇਹ ਪ੍ਰੈਰੀ ਵਿੰਡ ਪਾਰਕ ਦੇ ਵਿੱਚ ਇਹਨਾਂ ਵੱਲੋਂ ਇਹ ਕੈਂਡਲਾਈਜ਼ ਵਿਜ਼ਿਟ ਕੀਤਾ ਜਾ ਰਿਹਾ 5 ਵਜੇ ਤੋਂ ਲੈ ਕੇ 6 ਵਜੇ ਤੱਕ ਜਿੱਥੇ ਰਿਕੁਐਸਟ ਕੀਤੀ ਜਾ ਰਹੀ ਹੈ ਨੇਪਾਲੀ ਭਾਈਚਾਰੇ ਨੂੰ ਵੀ ਜਿਹੜਾ ਕੋਲ ਨੇਪਾਲੀ ਫਲੈਗ ਨੇ ਉਹ ਲੈ ਕੇ ਆਉਣ ਅਤੇ ਨਹੀਂ ਵੀ ਤਾਂ ਉਹ

0: ਦੂਰ ਪਹੁੰਚ ਕੇ ਤੇ ਤੁਸੀਂ ਇਸ ਕੈਂਡਲ ਲਾਈਟ ਵਿਜ਼ਲ ਦੇ ਵਿੱਚ ਪਾਰਟੀਸਪੇਟ ਜਿਹੜਾ ਹੈ ਉਹ ਕਰ ਸਕਦੇ ਹੋ। ਕੈਲਗਰੀ ਨੈਪਲੀਜ਼ ਕਮਿਊਨਿਟੀ ਐਸੋਸੀਏਸ਼ਨ ਵੱਲੋਂ ਇਹ ਮੈਸੇਜ ਹੈ ਜੀ, ਸੋ ਤੁਸੀਂ ਉੱਥੇ ਪਹੁੰਚ ਸਕਦੇ ਹੋ। ਉਹਦੇ ਨਾਲ ਨਾਲ ਜਿਹੜਾ ਨਾਟਕ ਮੇਲਾ ਵੀ ਚੱਲ ਰਿਹਾ ਉਹ ਆਈ ਥਿੰਕ ਵੀ 6:30 ਵਜੇ ਤੱਕ ਉਹ ਵੀ ਚੱਲੇਗਾ। ਹੁਣ ਇੱਥੋਂ ਫਰੀ ਹੋ ਕੇ ਮੈਂ ਕਿਸੇ ਇੱਕ ਜਗ੍ਹਾ ਦੇ ਉੱਤੇ ਜਾਣ ਦੀ ਕੋਸ਼ਿਸ਼ ਕਰਾਂਗਾ, ਪਹਿਲਾਂ ਹੋ ਸਕਦਾ ਵੀ ਦੋਨੋਂ ਜਗ੍ਹਾ ਦੇ ਉੱਤੇ ਵੀ ਪਹੁੰਚਾ, ਬਟ ਨੈਪਲੀਜ਼ ਵਾਸਤੇ ਮੈਨੂੰ ਲੱਗਦਾ ਵੀ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਇਸ ਦੁੱਖ ਦੀ ਘੜੀ ਦੇ ਵਿੱਚ ਜਿਹਨਾਂ ਨਾਲ ਸ਼ਾਮਿਲ ਹੋਣਾ, ਖੜ੍ਹੇ ਹੋਣਾ ਜ਼ਿਆਦਾ ਜ਼ਰੂਰੀ ਹੁੰਦਾ। ਅਤੇ ਹੋਰ ਜਾਣਕਾਰੀ ਲੈਣੀ ਹੋਵੇ ਤੁਸੀਂ ਤਾਂ ਮੇਰੇ ਨਾਲ 4034000203 'ਤੇ ਸੰਪਰਕ ਕਰ ਸਕਦੇ ਹੋ। ਕੋਈ ਵੀ ਗੱਲਬਾਤ ਜਿਹੜੀ ਉਹ ਆਪਾਂ ਸ਼ੇਅਰ ਕਰ ਸਕਦੇ ਹਾਂ, ਐਨੀ ਇਨਫੋਰਮੇਸ਼ਨ ਹੋਵੇ। ਅਤੇ 13 ਸਪਤੰਬਰ ਨੂੰ ਇੱਕ ਵਧੀਆ ਪ੍ਰੋਗਰਾਮ ਹੋਣ ਜਾ ਰਿਹਾ ਜੀ, ਫੰਡਰੇਜ਼ਰ ਵਾਲਾ, ਜਿਹੜਾ ਕਿ ਤੁਸੀਂ ਦਰਬਾਰ ਜਿਹੜਾ ਸਵਾਨਾ ਵਾਲਾ ਸਾਡਾ ਗੁਰੂ ਘਰ ਹੈ, ਸੋ ਉੱਥੇ ਇਹ ਐਕਟੀਵਿਟੀਜ਼ ਹੋਣਗੀਆਂ, ਫੰਡਰੇਜ਼ਰ ਹੋਏਗਾ। $1 million ਇਕੱਠਾ ਕੀਤਾ ਜਾ ਰਿਹਾ, 5 ਏਕੜ ਲੈਣ ਜਿਹੜਾ ਕਿ ਸਕੂਲਾਂ ਵਾਸਤੇ ਇਕੱਠਾ ਕੀਤਾ ਜਾ ਰਿਹਾ। ਸੋ ਅੱਜ ਦਾ ਪ੍ਰੋਗਰਾਮ ਜਿਹੜਾ ਇੱਥੇ ਹੀ ਸਮਾਪਤ ਕਰਨ ਦੀ ਇਜਾਜ਼ਤ ਦਿਓ ਜੀ। ਆਈ ਹੋਪ ਵੀ ਤੁਸੀਂ ਖਬਰਾਂ ਅਤੇ ਗੱਲਾਂ ਬਾਤਾਂ ਪਸੰਦ ਕੀਤੀਆਂ ਹੋਣਗੀਆਂ। ਕੱਲ੍ਹ ਨੂੰ ਫਿਰ ਮਿਲਾਂਗੇ 7 ਵਜੇ ਤੋਂ ਲੈ ਕੇ 8 ਵਜੇ ਤੱਕ। ਥੈਂਕ ਯੂ ਵੈਰੀ ਮੱਚ, ਗੁੱਡ ਨਾਈਟ ਐਂਡ ਸ਼ਬਾ ਕੇਅਰ ਟੂ ਆਲ ਜੀ, ਹੈਪੀ ਸੰਡੇ ਟੂ ਆਲ।
1: The time is 5 p.m. You are listening to Fairchild Radio, CHKF FM 94.7, a multicultural radio station in Calgary.

0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: 94.7 FM Radio Sursangam. Har hafte weekante suno. Monday to Friday. Sham 4 to 5. Kuldeep Singh Vichar Charcha. Sham 8 to 9. Jitendra Pannu. RadioSursangam.ca. Phone 403-585-0910. Radio Sursangam.
2: Hey, here's some drug-impaired driving laws. Simplified. If police suspect you're driving impaired by drugs, they have the tools to arrest you. First, a roadside test. And if you fail, further testing at the station, which can lead to your arrest and a criminal conviction for impaired driving. It's not just alcohol. It's drugs too. If you drive high, there will be consequences.
3: Let's keep our roads safe. A message from Met Canada.
4: The following program speaks to the East Indian community. Uniting the world for your listening pleasure at Fairchild Radio. The multicultural spirit of Calgary. CHKF 94.7 FM.
5: 94.7 FM ਤੇ ਮੈਂ ਤੁਹਾਡਾ ਹੋਸਟ ਡਾਂਸ ਦੇ ਪ੍ਰੋਗਰਾਮ ਡਾਂਸ ਦੇ ਲਾਈਵ ਲੋਕ ਸੱਤ ਲੈ ਕੇ ਤੁਹਾਡੀ ਸੱਤ ਵਿੱਚ ਹਾਜ਼ਰ ਹਾਂ ਬਹੁਤ ਬਹੁਤ ਧੰਨਵਾਦ ਨਿੱਘਾ ਸਵਾਗਤ ਨਿੱਘੀ ਜੀ ਆਇਆਂ ਜਿੱਥੇ ਤੁਸੀਂ ਬੈਠੇ ਪ੍ਰੋਗਰਾਮ ਸੁਣ ਰਹੇ ਹੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਪਹਿਲੇ ਆਵਰ ਦੇ ਵਿੱਚ ਇਕਨੋਮੀ ਨਾਲ ਸੰਬੰਧਿਤ ਗੱਲਾਂ ਬਾਤਾਂ ਕਰਾਂਗੇ ਸ਼ਾਮਲ ਹੋਣਗੇ ਗੈਸਟ ਅੰਟੈਰੀਓ ਤੋਂ ਦੂਸਰੇ ਆਵਰ ਦੇ ਵਿੱਚ ਥੋਮਸ ਲੁਕੈਜ਼ਿਕ ਨਾਲ ਗੱਲ ਕਰਨ ਦੀ ਕੋਸ਼ਿਸ਼ ਹੈ ਰੈਫਰੈਂਡਮ ਅਕਤੂਬਰ 19 ਨੂੰ ਜੋ ਹੋ ਰਿਹਾ ਉਹਦੇ ਬਾਰੇ ਗੱਲਬਾਤ ਕਰਨੀ ਹੈ ਤੇ ਤੁਸੀਂ ਸ਼ਾਮਲ ਹੋਣਾ ਹੋਵੇ 403-717-1947 ਸਟੂਡੀਓ ਦਾ ਨੰਬਰ 403-717-1947 ਤੇ ਕਾਲ ਕਰਕੇ ਤੁਸੀਂ ਵੀ ਸ਼ਾਮਲ ਹੋ ਸਕਦੇ ਹੋ ਪਹਿਲਾਂ ਕਮਰਸ਼ੀਅਲ ਸੁਨੇਹੇ ਲੈ ਲਈਏ ਉਹ ਤੋਂ ਬਾਅਦ ਫਿਰ ਅਗਲੀਆਂ ਗੱਲਬਾਤਾਂ ਸ਼ੁਰੂ ਕਰਾਂਗੇ ਇਸ ਆਵਰ ਦੇ ਸਪੌਂਸਰਸ ਸਾਡੇ ਕੋਲ ਮੈਗਾ ਸਾਂਝਾ ਪੰਜਾਬ ਗਰੋਸਰੀ ਸਟੋਰ ਵਾਲੇ ਜਿਨ੍ਹਾਂ ਦੀਆਂ 7 ਲੋਕੇਸ਼ਨਾਂ ਨੇ 3690 ਵੈਸਟ ਵਿੰਡ ਡਰਾਈਵ ਵੈਸਟ ਮੰਡ ਸੁਪਰ ਸਟੋਰ ਦੇ ਬਿਲਕੁਲ ਸਾਹਮਣੇ ਚੌਂਟ ਐਵਨਿਊ ਐਂਡ ਫਾਲਕਨ ਰਿਜ ਬੁਲੇਵਾਰਡ 80 ਐਵਨਿਊ ਤੇ ਟੈਰਾਡੇਲ ਡਰਾਈਵ ਦੇ ਕਾਰਨਰ ਤੇ ਮੇਟੀ ਸਟ੍ਰੇਲ ਐਂਡ 104 ਐਵਨਿਊ ਸਿਟੀ ਸਕੇਪ ਸਕੇਅਰ ਰੈਡ ਐਂਬਰ ਗੇਟ ਐਂਡ 128 ਐਵਨਿਊ ਰੈੱਡ ਸਟੋਨ

144 ਐਵਨਿਊ ਤੇ ਕਰਿੰਗਟਨ ਬੁਲੇਵਾਰਡ ਕਰਿੰਗਟਨ ਦੇ ਵਿੱਚ ਤੇ 7ਵੀਂ ਲੋਕੇਸ਼ਨ ਜਿਹੜੀ ਹੈਗੀ ਆ ਮੇਨ ਸਟਰੀਟ ਤੇ ਏਡਰੀਚ ਖੁੱਲ ਗਈ ਹੈ। ਸਾਰੀਆਂ ਲੋਕੇਸ਼ਨਾਂ ਤੋਂ ਤਾਜ਼ਾ ਸਬਜ਼ੀਆਂ ਫਲ ਫਰੂਟ ਘਰਾਂ 'ਚ ਵਰਤਣ ਵਾਲਾ ਸਮਾਨ ਭਾਰਤੀ ਪਾਕਿਸਤਾਨੀ ਗਰੋਸਰੀ ਤੁਸੀਂ ਲੈ ਸਕਦੇ ਹੋ। ਸਾਂਝਾ ਨੰਬਰ ਸਾਰੀਆਂ ਲੋਕੇਸ਼ਨਾਂ ਦਾ ਇੱਕੋ ਹੀ ਹੈ 4 ਰਿਲਾਇੰਸ ਲੀਗਲ ਗਰੁੱਪ ਕੋਈ ਵੀ ਲੀਗਲ ਸਲਾਹ ਮਸ਼ਵਰਾ ਕਰਨਾ ਰੀਅਲ ਅਸਟੇਟ ਪਰਸਨਲ ਇੰਜਰੀ ਇਮੀਗ੍ਰੇਸ਼ਨ ਫੈਮਿਲੀ ਲਾਅ ਜਾਂ ਕ੍ਰਿਮੀਨਲ ਕੇਸ ਤੁਹਾਡੇ ਤੇ ਬਣ ਗਿਆ ਤਾਂ 400-3-285-7070 ਰਿਲਾਇੰਸ ਲੀਗਲ ਗਰੁੱਪ ਦਾ ਨੰਬਰ ਹੈ 4032-85-7070। ਇਵਨ ਟੋਇੰਗ ਸਪੈਸ਼ਲਾਈਜ਼ ਕਰਦੇ ਨੇ ਹੈਵੀ ਡਿਊਟੀ ਟੋਇੰਗ ਦੇ ਵਿੱਚ ਗ੍ਰੈਵਲ ਟਰੱਕ ਸੈਮੀ ਟਰੱਕ 5-ਟਨ ਟਰੱਕ ਖਰਾਬ ਹੋ ਗਿਆ ਤਾਂ ਉਹ ਕਹਿੰਦੇ ਰੇਟ ਤੁਹਾਡੀ ਪਸੰਦ ਦਾ ਹੋਊਗਾ ਆਵਰ ਲਈ ਜਾਂ ਫਲੈਟ ਰੇਟ ਜਿਹੜਾ ਤੁਹਾਨੂੰ ਚੰਗਾ ਲੱਗੂਗਾ। ਕਾਫੀ ਵੱਡਾ ਫਲੀਟ ਆ ਉਹਨਾਂ ਕੋਲ ਟੋਇੰਗ ਦੇ ਨਾਲ ਨਾਲ ਕੋਈ ਹੈਵੀ ਇਕੁਇਪਮੈਂਟ ਟੋ ਕਰਾਉਣਾ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਉਹਦੇ ਨੰਬਰ 403-470-8697 ਹੈ 4034-708-697। ਪੀ ਐਨ ਜੀ ਐਕਸਕਾਵੇਟਿੰਗ ਇਹ ਡੈਮੋਲੇਸ਼ਨ ਪੁਰਾਣੇ ਘਰ ਢਾ ਕੇ ਜਾਂ ਨਵੀਂ ਸਬਡਿਵੀਜ਼ਨ ਲਾਟ ਡਿੱਗ ਕਰਵਾਉਣਾ ਤਾਂ ਗੁਰਮੀਤ ਗਿੱਲ ਕੰਪਲੀਟ ਪੈਕੇਜ ਦਿੰਦੇ ਨੇ। ਡੈਮੋਲੇਸ਼ਨ ਐਕਸਕਾਵੇਟਿੰਗ ਐਂਡ ਸਰਵਿਸ ਦਾ ਨੰਬਰ ਉਹਨਾਂ ਦਾ 4038-1821 ਹੈ 4038-182-821। ਪੀ ਐਨ ਜੀ ਐਕਸਕਾਵੇਟਿੰਗ ਦਾ ਨੰਬਰ 4038-1821 ਹੈ 4038-182-821 ਤੇ ਰਿਓ ਬੈਂਕ ਠਾਲ ਕੋਈ ਛੋਟੀ ਵੱਡੀ ਪਾਰਟੀ ਵੈਡਿੰਗ ਰਿਸੈਪਸ਼ਨ ਬਰਥਡੇ ਜਾਂ ਕੋਈ ਸਮਾਜਿਕ ਰਾਜਨੀਤਿਕ ਕਲਚਰਲ ਇਕੱਠ ਕਰਨਾ ਹੈ ਤਾਂ 403-633-2000 ਉਹਨਾਂ ਦਾ ਨੰਬਰ ਹੈ 4036332000 ਬੁਕਿੰਗ ਦੇ ਲਈ। ਇਹ ਸਨ ਸਾਡੇ ਸਪੋਂਸਰਸ, ਬਹੁਤ ਬਹੁਤ ਧੰਨਵਾਦ ਉਹਨਾਂ ਦਾ, ਕਾਫੀ ਲੰਬੇ ਅਰਸੇ ਤੋਂ ਸਪੋਰਟ ਕਰਦੇ ਨੇ। ਤੇ ਲੋਕਲ ਗੱਲਾਂ ਬਾਤਾਂ ਬਾਅਦ 'ਚ ਕਰਾਂਗੇ, ਉਦੋਂ ਪਹਿਲਾਂ ਕਾਲਰ ਸਾਡੇ ਨਾਲ ਜਿਹੜੇ ਜੁੜਨੇ ਉਹਨਾਂ ਨਾਲ ਗੱਲਬਾਤ ਕਰ ਲਈਏ, ਉਦੋਂ ਬਾਅਦ ਮੈਂ ਵਾਪਸ ਆਉਣਾ, ਛੋਟੀ ਜਿਹੀ ਕਾਲ ਕਰਨ ਦੇ ਲਈ ਬ੍ਰੇਕ ਲੈਣਾ ਤੇ ਆਉਣੇ ਆ ਵਾਪਸ।

ਕਲ ਸਾਹਿਬ ਤੁਸੀਂ ਸੁਣ ਸਕਦੇ ਹੋ ਜੀ ਮੇਰੀ ਗੱਲ? ਹੈਲੋ ਕਲਸ਼ੀ ਸਾਹਿਬ ਜੀ, ਕਲਸ਼ੀ ਸਾਹਿਬ, ਕਲਸ਼ੀ ਸਾਹਿਬ, ਕਲਸ਼ੀ ਸਾਹਿਬ, ਤੁਸੀਂ ਏਅਰ ਤੇ ਹੋ ਜੀ, ਸੁਣ ਸਕਦੇ ਹੋ ਮੇਰੀ ਆਵਾਜ਼? ਥੋੜੀ ਜੀ ਪ੍ਰੋਬਲਮ ਆ ਰਹੀ ਹੈ ਡਾਕਟਰ ਕਲਸ਼ੀ ਸਾਹਿਬ, ਮੈਂ ਤੁਹਾਨੂੰ ਨਾ ਸੋਰੀ ਵਟਸਐਪ ਤੇ ਮੇਰੇ ਖਿਆਲ ਕਾਲ ਨਹੀਂ ਕਰ ਸਕਦਾ ਤੁਹਾਨੂੰ ਇਸ ਲਾਈਨ ਤੋਂ, ਹੈ ਨਾ?

ਗੱਲ ਸਾਹਿਬ ਤੁਸੀਂ ਸੁਣ ਸਕਦੇ ਹੋ ਜੀ ਆਵਾਜ਼ ਮੇਰੀ? ਹੈਲੋ ਹੈਲੋ ਐਨੀਵੇ ਜੀ ਥੋੜ੍ਹੀ ਜਿਹੀ ਮੁਸ਼ਕਲ ਆ ਰਹੀ ਹੈ ਮੇਰੇ ਖਿਆਲ ਹੈ ਮੈਂ ਕਲਸੀ ਸਾਹਿਬ ਤੋਂ ਬਿਨਾਂ ਹੀ ਗੱਲਬਾਤ ਕਰਨੀ ਪੈਣੀ ਹੈ ਗੱਲ ਐਕਚੁਅਲੀ ਉਹਨਾਂ ਨਾਲ ਕਰਨੀ ਸੀਗੀ ਜਿਹੜੀ ਟਰੇਡ ਟਾਕ ਰੀਸੈਂਟਲੀ ਹੋਈ ਹੈ ਉਹਨਾਂ ਨਾਲ ਇਕਾਨਮੀ ਤੇ ਗੱਲਬਾਤ ਕਰਨੀ ਸੀ ਕਿਉਂਕਿ ਥੋੜੇ ਜਿਹੇ ਮਾਹਰ ਨੇ ਉਹ ਇਸ ਕਰਕੇ ਥੋੜਾ ਜਿਹਾ ਸਮੱਸਿਆ ਆ ਰਹੀ ਹੈ ਤੇ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਤੁਹਾਡੀ ਪੇਸ਼ੈਂਸ ਤੁਸੀਂ ਰੱਖੀ ਹੈ ਤੇ ਖੈਰ ਗੱਲਬਾਤ ਕਰਦੇ ਹਾਂ ਇਕਾਨਮੀ ਨਾਲ ਸੰਬੰਧਿਤ ਗੱਲਬਾਤ ਕਰਨ ਤੋਂ ਪਹਿਲਾਂ ਥੋੜੀਆਂ ਲੋਕਲ ਖ਼ਬਰਾਂ ਤੁਹਾਡੇ ਨਾਲ ਸਾਂਝੀਆਂ ਕਰ ਲਈਏ ਨੇਪਾਲ ਦੇ ਵਿੱਚ ਫਲੱਡਿੰਗ ਜਿਹੜੀ ਹੋਈ ਹੈ ਬਹੁਤ ਹੀ ਭਿਆਨਕ ਵੀਡੀਓਜ਼ ਦੇਖਣ ਨੂੰ ਮਿਲ ਰਹੀਆਂ ਨੇ ਖ਼ਬਰਾਂ ਸੁਣਨ ਨੂੰ ਮਿਲ ਰਹੀਆਂ ਨੇ ਤੇ ਬੜਾ ਦੁਖਦਾਈ ਹੈ ਹੁਣ ਇਹਦੇ 'ਚ ਵੱਖਰੀਆਂ ਵੱਖਰੀਆਂ ਗੱਲਾਂ ਬਾਤਾਂ ਹੋ ਰਹੀਆਂ ਨੇ ਕੋਈ ਕਹਿੰਦਾ ਵੀ ਇਹ ਪੋਸੀਬਿਲਿਟੀ ਹੈ ਮੈਨ ਮੇਡ ਹੈ ਪਰ ਜੋ ਹਾਲਾਤ ਨੇ ਉਹ ਲੱਗਦੇ ਨਹੀਂ ਪਰ ਕਿਉਂਕਿ ਜਿਸ ਤਰ੍ਹਾਂ ਹਿਮਾਲਿਆ ਨੇੜੇ ਹੈ ਉੱਥੇ ਤੇ ਨੇਪਾਲ ਤੇ ਭੂਟਾਨ ਦੋਨਾਂ ਦੇ ਤੇ ਗਲੇਸ਼ੀਅਰ ਕਹਿੰਦੇ ਉੱਥੋਂ ਜਿਹੜੇ ਬਹੁਤ ਵੱਡੀ ਤਾਦਾਦ ਦੇ ਵਿੱਚ ਇੱਕਦਮ ਸਪਲਿਟ ਹੋ ਕੇ ਥੱਲੇ ਆ ਕੇ ਦਰਿਆ ਦੇ ਵਿੱਚ ਜਦੋਂ ਡਿੱਗਿਆ ਤਾਂ ਉਹਨਾਂ ਨੇ ਐਵਾਲਾਂਚ ਕ੍ਰੀਏਟ ਕਰ ਦਿੱਤਾ ਪਰ ਮੁੜ ਕੇ ਦਰਿਆ ਦਾ ਜਿਹੜਾ ਭਿਆਨਕ ਰੂਪ ਸੀ ਉਹ ਆਪਾਂ ਨੂੰ ਵੀਡੀਓਜ਼ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਕਿਵੇਂ ਬਹੁਤ ਵੱਡੀਆਂ ਵੱਡੀਆਂ ਬਿਲਡਿੰਗਾਂ ਪਾਣੀ ਰੋੜ ਕੇ ਲੈ ਗਿਆ ਹੁਣ ਇਹਨੂੰ ਕਲਾਈਮੇਟ ਚੇਂਜ ਦੇ ਨਾਲ ਵੀ ਜਿਹੜਾ ਜੋੜ ਕੇ ਦੇਖਿਆ ਜਾ ਰਿਹਾ ਪਰ ਮੌਤਾਂ ਦੀ ਗਿਣਤੀ ਹਾਲੇ ਕਿਉਂਕਿ ਬਹੁਤ ਲੋਕ ਮਿਸਿੰਗ ਹੈ ਕੈਨੇਡੀਅਨਸ ਕਾਫੀ ਮਿਸਿੰਗ ਹੈ ਦੁਨੀਆਂ ਭਰ ਤੋਂ ਲੋਕ ਇੱਧਰੋਂ ਉੱਧਰੋਂ ਵਿਜ਼ਿਟ ਕਰਨ ਜਾਂਦੇ ਨੇ ਅਤੇ ਉੱਥੋਂ ਦੇ ਆਪਣੇ ਲੋਕ ਵੀ ਜਦੋਂ ਆਪਾਂ ਵੀਡੀਓ ਦੇਖੀਆਂ ਨੇ ਕਿ ਜਦੋਂ ਪਾਣੀ ਉੱਤੋਂ ਆ ਰਿਹਾ ਸੀ ਅਤੇ ਮਲਬਾ ਆ ਰਿਹਾ ਸੀਗਾ ਤਾਂ ਕਿਵੇਂ ਲੋਕ ਭੱਜ ਰਹੇ ਸੀ ਹੁਣ ਭੱਜਣ ਲਈ ਕੋਈ ਜਗ੍ਹਾ ਹੀ ਹੈ ਨਹੀਂ ਸੀ ਕਿਉਂਕਿ ਜਿਸ ਢੰਗ

ਨਾ ਉੱਤੋਂ ਸਾਰਾ ਕੁਛ ਆ ਰਿਹਾ ਸੀ ਕੋਈ ਪੋਸੀਬਿਲਿਟੀ ਨਹੀਂ ਸੀ ਕਿ ਕਿਸੇ ਪਾਸੇ ਬੰਦਾ ਭੱਜ ਕੇ ਬਚ ਸਕਦਾ ਸੀ ਬਹੁਤ ਹੀ ਭਿਆਨਕ ਸੀ ਉਸ ਤੋਂ ਬਾਅਦ ਜਿਹੜਾ ਮਲਬਾ ਤੇ ਬਿਲਡਿੰਗਾਂ ਦਾ ਤੇ ਲੋਕਾਂ ਦਾ ਲੋਕਾਂ ਦੀ ਬਾਡੀਜ਼ ਜਿਹੜੀਆਂ ਪਾਣੀ 'ਚ ਜਾ ਕੇ ਅੱਗੇ ਫਰਦਰ ਹੋਰ ਸ਼ਹਿਰਾਂ ਦੇ ਵਿੱਚ ਪਹੁੰਚੀਆਂ ਤਾਂ ਉਸ ਸ਼ਹਿਰਾਂ ਦੇ ਲੋਕ ਜਿਹੜੇ ਉਸ ਦਰਿਆ ਦੇ ਪਾਣੀ ਦੇ ਵਿੱਚੋਂ ਕੀ ਕੁਛ ਕੁਲੈਕਟ ਕਰ ਰਹੇ ਸੀ ਹੁਣ ਇੱਕ ਪਾਸੇ ਤਾਂ ਮੌਤ ਦਾ ਮੰਜ਼ਰ ਸੀ ਕਿ ਮੌਤਾਂ ਕਿੰਨੀਆਂ ਕੁ ਹੋ ਗਈਆਂ ਹਾਲੇ ਇਹਦਾ ਗਿਣਤੀ ਨਹੀਂ ਪਤਾ ਲੱਗ ਸਕਦੀ ਜਦ ਤੱਕ ਪੂਰੀ ਕੈਲਕੂਲੇਸ਼ਨ ਇਨਵੈਸਟੀਗੇਸ਼ਨ ਹੋ ਨਹੀਂ ਜਾਂਦੀ ਕਿ ਕਿੰਨੇ ਕੁ ਲੋਕ ਬਚਦੇ ਆ ਕਿੰਨੇ ਕੁ ਲੋਕ ਹਾਲੇ ਉਡੀਕ ਰਹੇ ਆ ਆਪਣੇ ਲਵ ਵਨਸ ਦੇ ਮੈਸੇਜ ਨੂੰ ਪਰ ਦੂਸਰੇ ਪਾਸੇ ਜਦੋਂ ਆਪਾਂ ਦੇਖ ਰਹੇ ਸੀ ਹੋਰ ਜਿਹੜੀਆਂ ਵੀਡੀਓ ਆ ਰਹੀਆਂ ਸੀ ਕਿ ਲੋਕ ਉਸ ਮਲਬੇ ਦੇ ਵਿੱਚੋਂ ਜਿਹੜਾ ਰੁੜ ਕੇ ਆ ਰਿਹਾ ਸੀ ਉਹਦੇ ਵਿੱਚੋਂ ਕੁਛ ਚੀਜ਼ਾਂ ਜਿਹੜੀਆਂ ਜਿਵੇਂ ਕਿ ਗੈਸ ਸਿਲੰਡਰ ਪਿੱਕ ਕਰਦੇ ਦੇਖੇ ਗਏ ਪਰ ਨਾਲ ਨਾਲ ਜਿਹੜੀਆਂ ਇੱਕ ਹੋਰ ਜਿਹੜੀਆਂ ਨਾ ਦੁਖਦਾਈ ਜੀਆਂ ਵੀ ਲੱਗਦੀਆਂ ਸੀ ਉਹਨੂੰ ਕੌਣ ਕਿਸ ਢੰਗ ਨਾਲ ਲੈਂਦਾ ਡਿਪੈਂਡ ਕਰਦਾ ਜਿਹੜੀਆਂ ਬਾਡੀ ਵਿੱਚ ਤਰਕੇ ਆ ਰਹੀਆਂ ਸੀਗੀਆਂ ਖਾਸ ਕਰਕੇ ਔਰਤਾਂ ਉਹਨਾਂ ਦੇ ਕੰਨਾਂ ਚੋਂ ਗਲਾਂ ਚੋਂ ਜਿਹੜਾ ਸੋਨੇ ਦੇ ਜਿਊਲਰੀ ਪਾਈ ਹੋਈ ਸੀਗੀ ਉਹ ਲਾਉਂਦੇ ਵੀ ਦੇਖੇ ਰਹੇ ਬਾਡੀਆਂ ਨੂੰ ਖਿੱਚ ਕੇ ਜਿਹੜੇ ਦੇਖਿਆ ਗਿਆ ਹੁਣ ਇੱਕ ਬੰਦਾ ਤਾਂ ਉਹਨੂੰ ਇਹ ਵੀ ਕਹਿ ਸਕਦਾ ਵੀ ਬੰਦਾ ਮਰ ਗਿਆ ਹੁਣ ਉਹ ਲਾ ਲਿਆ ਤਾਂ ਕੀ ਹੋ ਗਿਆ ਦੂਜੇ ਪਾਸੇ ਜਿਹੜੀ ਡਿਸਰਿਸਪੈਕਟ ਹੋ ਰਹੀ ਸੀਗੀ ਉਹ ਬਹੁਤ ਲੋਕ ਇਸ ਚੀਜ਼ ਨੂੰ ਇਸ ਪੱਖੋਂ ਵੀ ਦੇਖ ਰਹੇ ਸੀ ਵੀ ਯਾਰ ਠੀਕ ਹੈ ਇਨਸਾਨ ਮਰ ਗਿਆ ਪਰ ਤੁਸੀਂ ਉਹਦੀ ਇੱਕ ਡਿਸਰਿਸਪੈਕਟ ਕਰ ਰਹੇ ਹੋ ਕਿਉਂਕਿ ਹੁਣ ਹਰ ਕਿਸਮ ਦਾ ਇਨਸਾਨ ਹੈ ਦੁਨੀਆਂ ਦੇ ਵਿੱਚ ਵਸਦਾ ਪਰ ਇਹ ਆਮ ਦੇਖੀਆਂ ਗਈਆਂ ਵੀਡੀਓ ਜਿਹੜੀਆਂ ਔਰਤਾਂ ਨੂੰ ਲੱਕੜਾਂ ਦੇ ਨਾਲ ਜਾਂ ਉੱਦਾਂ ਘੜੀਸ ਕੇ ਲਿਆ ਕੇ ਕੰਢੇ ਦੇ ਨੇੜੇ ਉਹਨਾਂ ਦੀ ਜਿਹੜੀ ਜਿਊਲਰੀ ਜਿਹੜੀ ਲਾਹੀ ਗਈ ਇਹ ਇੱਕ ਬਹੁਤ ਦੁਖਦਾਈ ਜਿਹਾ ਦੇਖਣ ਨੂੰ ਲੱਗਿਆ ਮੈਨੂੰ ਤਾਂ ਲੱਗਿਆ ਪਰ ਦੂਸਰੇ ਪਾਸੇ ਕੋਈ ਬੰਦਾ ਇਹ ਵੀ ਕਹਿ ਸਕਦਾ ਯਾਰ ਤਾਂ ਕੀ ਹੋ ਗਿਆ ਉਹ ਵੈਸੇ ਵੀ ਤਾਂ ਵੇਸਟ ਹੀ ਜਾਣਾ ਸੀ ਜਦੋਂ ਬੰਦਾ ਮਰੀ ਗਿਆ ਪਰ ਮੇਰਾ ਖਿਆਲ ਹੈ ਕਿ ਇੰਨੀ ਕੁ ਰਿਸਪੈਕਟ ਜ਼ਰੂਰ ਚਾਹੀਦੀ ਹੈ ਜਦੋਂ ਇਨਸਾਨ ਚਲਾ ਗਿਆ ਕਿ ਯਾਰ ਇੰਨਾ ਵੀ ਲਾਲਚ ਨਹੀਂ ਕਰਨਾ ਚਾਹੀਦਾ ਸੀ ਪਰ ਬਹੁਤ ਲੋਕ ਹੋਰ ਜਿਹੜੇ ਕਾਇੰਡ ਆਫ ਫਰਨੀਚਰ ਜਾਂ ਕੁਛ ਚੀਜ਼ਾਂ ਕਿਉਂਕਿ ਬਹੁਤ ਕੁਛ ਰੁੜ ਕੇ ਆਇਆ ਸੀ ਕੱਢ ਰਹੇ ਸੀ ਪਰ ਜੋ ਵੀ ਹੋਇਆ ਬਹੁਤ ਦੁਖਦਾਈ ਹੋਇਆ ਉੱਤੋਂ ਜੋ AI ਦੇ ਥਰੂ ਦਿਖਾ ਰਹੇ ਸੀ ਕਿਸ ਤਰ੍ਹਾਂ ਪੋਸੀਬਿਲਿਟੀ ਹੋ ਸਕਦੀ ਹੈ ਜੋ ਹੋਇਆ ਉਹ ਤਾਂ ਓਰਿਜਿਨਲ ਹੋਇਆ ਪਰ ਦਿਖਾ ਰਹੇ ਸੀ ਕਿ ਕਿਸ ਤਰ੍ਹਾਂ ਪੋਸੀਬਿਲਿਟੀ ਹੋ ਸਕਦੀ ਕਿ ਉੱਤੋਂ ਜਿਹੜੇ ਗਲੇਸ਼ੀਅਰ ਇੱਕਦਮ ਸਪਲਿਟ ਹੋ ਕੇ ਥੱਲੇ ਡਿੱਗ ਕੇ ਕਿਵੇਂ ਉਹਨਾਂ ਨੇ ਇੱਕ ਐਵਲਾਂਚ ਕ੍ਰੀਏਟ ਕਰ ਦਿੱਤਾ ਪਰ ਜੋ ਵੀ ਹੋਇਆ ਖਰ ਬਹੁਤ ਗਲਤ ਹੋਇਆ ਇਹਦੇ 'ਤੇ ਹੁਣ ਹਾਲੇ ਟਾਈਮ ਲੱਗੂਗਾ ਕਿ ਅਸਲੀ ਕਹਾਣੀ ਕੀ ਹੈ US ਇਰਾਨ ਦਾ ਕੌਨਫਲਿਕਟ ਹਾਲੇ ਖਤਮ ਨਹੀਂ ਹੋਇਆ ਪਰ ਉਹਦੇ ਵਿੱਚੋਂ ਜਿਹੜਾ ਉਸ ਕੌਨਫਲਿਕਟ ਦੇ ਦੌਰਾਨ ਜਿਹੜੀ ਆਇਲ ਪ੍ਰਾਈਸਿਸ ਅਪ ਹੋਈਆਂ ਉਹਦਾ ਐਡਵਾਂਟੇਜ ਜਿਹੜਾ ਜਿੱਥੇ ਹੋਰ ਦੇਸ਼ਾਂ ਨੂੰ ਹੋਇਆ ਹੋਊਗਾ ਉੱਥੇ ਅਲਬਰਟਾ ਨੂੰ ਬਹੁਤ ਬਿਗ ਟਾਈਮ ਹੋਇਆ ਇੱਕ ਪਾਸੇ ਤਾਂ ਬਹੁਤ ਸਾਰੀਆਂ ਕੈਜੁਅਲਟੀ ਹੋਈਆਂ ਨੇ ਚਾਹੇ ਇਰਾਨ ਦੇ ਵਿੱਚ ਹੋਈਆਂ ਹੋਣ ਚਾਹੇ ਅਮੈਰੀਕਨ ਫੌਜੀਆਂ ਦੀਆਂ ਹੋਈਆਂ ਹੋਣ ਪਰ ਦੂਜੇ ਪਾਸੇ ਉਸ ਵਾਰ ਦੇ ਉੱਤੋਂ ਕਿਉਂਕਿ ਤੇਲ ਦੀਆਂ ਕੀਮਤਾਂ ਇੱਕਦਮ ਅਪ ਚਲੀ ਗਈਆਂ ਉਹਦੇ ਨਾਲ ਅਲਬਰਟਾ ਦੀ ਜਿਹੜੀ ਪਿਕਚਰ ਸੀ ਫਾਈਨੈਂਸ਼ੀਅਲ ਜਿਹੜੀ ਕਿ ਕਿਸੇ ਟਾਈਮ 'ਤੇ ਇਹ ਸੋਚ ਰਹੇ ਸੀ ਕਿ 9.4 billion ਦਾ ਅਲਬਰਟਾ ਗੌਰਮੈਂਟ ਡੈਫਿਸਿਟ ਹੋ ਸਕਦਾ ਪਰ ਜਿਹੜਾ ਲਾਸਟ ਕੁਆਟਰ ਆ ਉਹਦੇ ਵਿੱਚ ਮੋਰ ਦੈਨ 2 billion ਜਿਹੜਾ ਉਹ ਸਰਪਲਸ ਦੇਖਣ ਨੂੰ ਮਿਲਿਆ ਸੋ ਜਿਵੇਂ ਕਹਿੰਦੇ ਨੇ ਕਿਸੇ ਨੂੰ ਮਾਂ ਵਾਦੀ ਅਤੇ ਕਿਸੇ ਨੂੰ ਮਾਂ ਸੁਵਾਦੀ ਸੋ ਬੇਸ਼ੱਕ ਈਰਾਨ ਦਾ ਬਹੁਤ ਨੁਕਸਾਨ ਹੋਇਆ ਅਮੈਰੀਕਨ ਫੌਜੀਆਂ ਦਾ ਵੀ ਨੁਕਸਾਨ ਬਹੁਤ ਹੋਇਆ ਹੋਊਗਾ ਬਹੁਤ ਸਾਰੀ ਕੈਜੁਅਲਟੀ ਹੋਈਆਂ ਹੋਣਗੀਆਂ ਪਰ ਸਾਡੇ ਜਿਹੜਾ ਇੱਥੇ ਹੈ ਉਹ ਸਾਨੂੰ ਫਾਈਨੈਂਸ਼ੀਅਲ ਜਿਹੜਾ ਗੇਨ ਹੋਇਆ ਬਿਕਾਜ਼ ਆਫ ਦਾ ਆਇਲ ਪ੍ਰਾਈਸਿਸ ਇੱਕ ਗੱਲ ਜਿਹੜੀ ਕਰਨੀ ਜ਼ਰੂਰੀ ਹੈ ਕਿਉਂਕਿ ਹੁਣ ਬਹੁਤ ਸਕੂਲ ਖੁੱਲ੍ਹ ਰਹੇ ਨੇ ਬੱਚੇ ਬੈਕ ਟੂ ਸਕੂਲ ਹੋ ਰਹੇ ਨੇ

ਰੱਖਣ ਦੀ ਜ਼ਰੂਰਤ ਹੈ, ਸਿਰਫ ਇਸ ਕਰਕੇ ਨਹੀਂ ਕਿ ਪੁਲਿਸ ਉੱਥੇ ਹੋਊਗੀ, ਇਸ ਕਰਕੇ ਵੀ ਜ਼ਰੂਰੀ ਹੈ ਕਿਉਂਕਿ ਬੱਚੇ ਸਾਡੇ ਹੀ ਨੇ, ਆਪਣੇ ਨੇ। ਕੱਲ੍ਹ ਨੂੰ ਕੋਈ ਇਹੋ ਜਿਹੀ ਘਟਨਾ ਵਾਪਰ ਜੀ ਜੇ ਸਾਰੀ ਉਮਰ ਪਛਤਾਉਣਾ ਪੈ ਸਕਦਾ। ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਜਦੋਂ ਤੁਸੀਂ ਸਕੂਲ ਜ਼ੋਨ ਦੇ ਵਿੱਚ ਲੰਘਣਾ, ਮੇਕ ਸ਼ੋਰ ਕਿ ਇੱਕ ਤਾਂ ਸਿਰਫ ਸਪੀਡ ਲਿਮਿਟ 'ਤੇ ਹੋਵੋ, ਨਾਲ ਸੈਕਿੰਡਲੀ ਇਹ ਵੀ ਹੈ ਕਿ ਕਈ ਵਾਰੀ ਬੱਚੇ ਕ੍ਰੋਸਵਾਕ ਤੋਂ ਬਿਨਾਂ ਵੀ ਇੱਧਰ ਉੱਧਰ ਕਾਰਾਂ ਦੇ ਓਹਲੇ ਖੜ੍ਹੇ ਹੁੰਦੇ ਆ। ਬੱਚੇ ਤਾਂ ਬੱਚੇ ਨੇ, ਸਾਡਾ ਐਡਲਟਸ ਦਾ ਫਰਜ਼ ਬਹੁਤ ਬਣਦਾ ਕਿ ਅਸੀਂ ਧਿਆਨ ਨਾਲ ਡਰਾਈਵ ਕਰੀਏ, ਅਤੇ ਖਾਸ ਕਰਕੇ ਕ੍ਰੋਸ ਵਾਕ 'ਤੇ ਜਿਹੜਾ ਇਹ ਬਹੁਤ ਜ਼ਰੂਰੀ ਹੈ ਕਿ ਜਦੋਂ ਤੁਸੀਂ ਕ੍ਰੋਸ ਵਾਕ ਬੱਚੇ ਕਰ ਰਹੇ ਨੇ, ਨਾ ਸਿਰਫ ਬੱਚੇ ਕਰ ਰਹੇ ਨੇ ਬਲਕਿ ਕੋਈ ਵੀ ਕਰ ਰਿਹਾ। ਇੱਕ ਸਾਡੀ ਆਦਤ ਬਣੀ ਹੁੰਦੀ ਹੈ, ਮੈਂ ਦੇਖਦਾ ਹੁੰਦਾ ਅਕਸਰ ਕਿ ਜਦੋਂ ਕ੍ਰੋਸ ਵਾਕ 'ਤੇ ਅਸੀਂ ਖੜ੍ਹੇ ਹੁੰਦੇ ਹਾਂ ਅਤੇ ਲੋਕ ਕ੍ਰੋਸ ਕਰ ਰਹੇ ਨੇ, ਅਤੇ ਜਦੋਂ ਸਾਡੇ ਵਾਲੇ ਪਾਸੋਂ ਅੱਧਾ ਕੁ ਲੰਘ ਜਾਂਦੇ ਤਾਂ ਅਸੀਂ ਗੱਡੀ ਤੋਰ ਲੈਂਦੇ ਹਾਂ, ਜਿਹੜਾ ਕਿ ਅਗੇਂਸਟ ਦਾ ਲਾਅ ਹੈ। ਕਿਉਂਕਿ ਜਦ ਤੱਕ ਪੈਡੈਸਟ੍ਰੀਅਨ ਜਿਹੜਾ ਹੈਗਾ ਕੰਪਲੀਟ ਕ੍ਰੋਸ ਵਾਕ ਕਰਕੇ ਦੂਸਰੇ ਪਾਸੇ ਨਹੀਂ ਪਹੁੰਚ ਜਾਂਦਾ, ਉਦੋਂ ਤੱਕ ਤੁਸੀਂ ਗੱਡੀ ਤੋਰ ਨਹੀਂ ਸਕਦੇ। ਤੋਰਦੇ ਆ ਬਹੁਤ ਲੋਕ, ਆਪਾਂ ਵੀ ਕਈ ਵਾਰ ਕਿਤੇ ਨਾ ਕਿਤੇ ਗਲਤੀ ਕਰ ਸਕਦੇ ਹੋਵਾਂਗੇ, ਪਰ ਮੇਕ ਸ਼ੋਰ ਕਿ ਤੁਸੀਂ ਜਦ ਤੱਕ ਕ੍ਰੋਸ ਵਾਕ ਬੰਦਾ ਕੰਪਲੀਟ ਕ੍ਰੋਸ ਨਹੀਂ ਕਰ ਜਾਂਦਾ ਉਦੋਂ ਤੱਕ ਗੱਡੀ ਨਾ ਤੋਰੋ, ਕਿਉਂਕਿ ਟਿਕਟ ਬਹੁਤ ਵੱਡੀ ਹੈ। ਐਕਚੁਲੀ ਕੱਲ੍ਹ ਪਰਸੋਂ ਹੀ ਮੈਂ ਇੱਕ ਸਾਡੇ ਪ੍ਰੋਪਰਟੀ ਮੈਨੇਜਮੈਂਟ ਕਰਦੇ ਹਾਂ ਅਤੇ ਬਿਜ਼ਨਸ ਅਤੇ ਉੱਥੇ ਟੈਨੈਂਟ ਮੇਰਾ, ਉਹ ਮੈਨੂੰ ਦੱਸਣ ਲੱਗ ਗਿਆ ਕਹਿੰਦਾ ਜੈਨ ਆਈ ਗੈਟ ਟਿਕਟ ਫਾਰ $1,100 ਜਿਹਦੇ ਵਿੱਚੋਂ ਮੈਂ ਪੁੱਛਿਆ ਕਿ ਹੋਇਆ ਕੀ, ਉਹਨੇ ਆਹੀ ਗੱਲ ਦੱਸੀ, ਕਹਿੰਦਾ ਵੀ ਮੈਂ ਬੰਦਾ ਉੱਧਰ ਤਕਰੀਬਨ ਪਹੁੰਚ ਗਿਆ ਸੀ ਅਤੇ ਮੈਂ ਗੱਡੀ ਪਹਿਲਾਂ ਤੋਰ ਲਈ, ਕੁਦਰਤੀ ਪੁਲਿਸ ਵਾਲਾ ਖੜਾ ਸੀ ਅਤੇ ਨਾਲ ਉਹਦੇ ਕੋਲ ਆਪਣਾ ਡਰਾਈਵਿੰਗ ਲਾਇਸੈਂਸ ਅਤੇ ਇੰਸ਼ੋਰੈਂਸ ਵੀ ਵਾਲਟ ਘਰੇ ਭੁੱਲ ਗਿਆ ਸੀ। ਸੋ ਦੋ ਟਿਕਟਾਂ $1,100 ਦੀਆਂ ਮਿਲੀਆਂ, ਵਿਚ ਇਜ਼ ਲੋਟ ਆਫ ਮਨੀ ਫੋਰ ਲੋਟ ਆਫ ਪੀਪਲ। ਸੋ ਇਸ ਕਰਕੇ ਮੇਕ ਸ਼ੋਰ, ਇੱਕ ਤਾਂ ਇਹ ਕਿ ਵਾਲਟ ਕਈ ਵਾਰੀ ਆਪਾਂ ਘਰੇ ਭੁੱਲ ਜਾਂਦੇ ਹਾਂ, ਕੋਸ਼ਿਸ਼ ਕਰੋ ਕਿ ਆਪਣੇ ਡਰਾਈਵਿੰਗ ਲਾਇਸੈਂਸ ਦੀ, ਆਪਣੇ ਇੰਸ਼ੋਰੈਂਸ ਸਲਿੱਪ ਦੀ ਅਤੇ ਆਪਣੀ ਓਨਰਸ਼ਿਪ ਦੀ ਫੋਟੋ ਖਿੱਚ ਕੇ ਆਪਣੇ ਕਮ ਸੇ ਕਮ ਕੈਮਰੇ 'ਚ ਰੱਖ ਲਓ, ਫੋਟੋ ਆਪਣੇ ਫੋਨ ਦੇ ਵਿੱਚ ਰੱਖ ਲਓ, ਕਿਉਂਕਿ ਜੇ ਬਾਈ ਚਾਂਸ ਇੱਦਾਂ ਭੁੱਲ ਵੀ ਜਾਵੋ, ਤੁਹਾਡੇ ਕੋਲ ਕੁਛ ਨਾ ਕੁਛ ਪਰੂਫ ਤਾਂ ਹੋਵੇ ਦਿਖਾਉਣ ਨੂੰ ਪੁਲਿਸ ਆਫਿਸਰ ਨੂੰ ਕਿ ਆਮ ਸੋਰੀ ਮੈਂ ਭੁੱਲ ਗਿਆ, ਪਰ ਆਹ ਮੇਰੇ ਕੋਲ ਵੈਲਿਡ ਹੈ ਸਾਰਾ ਕੁਛ, ਮੇਰਾ ਵਾਲਟ ਘਰੇ ਰਹਿ ਗਿਆ, ਮੇ ਬੀ ਪੁਲਿਸ ਆਫਿਸਰ ਤੁਹਾਨੂੰ ਉਹਦੇ ਉੱਤੇ ਕਰਕੇ ਛੱਡ ਦੇਵੇ। ਜੇ ਤੁਹਾਡੇ ਕੋਲ ਕਮ ਸੇ ਕਮ ਹੋਊਗਾ ਉਹਦੇ ਕੋਲ ਉਹਨੂੰ ਕੁਛ ਦਿਖਾਉਣ ਲਈ, ਪਰ ਜੇ ਤੁਹਾਡੇ ਕੋਲ ਕੁਛ ਵੀ ਨਹੀਂ ਹੈਗਾ ਤਾਂ ਦੈਨ ਕੰਬੀਨੇਸ਼ਨ ਆਫ, ਉਹਨੇ ਮੈਨੂੰ ਦੱਸੀ ਮੇਰੇ ਟੈਨੈਂਟ ਨੇ, ਕਹਿੰਦਾ ਭਾਜੀ ਲੈਬਨੀਜ਼ ਹੈ, ਕਹਿੰਦਾ ਮੈਂ ਮਿਸਟਰ ਸਿੱਧੂ, ਕਹਿੰਦਾ ਅਗਰ $1,100 ਟਿਕਟ। ਸੋ ਇਸ ਕਰਕੇ ਮੇਕ ਸ਼ੋਰ ਕਰੋ ਕਿ ਤੁਸੀਂ ਜਦੋਂ ਵੀ ਬਾਹਰ ਨਿਕਲਣਾ, ਇੱਕ ਤਾਂ ਡਰਾਈਵ ਕਰਨਾ ਤਾਂ ਵਾਲਟ ਤੁਹਾਡੇ ਕੋਲ ਹੋਵੇ, ਨਾ ਹੋਵੇ ਤਾਂ ਕਮ ਸੇ ਕਮ ਤੁਸੀਂ ਟਿਕਟ ਆਪਣਾ ਫੋਟੋ ਖਿੱਚ ਕੇ ਰੱਖ ਲਓ। ਦੂਸਰਾ ਇਹ ਬਹੁਤ ਜ਼ਰੂਰੀ ਹੈ, ਸਕੂਲ ਜ਼ੋਨ ਦੇ ਵਿੱਚ, ਪਲੇ ਗਰਾਊਂਡ ਜ਼ੋਨ ਦੇ ਵਿੱਚ ਕੇਅਰਫੁੱਲ ਰਹੋ, ਤਾਂ ਕਿ ਤੁਹਾਨੂੰ ਅੱਜ ਕੱਲ੍ਹ ਦੀ ਇਕੋਨਮੀ ਦੇ ਵਿੱਚ ਇਸ ਤਰ੍ਹਾਂ ਦਾ ਹਾਲਾਤ ਨਾ ਦੇਖਣੇ ਪੈਣ। ਇੱਕ ਬੜੀ ਡਿਸਟਰਬਿੰਗ ਜੀ ਖਬਰ ਅੱਜ ਸਵੇਰੇ ਮਿਲੀ ਹੈ ਕਿ ਹਾਲਾਂਕਿ ਥੋੜ੍ਹਾ ਜਿਹਾ ਲੱਗਦਾ ਸੀ ਕਿ ਸ਼ਾਂਤੀ ਹੋ ਗਈ ਹੈ, ਜਿਹੜੀ 80 ਐਵਨੂ 'ਤੇ ਪਹਿਲਾਂ ਖਰੂਦ ਪੈਂਦਾ ਰਿਹਾ, ਫਿਰ ਸਵਾਨਾ ਬਾਜ਼ਾਰ 'ਚ ਪੈਂਦਾ ਰਿਹਾ, ਤਾਂ ਪਰ ਹੁਣ ਕੁਛ ਦਿਨਾਂ ਤੋਂ ਰਿਪੋਰਟਾਂ ਤਾਂ ਮਿਲ ਰਹੀਆਂ ਸੀਗੀਆਂ ਕਿ ਕਾਰਨਰ ਸਟੋਨ 'ਚ ਜਿਹੜਾ ਚਲੋ ਫਰੈਸ਼ਕੋ ਵਾਲਾ ਪਲਾਜ਼ਾ, ਉਹਦੇ ਹਾਲਾਤ ਇੱਧਰ ਵਾਲੇ ਬਣਦੇ ਜਾ ਰਹੇ ਹੈ। ਪਹਿਲਾਂ ਤਾਂ ਰਿਪੋਰਟਾਂ ਸਿਰਫ ਇਹ ਮਿਲਦੀਆਂ ਸੀ ਕਿ ਉੱਥੇ ਫੂਡ ਟਰੱਕ ਬਹੁਤ ਲੱਗ ਜਾਂਦੇ ਨੇ ਅਤੇ ਜਿਹਦੇ ਕਰਕੇ ਟ੍ਰੈਫਿਕ ਕਾਫੀ ਇੰਟਰਪਟ ਹੁੰਦੀ ਹੈ, ਕਿਉਂਕਿ ਜਿਹੜੇ ਉੱਥੇ ਆਬਵੀਅਸਲੀ ਫੂਡ ਟਰੱਕਾਂ ਤੋਂ ਫੂਡ ਲੈਣ ਆਉਂਦੇ ਨੇ, ਕਿਉਂਕਿ ਅਸੀਂ ਆਪਣੀ ਜ਼ਿੰਮੇਵਾਰੀ ਤਾਂ ਸਮਝਦੇ ਨਹੀਂ ਕਿ ਇੱਥੇ ਟ੍ਰੈਫਿਕ ਦੇ ਕੋਈ ਲਾਜ਼ ਵੀ ਹੈਗੇ, ਬਾਕੀ ਲੋਕਾਂ ਨੇ ਵੀ ਲੰਘਣਾ। ਬਹੁਤ ਵੱਡਾ ਪਲਾਜ਼ਾ ਹੈ, ਪਾਰਕ

ਜੈਲਸ ਪੁਆਇੰਟ ਆਫ ਵਿਊ ਤੋਂ ਵੀ ਹੈਗੇ ਆ ਪਰ ਸਮੱਸਿਆ ਵੀ ਕਿਤੇ ਨਾ ਕਿਤੇ ਹੈਗੀ ਆ ਜਿਹਦੇ ਕਰਕੇ ਉਹ ਕਮੈਂਟ ਲੋਕ ਪਾਉਣ ਵਾਲੇ ਸਿਰ ਚੱਕ ਰਹੇ ਨੇ ਇਸ ਕਰਕੇ ਸਾਨੂੰ ਥੋੜਾ ਜਿਹਾ ਧਿਆਨ ਰੱਖਣ ਦੀ ਜ਼ਰੂਰਤ ਹੈ ਕਿ ਹੁਣ ਜੇ ਇਸ ਸੋਸਾਇਟੀ 'ਚ ਅਸੀਂ ਰਹਿਣਾ ਤਾਂ ਸਾਨੂੰ ਇੱਥੋਂ ਦੇ ਕਾਇਦੇ ਕਾਨੂੰਨ ਤਾਂ ਸਾਨੂੰ ਫਾਲੋ ਕਰਨੇ ਪੈਣੇ ਆ ਨਹੀਂ ਤਾਂ ਫਿਰ ਜਿਵੇਂ ਹੁਣ ਆ ਗਿਆ ਮੈਸੇਜ ਕਿ ਜੀ ਉੱਥੋਂ ਬੈਨ ਕਰਤੇ ਤਾਂ ਕੱਲ੍ਹ ਨੂੰ ਹੋਰ ਚੀਜ਼ਾਂ ਬੈਨ ਹੋ ਜਾਣਗੀਆਂ ਸਵਾਨਾ ਬਾਜ਼ਾਰ 'ਚ ਅਸੀਂ ਦੇਖਿਆ ਕਿ ਕਿਸ ਤਰ੍ਹਾਂ ਨੱਕ 'ਚ ਦਮ ਲੋਕਾਂ ਦਾ ਹੋਇਆ ਸੀ ਆਲੇ ਦੁਆਲੇ ਰਹਿਣ ਵਾਲੇ ਕਾਂਡੋਜ ਟਾਊਨ ਹਾਊਸਾਂ ਦੇ ਵਿੱਚ ਲੋਕ ਕਹਿਣ ਲੱਗ ਗਏ ਸੀ ਸਾਡੇ ਬੱਚੇ ਅੱਧੀ ਰਾਤ ਉੱਠ ਜਾਂਦੇ ਨੇ ਸਾਡੇ ਘਰ ਵਾਲਾ ਟਰੱਕ ਚਲਾਉਣ ਜਾਂਦਾ ਸਵੇਰੇ ਉਹਨੂੰ ਉਹਦੀ ਨੀਂਦ ਪੂਰੀ ਨਹੀਂ ਹੁੰਦੀ ਸੋ ਇਹ ਸਮੱਸਿਆਵਾਂ ਜਿਹੜੀਆਂ ਹੈਗੀਆਂ ਅਨਫਾਰਚੁਨੇਟਲੀ ਨਹੀਂ ਹੋਣੀਆਂ ਚਾਹੀਦੀਆਂ ਔਰ ਉਹ ਪਲਾਜ਼ੇ ਦੇ ਵਿੱਚ ਜਿੱਦਾਂ 10-15 ਫੁੱਟ ਦੇ ਉੱਤੇ ਸਪੀਡ ਬੰਪ ਬਣਾਉਣ ਲਈ ਮੈਨੇਜਮੈਂਟ ਮਜਬੂਰ ਹੋਈ ਤਾਂ ਕਿ ਜਿਹੜੇ ਚੀਕਾਂ ਪਾਉਣ ਵਾਲੇ ਆ ਉਹ ਨਾ ਭਜਾ ਸਕਣ ਗੱਡੀਆਂ ਸੋ ਇਹ ਸਾਰਾ ਕੁਛ ਆਪਣੇ ਅੱਖਾਂ ਦੇ ਸਾਹਮਣੇ ਹੋਇਆ ਜਿਹਦਾ ਨਤੀਜਾ ਅਸੀਂ ਜਿਹੜਾ ਹੁਣ ਹੇਟ ਕ੍ਰਾਈਮ ਭੁਗਤ ਰਹੇ ਹਾਂ ਤੇ ਇੱਕ ਗੀਤ ਸੁਣਦੇ ਹਾਂ ਉਹ ਤੋਂ ਬਾਅਦ ਮੈਂ ਵਾਪਸ ਆਉਂਦਾ ਟਰੱਕਾਂ ਵਾਲਿਆਂ ਦੇ ਵਾਸਤੇ ਗੀਤ ਹੈ ਬਹੁਤ ਹੀ ਪਿਆਰਾ ਗੀਤ ਹੈ ਟਰੱਕਾਂ ਵਾਲਿਆਂ ਵਾਸਤੇ ਤੇ ਉਹ ਤੋਂ ਬਾਅਦ ਵਾਪਸ ਆਉਂਦੇ ਹਾਂ

94.7 FM ਤੇ ਲੋਕ ਸਤਿਪ੍ਰਗਣ ਸੁਣ ਰਹੇ ਜੀ, ਬਹੁਤ ਬਹੁਤ ਧੰਨਵਾਦ। ਗਿੱਲ ਸਾਹਿਬ, ਮੈਨੂੰ ਗੀਤ ਲਿਖਣੇ ਨਹੀਂ ਆਉਂਦੇ, ਨਹੀਂ ਤਾਂ ਮੈਂ ਲਿਖ ਦਿੰਦਾ ਤੁਹਾਡੇ ਵਾਲੇ ਬਿਜ਼ਨਸ ਤੇ ਵੀ। ਪਰ ਪੁੱਛਦੇ ਆ ਕਿਸੇ ਨੂੰ, ਇੱਥੇ ਲੇਖਕ ਹੈਗੇ ਆ ਵੀ ਭਾਈ ਆ ਮਿੱਟੀ ਪੱਟਣ ਵਾਲੀਆਂ ਮਸ਼ੀਨਾਂ ਤੇ ਵੀ ਗੀਤ ਲਿਖੋ, ਤੇ ਨਹੀਂ ਤਾਂ ਫਿਰ ਗਿੱਲ ਰੌਂਤੇ ਨੂੰ ਫੋਨ ਕਰ ਲਾਂਗੇ ਵੀ ਭਾਈ ਥੋੜਾ ਜਿਹਾ ਕਰ ਹਿੰਮਤ, ਕਿਉਂਕਿ ਉਹਨੂੰ ਲਿਖਣਾ ਆਉਂਦਾ। ਪਰ ਧੰਨਵਾਦ ਆ ਤੁਹਾਡਾ, ਤੁਸੀਂ ਸੁਣ ਰਹੇ ਹੋ। ਤੇ ਟਰੱਕਾਂ ਵਾਲਾ ਦਾ ਗੀਤ ਮੈਂ ਕੱਲ ਸੁਣ ਰਿਹਾ ਸੀ ਤੇ ਵਾਕਈ ਸੱਚਮੁੱਚ ਹੈ, ਇਹਦੇ ਚ ਕੋਈ ਸ਼ੱਕ ਨਹੀਂ ਹੈਗੀ ਕਿ ਬੇਸ਼ੱਕ ਟਰੱਕਿੰਗ ਇੰਡਸਟਰੀ ਚ ਵੀ ਸਾਡੀ ਥੋੜੀ ਬਹੁਤੀ ਬਦਨਾਮੀ ਹੋਈ ਹੈ, ਕੁਛ ਇਹੋ ਜਿਹੇ ਐਕਸੀਡੈਂਟ ਹੋ ਗਏ ਜਿਹਦੇ ਨਾਲ ਬਹੁਤ ਵੱਡਾ ਨੁਕਸਾਨ ਹੋਇਆ, ਚਾਹੇ ਉਹ ਹੰਬੋਲਟ ਹੋਵੇ ਜਾਂ ਯੂ ਟਰਨ ਮਾਰਦੇ ਫੜੇ ਜਾਣ ਜਾਂ ਹੋਰ ਕੁਛ ਇੱਦਾਂ ਦੇ। ਦੇਖੋ, ਹਰ ਬਿਜ਼ਨਸ ਦੇ ਵਿੱਚ ਕੁਛ ਨਾ ਕੁਛ ਕਾਂਗਿਆਰੀਆਂ ਹੁੰਦੀਆਂ ਨੇ ਜਿਹੜੀਆਂ ਗਲਤ ਕੰਮ ਕਰਦੀਆਂ ਨੇ, ਪਰ ਬਦਨਾਮ ਸਾਰੇ ਹੋ ਜਾਂਦੇ ਨੇ। ਪਰ ਅਦਰਵਾਈਜ਼ ਬਹੁਤ ਸਾਰੇ, ਮੇਰਾ ਖਿਆਲ ਹੈ ਸਾਡੇ ਟਰੱਕਿੰਗ ਇੰਡਸਟਰੀ ਦੇ ਵਿੱਚ ਬਹੁਤ ਲੋਕ ਨੇ, ਟਰੱਕਿੰਗ ਇੰਡਸਟਰੀ ਵਿੱਚ ਬਹੁਤ ਕਾਮਯਾਬ ਡਰਾਈਵਰ, ਲੰਮੇ ਟਾਈਮ ਤੋਂ ਸੇਫ ਡਰਾਈਵਿੰਗ ਦੇ ਅਵਾਰਡ ਜਿੱਤ ਚੁੱਕੇ ਆ। ਤੋ ਇਹ ਨਹੀਂ ਹੈਗਾ ਕਿ ਮਜੋਰਿਟੀ ਚੰਗੀ ਹੈ, ਪਰ ਥੋੜੀ ਬਹੁਤੀਆਂ ਕਾਂਗਿਆਰੀਆਂ ਕਰਕੇ ਜਿਹੜਾ ਸਾਡਾ ਜਿਹੜੀ ਬਦਨਾਮੀ ਦਾ ਰਾਹ ਬਣ ਜਾਂਦਾ ਸਬੱਬ। ਅਦਰਵਾਈਜ਼ ਕੋਈ ਐਸੀ ਗੱਲ ਨਹੀਂ ਹੈਗੀ। ਔਰ ਜੇ ਟਰੱਕਾਂ ਵਾਲੇ ਸੱਚਮੁੱਚ, ਜਿਵੇਂ ਗਾਣੇ ਵਿੱਚ ਵੀ ਕਿਹਾ, ਜੇ ਕਿਤੇ ਇੱਕ ਦਿਨ ਵੀ ਖੜ ਜਾਣ ਵੀ ਅੱਜ ਨਹੀਂ ਕੁਛ ਚੱਕਣਾ ਸਾਰੇ, ਤਾਂ ਕਿਤੇ ਸਮਾਨ ਨਹੀਂ ਪਹੁੰਚਣਾ ਹੈਗਾ। ਇਹਨਾਂ ਦਾ ਧੰਨਵਾਦ ਹੀ ਕਰਨਾ ਚਾਹੀਦਾ ਔਰ ਇਹਨਾਂ ਦੀ ਸੁੱਖ ਸ਼ਾਂਤ ਦੇ ਲਈ ਹਮੇਸ਼ਾ ਅਰਦਾਸ ਕਰਨੀ ਚਾਹੀਦੀ ਹੈ ਕਿ ਜਿਉਂਦੇ ਵਸਦੇ ਰਹਿਣ। ਲੰਮਿਆਂ ਰੂਟਾਂ 'ਤੇ ਜਾਂਦੇ ਨੇ, ਕਿੱਥੋਂ ਚੱਕਦੇ ਆ ਸਮਾਨ ਅਤੇ ਕਿੱਥੇ ਪਹੁੰਚਾਉਂਦੇ ਆ, ਕੋਈ ਕੈਲੀਫੋਰਨੀਆ ਤੋਂ ਟੋਰਾਂਟੋ, ਕੋਈ ਟੋਰਾਂਟੋ ਤੋਂ ਕੈਲਗਰੀ, ਕੋਈ ਕੈਲਗਰੀ ਤੋਂ ਐਲਏ। ਸੋ ਖੈਰ, ਰੱਬ ਇਹਨਾਂ 'ਤੇ ਕਿਰਪਾ ਰੱਖੇ। ਅਤੇ ਇਕੋਨਮੀ ਦੀ ਗੱਲ ਕਰ ਲਈਏ, ਕਰਨੀ ਤਾਂ ਸੀਗੀ ਕਲਸੀ ਸਾਹਿਬ ਨਾਲ, ਪਰ ਉਹਨਾਂ ਦਾ ਸਾਡਾ ਥੋੜ੍ਹਾ ਜਿਹਾ ਫੋਨ ਦਾ ਰਾਬਤਾ ਨਾ ਹੋਣ ਕਰਕੇ। ਟੈਕਨੋਲੋਜੀ ਹੈ ਨਾ ਜਿਹੜੀ, ਇਹ ਵੀ ਹੁਣ ਅੱਜ ਕੱਲ੍ਹ ਦੇ ਬੱਚੇ ਤਾਂ ਫੁੱਲੀ ਇਕਿਪਡ ਨੇ, ਪਰ ਹੁਣ ਜਿਹੜੇ ਅਸੀਂ ਸਾਡੇ ਵਰਗੇ ਆਪਣੇ ਵਰਗੇ ਓਲਡ ਸਕੂਲ ਬੋਆਇਜ਼ ਨੇ, ਤਾਂ ਉਹਨਾਂ ਲਈ ਇਹ ਥੋੜ੍ਹਾ ਜਿਹਾ ਮੁਸ਼ਕਲ ਹੋ ਜਾਂਦਾ। ਪਿੱਛੇ ਜੇ ਸਾਡਾ ਫੋਨ ਸਿਸਟਮ ਬਦਲਤਾ ਅਤੇ ਉਹਦੇ ਕਰਕੇ ਕਾਲ ਜਿਹੜੀ, ਅੱਗੇ ਮੈਂ ਇੱਥੋਂ ਜ਼ਿਆਦਾ ਵਟਸਐਪ 'ਤੇ ਕਾਲਾਂ ਕਰਦਾ, ਅਤੇ ਜਦੋਂ ਰੈਗੂਲਰ ਕਾਲ ਅੰਟੀਆਰੀ ਨੂੰ ਉਹ ਕੁਨੈਕਟ ਨਹੀਂ ਹੋ ਰਹੀ ਸੀ, ਹਾਲਾਂਕਿ ਓਪਰੇਟਰ ਵੀ ਹੈਗੀ ਹੈ, ਪਰ ਉਹ ਤੋਂ ਵੀ ਸੂਤ ਨਹੀਂ ਆਇਆ। ਹੁਣ ਟੈਕਨੀਸ਼ੀਅਨ ਜਿਹੜਾ ਸਾਡਾ ਐਕਸਪਰਟ ਹੈ ਉਹ ਆ ਰਿਹਾ, ਪਰ ਉਹਦੇ ਹੁਣ ਗੱਲ ਨਹੀਂ ਹੋਣੀ ਕਲਸੀ ਸਾਹਿਬ ਨਾਲ, ਕਿਉਂਕਿ ਜਦੋਂ ਇੱਕ ਵਾਰੀ ਕਲਿੱਪ ਤੁਹਾਡਾ ਉਹ ਡਿਸਕੁਨੈਕਟ ਜਿਹਾ ਹੋ ਜਾਣਾ, ਬਾਕੀ ਨਾਲੇ ਪ੍ਰੋਗਰਾਮ ਵਿੱਚ ਅੱਗੇ ਜਾ ਕੇ ਫਿਰ ਥੋਮਸ ਲੁਕੈਜ਼ਿਕ ਨਾਲ ਗੱਲਬਾਤ ਕਰਨੀ ਹੈ ਰੈਫਰੈਂਡਮ ਨਾਲ ਸੰਬੰਧਿਤ, ਉਹਨਾਂ ਨਾਲ ਵੀ ਗੱਲਬਾਤ ਤਾਂ ਹੋਈ ਵੀ ਹੈ ਕੱਲ੍ਹ ਦੀ ਵੀ ਕਰਨੀ ਹੈ। ਕਈ ਵਾਰੀ ਕੁਨੈਕਸ਼ਨ, ਕਈ ਵਾਰੀ ਬੰਦੇ ਫੋਨ ਫਾਨ ਨਹੀਂ ਚੱਕਦੇ, ਪਰ ਫਿਰ ਵੀ ਉਹਨੂੰ ਮੈਸੇਜ ਪਹੁੰਚਾਇਆ ਹੋਇਆ, ਉਹਨਾਂ ਨਾਲ ਗੱਲਬਾਤ ਕਰਾਂਗੇ। ਪਰ ਇਕੋਨਮੀ ਦੀ ਰਿਪੋਰਟ ਬਹੁਤ ਵਧੀਆ ਆ ਰਹੀ ਹੈ। ਬੇਸ਼ੱਕ ਜਿਹੜਾ ਪ੍ਰਧਾਨ ਮੰਤਰੀ ਨੇ ਲਾਸਟ ਵੀਕ ਟ੍ਰੇਡ ਜਿਹੜੀ ਟੀਮ ਹੈ ਸਾਡੀ, ਕੈਨੇਡਾ ਟੀਮ ਸੀ ਜਿਹੜੀ, ਉਹ ਵਾਪਸ ਸੱਦ ਲਈ ਸੀਗੀ, ਤੇ ਪਰ ਬਹੁਤ ਲੋਕਾਂ ਨੂੰ ਇਹ ਲੱਗਦਾ ਸੀ ਯਾਰ, ਜਿਵੇਂ ਖਾਸ ਕਰਕੇ ਸਾਡੇ ਸੂਬੇ ਦੇ ਪ੍ਰੀਮੀਅਰ ਤਾਂ ਬੜੇ ਕਾਲੇ ਪਏ ਹੋਏ ਸੀ ਕਿ ਦੁਬਾਰਾ ਰੀਨੈਗੋਸ਼ੀਏਸ਼ਨ ਸ਼ੁਰੂ ਕਰੋ, ਦੁਬਾਰਾ ਆਹ ਕੰਮ ਸ਼ੁਰੂ ਕਰੋ, ਪਰ ਆਬਵੀਅਸਲੀ ਹੈ ਕਿ ਪ੍ਰਾਈਮ ਮਿਨਿਸਟਰ ਆ ਕੰਟਰੀ ਦੇ, ਉਹਨਾਂ ਨੇ ਜੇ ਆਪਣੀ ਟੀਮ ਕੈਨੇਡਾ ਵਾਪਸ ਸੱਦੀ ਹੈ ਤਾਂ ਕੋਈ ਨਾ ਕੋਈ ਵਜ੍ਹਾ ਤਾਂ ਹੋਊਗੀ ਨਾ। ਹਾਲਾਂਕਿ ਦੋ ਤਿੰਨ ਵਜ੍ਹਾ ਉਹਨਾਂ ਨੇ ਦੱਸੀਆਂ ਸੀਗੀਆਂ ਕਿ ਸਾਡੇ 'ਤੇ ਜਿਹੜੀਆਂ ਲਾਸਟ ਮੂਮੈਂਟ 'ਤੇ ਆ ਕੇ ਰਿਸਟ੍ਰਿਕਸ਼ਨਸ ਲੱਗ ਰਹੀਆਂ ਸੀ, ਅਸੀਂ ਕਿਹਦੇ ਨਾਲ ਵਰਤਣਾ, ਕਿਹਦੇ ਨਾਲ ਨਹੀਂ ਵਰਤਣਾ, ਕਿਹਦੇ ਨਾਲ ਟ੍ਰੇਡ ਕਰ ਸਕਦੇ ਹਾਂ, ਕਿਹਦੇ ਨਾਲ ਨਹੀਂ ਕਰ ਸਕਦੇ। ਅਸੀਂ ਇੱਕ ਸੋਵਰਨ ਕੰਟਰੀ ਹਾਂ, ਅਸੀਂ ਇਹ ਨਹੀਂ ਐਕਸੈਪਟ ਕਰ ਸਕਦੇ ਕਿ ਤੁਸੀਂ ਸਾਨੂੰ ਦੱਸੋਗੇ ਅਸੀਂ ਕਿਹਦੇ ਨਾਲ ਕਰਨਾ। ਅਤੇ ਪਰ ਉਹਦੇ ਕਰਕੇ ਜੋ ਵੀ ਵਜ੍ਹਾ ਹੋਈ, ਕੋਈ ਨਾ ਕੋਈ ਵਜ੍ਹਾ

ਹੋਣੀ ਹੋਊਗੀ ਜਿਹੜੀ ਜਿਹੜੀ ਕਿ ਕਮ ਸੇ ਕਮ ਸਾਡੇ ਹੱਕ ਚ ਨਹੀਂ ਹੋਣੀ ਜਿਹਦੇ ਕਰਕੇ ਪ੍ਰਾਈਮ ਮਿਨਿਸਟਰ ਨੂੰ ਐਡਾ ਵੱਡਾ ਸਟੈਪ ਲੈਣਾ ਪਿਆ ਕਿ ਆਲਮੋਸਟ ਸਾਈਨ ਡੀਲ ਹੋਣ ਦੇ ਨੇੜੇ ਸੀ ਦੋਨੋਂ ਪਾਸਿਓਂ ਇਉਂ ਲੱਗਦਾ ਸੀ ਕਿ ਅੱਜ ਰਾਤ ਨੂੰ ਸਾਈਨ ਡੀਲ ਹੋ ਜਾਣੀ ਹੈ ਉਧਰੋਂ ਵੀ ਡੋਨਲਡ ਟਰੰਪ ਨੇ ਕਹਿਤਾ ਸੀਗਾ ਕਿ ਡੀਲ ਹੋ ਗਈ ਹੈ ਪਰ ਲਾਸਟ ਮੂਮੈਂਟ ਤੇ ਕੀ ਇਹੋ ਜਿਹਾ ਹੋਇਆ ਕਿ ਜਿਹੜੇ ਕਰਕੇ ਪ੍ਰਧਾਨ ਮੰਤਰੀ ਨੂੰ ਟੀਮ ਕੈਨੇਡਾ ਵਾਪਸ ਸੱਦਣੀ ਪਈ ਆਬਵੀਅਸਲੀ ਸਮਥਿੰਗ ਸੀਰੀਅਸ ਹੋਊਗਾ ਪਰ ਉਸ ਮਸਲੇ ਦੇ ਵਿੱਚ ਇਹ ਜ਼ਰੂਰ ਹੈ ਕਿ 71% ਦਸਾਂ ਚੋਂ 7 ਕੈਨੇਡੀਅਨ ਜਿਹੜੇ ਹੈਗੇ ਆ ਪ੍ਰਧਾਨ ਮੰਤਰੀ ਦੇ ਨਾਲ ਖੜੇ ਆ ਉਹ ਕਹਿੰਦੇ ਅਸੀਂ ਨਾਲ ਹੈ ਕਿ ਤੁਸੀਂ ਜੋ ਕੀਤਾ ਠੀਕ ਕੀਤਾ ਕਿਉਂਕਿ ਇਹ ਕੋਈ ਵਨ ਵੇ ਸਟਰੀਟ ਨਹੀਂ ਹੈਗੀ ਆਫਟਰ ਆਲ ਜ਼ਿੰਮੇਵਾਰੀ ਦੋਨੋਂ ਪਾਸੇ ਬਰਾਬਰ ਹੋਣੀ ਚਾਹੀਦੀ ਹੈ ਜੇ ਇੰਨੇ ਸਾਲਾਂ ਤੋਂ ਇੰਨੇ ਦਹਾਕਿਆਂ ਤੋਂ ਇੱਕ ਬਹੁਤ ਵਧੀਆ ਸਾਡਾ ਮਿੱਤਰਤਾ ਵਾਲਾ ਰਿਲੇਸ਼ਨਸ਼ਿਪ ਬਣਿਆ ਸੀ ਮੋਰ ਦੈਨ 70% ਅਸੀਂ ਟ੍ਰੇਡ ਇੱਕ ਦੂਜੇ ਨਾਲ ਕਰਦੇ ਹਾਂ ਅਤੇ ਹੁਣ ਤੁਸੀਂ ਆ ਕੇ ਸਾਡੇ ਉੱਤੇ ਲੱਤ ਰੱਖਣ ਦੀ ਕੋਸ਼ਿਸ਼ ਕਰੋ ਤਾਂ ਉਹ ਐਕਸੈਪਟੇਬਲ ਨਹੀਂ ਠੀਕ ਹੈ ਸਾਡੇ ਕੋਲ 1900 ਪਾਵਰ ਨਹੀਂ ਹੈਗੀ ਜਿੰਨੀ ਯੂ ਐਸ ਕੋਲ ਹੈਗੀ ਪਰ ਸਟਿਲ ਜਿਹੜੀ ਸੈਲਫ ਰਿਸਪੈਕਟ ਆ ਬਹੁਤ ਜ਼ਰੂਰੀ ਆ ਹੁਣ ਤੁਸੀਂ ਸੋਚ ਸਕਦੇ ਹੋ ਕਿ ਇੱਕ ਸੁਪਰ ਪਾਵਰ ਦਾ ਇੱਕ ਐਡੇ ਵੱਡੇ ਕੰਟਰੀ ਦਾ ਪ੍ਰੈਜ਼ੀਡੈਂਟ ਹੋਵੇ ਔਰ ਐਡੇ ਲੋਅ ਲੈਵਲ ਦੀ ਪੋਲੀਟਿਕਸ ਕਰੇ ਬਚਕਾਨਾ ਜਿਵੇਂ ਜਵਾਕ ਕਈ ਵਾਰੀ ਖੇਡਦੇ ਹੁੰਦੇ ਆ ਨਾ ਆਪਾਂ ਪਿੰਡਾਂ 'ਚ ਦੇਖਿਆ ਸੀ ਕਿ ਬੰਟੇ ਖੇਡਦੇ ਆ ਅਤੇ ਇੱਕ ਅੱਧੇ ਨੂੰ ਨਾ ਖੜਾਓ ਉਹ ਹੌਲੀ ਤਣੀ ਜਾ ਕੇ ਉਹ ਗੁੱਤੀ 'ਚ ਕੰਮ ਕਰ ਜਾਂਦਾ ਸਾਹਿਬ ਦਾ ਜਾਂ ਗੁੱਲੀ ਡੰਡਾ ਖੇਡਦੇ ਸੀ ਅਤੇ ਜੇ ਕਿਸੇ ਨੂੰ ਨਾ ਖੜਾਓ ਤਾਂ ਉਹ ਹੌਲੀ ਕਿਦਣੇ ਰਾਹ ਵਿੱਚ ਜਾ ਕੇ ਜਿੱਥੋਂ ਦੀ ਆਪਾਂ ਉਹ ਗੁੱਲੀ ਡੰਡਾ 'ਚ ਫਸਾ ਕੇ ਸੜਦੇ ਹੁੰਦੇ ਸੀ ਉਹ 'ਚ ਆਪਦਾ ਕੰਮ ਜਾ ਕਰਕੇ ਗਿੱਲੀ ਕਰ ਜਾਂਦਾ ਸੀ ਸੋ ਇਹ ਜੇ ਜਵਾਕਾਂ ਵਾਲੇ ਕੰਮ ਡੋਨਲਡ ਟਰੰਪ ਕਰ ਰਿਹਾ ਇਹ ਗੱਲ ਹੋਣ ਤੋਂ ਬਾਅਦ ਇਮੀਡੀਏਟਲੀ ਕੀ ਕੀਤਾ ਐਡੀ ਲੋਅ ਲੈਵਲ ਦੀ ਪੋਲੀਟਿਕਸ ਲੇਕ ਅੰਟੈਰੀਓ ਦਾ ਕਹਿੰਦਾ ਐਗਜ਼ੈਕਟਿਵ ਆਰਡਰ ਸਾਈਨ ਕਰ ਰਿਹਾ ਇੱਕ ਪ੍ਰੈਜ਼ੀਡੈਂਟ ਦੇ ਲਈ ਐਗਜ਼ੈਕਟਿਵ ਆਰਡਰ ਸਾਈਨ ਕਰਨਾ ਬਹੁਤ ਵੱਡੀ ਗੱਲ ਹੁੰਦੀ ਹੈ ਕਹਿੰਦਾ ਜੀ ਲੇਕ ਅੰਟੈਰੀਓ ਅੱਜ ਤੋਂ ਇਮੀਡੀਏਟਲੀ ਇਫੈਕਟਿਵ ਇਮੀਡੀਏਟਲੀ ਲੇਕ ਅਮੈਰੀਕਾ ਹੋਵੇਗੀ ਹੁਣ ਭਲਾ ਪੁੱਛਣ ਵਾਲਾ ਹੋਵੇ ਵੀ ਇਹਦੇ ਨਾਲ ਕੀ ਅਮੈਰੀਕਨ ਇਕੋਨਮੀ ਨੂੰ ਕੋਈ ਫਰਕ ਪਊ ਅਮੈਰੀਕਨ ਲੋਕਾਂ ਦੀ ਕੋਈ ਲਾਈਫ 'ਤੇ ਕੋਈ ਅਸਰ ਹੋਊਗਾ ਕਿ ਲੋਕਾਂ ਦੀ ਰੋਜ਼ੀ ਰੋਟੀ ਗਰੋਸਰੀ ਸਸਤੀ ਹੋ ਜੂਗੀ ਗੈਸ ਸਸਤੀ ਹੋ ਜੂਗੀ ਕਿ ਜ਼ਿੰਦਗੀ ਵਧੀਆ ਚੱਲਣ ਲੱਗ ਜੂਗੀ ਅਮੈਰੀਕਾ ਵਾਲੇ ਤਾਂ ਕਹਿੰਦੇ ਅਸੀਂ ਤਾਂ ਲੇਕ ਅੰਟੈਰੀਓ ਹੀ ਕਹਿਣਾ ਤੂੰ ਪੇਪਰਾਂ 'ਚ ਲੇਕ ਅਮੈਰੀਕਾ ਕਰੀ ਫਿਰ ਕਰਦਾ ਫਿਰ ਕੈਨੇਡਾ ਵਾਲਿਆਂ ਨੇ ਵੀ ਲੇਕ ਅੰਟੈਰੀਓ ਹੀ ਕਹਿਣਾ ਸੋ ਇਹੋ ਜਿਹੀਆਂ ਬਚਕਾਨਾ ਜਦੋਂ ਹਰਕਤਾਂ ਬੰਦਾ ਕਰਦਾ ਹੋਵੇ ਤਾਂ ਮਤਲਬ ਸਮਥਿੰਗ ਇਜ਼ ਰੋਂਗ ਔਰ ਬਹੁਤ ਸਾਰੇ ਜਿਹੜੇ ਐਕਸਪਰਟ ਨੇ ਜਾਂ ਪੋਲੀਟੀਕਲ ਐਨਾਲਿਸਟ ਕਹਿ ਵੀ ਰਹੇ ਨੇ ਕਿ ਉਹ ਬੰਦਾ ਮੈਂਟਲੀ ਸਟੇਬਲ ਨਹੀਂ ਲੋਕ ਤਾਂ ਮਜ਼ਾਕ ਵੀ ਪਾਉਣ ਲੱਗ ਗਏ ਕਹਿੰਦੇ ਹੁਣੀ ਆ ਕੈਨੇਡੀਅਨ ਗੀਜ਼ ਨੇ ਇਹਨੇ ਇਹ ਵੀ ਐਗਜ਼ੈਕਟਿਵ ਆਰਡਰ ਸਾਈਨ ਕਰ ਦੇਣਾ ਵੀ ਅੱਗੇ ਤੋਂ ਇਹ ਡੋਨਲਡ ਡੱਕ ਹੋਣਗੀਆਂ ਕੈਨੇਡੀਅਨ ਗੀਜ਼ ਦਾ ਨਾਂ ਚੇਂਜ ਕਰਕੇ ਡੋਨਲਡ ਡੱਕਸ ਦਾ ਨਾਂ ਚੇਂਜ ਕਰ ਸਕਦਾ ਪਰ ਖੈਰ ਐਨੀਵੇ ਗੁੱਡ ਨਿਊਜ਼ ਇਹ ਹੈ ਕਿ ਜਿਹੜਾ ਫਰੈਸ਼ ਡਾਟਾ ਹੈਗਾ ਸਟੈਟਿਸਟਿਕਸ ਕੈਨੇਡਾ ਦਾ ਫਰਾਈਡੇ ਰਿਲੀਜ਼ ਕੀਤਾ ਉਹਨਾਂ ਨੇ ਕਿ ਕੈਨੇਡੀਅਨ ਇਕੋਨਮੀ ਇਜ਼ ਗਰੋਇੰਗ ਐਟ ਦ ਹੈਲਦੀ ਕਲੈਪ ਇਨ ਦ ਸੈਕਿੰਡ ਕੁਆਟਰ ਐਂਡ ਰੰਬਲਿੰਗ ਆਫ ਅ ਰਿਸੈਸ਼ਨ ਅਰਲੀਅਰ ਇਨ ਈਅਰ ਮਾਈਟ ਬੀਨ ਓਵਰ ਬਲੋਨ ਜਿਹੜਾ ਪਹਿਲਾਂ ਰਿਸੈਸ਼ਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਸੀਗੀਆਂ ਉਹ ਸ਼ਾਇਦ ਓਵਰ ਬਲੋਨ ਸੀ ਤੇ ਜਿਹੜੀ ਰੀਸੈਂਟ ਰਿਪੋਰਟ ਹੈ ਕਿ ਇਕੋਨਮੀ ਗਰੋ ਕਰ ਰਹੀ ਹੈ ਰੀਅਲ ਗਰੋਸ ਡੋਮੈਸਟਿਕ ਪ੍ਰੋਡਕਟ ਰੋਜ਼ 3.3% ਇਨ ਦ ਸੈਕਿੰਡ ਕੁਆਟਰ although it's tick lower than the economist expectations but that was still the fastest quarterly pace of growth since early 2023 to baad eh fastest quarterly growth sigi export jehdi saadi hai oh jump kar gayi 3.6% in the second quarter led by rebound in the shipment of passenger cars light trucks the residential investment was also giving the economy a lift as the stats canada said resale housing market jehdi hun ontario quebec the british columbia de vich thodi thodi saah bharan lagi hai so that is a good sign although trade war jehdi us de naal tariff war hai jehdi oh chal rahi hai ਸੋ ਦੈਟ ਮੀਨ ਕਿ ਜਿਹੜੇ ਪ੍ਰਾਈਮ ਮਿਨਿਸਟਰ ਦੇ ਐਫਰਟ

ਸੀਗੇ ਬਾਕੀ ਕੰਟਰੀਆਂ ਨਾਲ ਐਗਰੀਮੈਂਟ ਸਾਈਨ ਕਰਨੇ ਉਹ ਕਿਤੇ ਨਾ ਕਿਤੇ ਥੋੜੇ ਥੋੜੇ ਵਰਕ ਕਰਨੇ ਸ਼ੁਰੂ ਕਰ ਲਏ ਸਪੈਂਡਿੰਗ ਔਨ ਦਾ ਮਸ਼ੀਨਰੀ ਐਂਡ ਇਕਵਿਪਮੈਂਟ ਰੋਜ਼ ਟੂ ਇਟਸ ਹਾਈਐਸਟ ਲੈਵਲ ਇਨ 2 ਈਅਰਸ ਦ ਏਜੰਸੀ ਸੈਡ ਇਨਵੈਸਟਮੈਂਟ ਇਨ ਦਾ ਕੰਪਿਊਟਰਸ ਐਂਡ ਪ੍ਰੈਫਰਲਸ ਜੰਪਡ 16.7% ਇਨ ਦਾ ਸੈਕੰਡ ਕੁਆਟਰ ਵਿਚ ਸਟੈਟਸ ਕੈਨਡ ਸੈਟਸ ਵਾਜ ਰਿਲੇਟਡ ਟੂ ਦਾ ਕਾਇੰਡਸ ਆਫ ਪ੍ਰੋਸੈਸਿੰਗ ਯੂਨਿਟਸ ਯੂਜ਼ਡ ਇਨ ਡਾਟਾ ਸੈਂਟਰ ਸੋ ਸਟੈਟਸ ਕੈਨਡ ਸੈਡ ਜੀ ਡੀ ਪੀ ਵਾਜ ਅਪ 0.3% ਇਨ ਜੂਨ ਮੈਡ broad based growth across industries some tourism hospitality sectors got a lift from canada hosting jehdi fifa game hoyi hai ohde naal vi kafi economy nu fayda hoya so a good sign hai ide naal jehda confidence lokan de vich vi banda hai te investors de vich vi banda hai so je ontario quebec te bc di economy hungara pharan lagi hai ਤਾਂ ਅਲਬਰਟਾ ਪਹਿਲਾਂ ਹੀ ਉਹਨਾਂ ਬਾਕੀ ਸਟੇਟਾਂ ਨਾਲੋਂ ਬੈਟਰ ਪਰਫਾਰਮ ਕਰ ਰਿਹਾ ਸੀ ਹਾਲਾਂਕਿ ਕੁਛ ਲੋਕ ਜਿਹੜੇ ਜਿਨ੍ਹਾਂ ਨੇ ਖੰਭ ਜ਼ਿਆਦਾ ਖਿਲਾਰੇ ਸੀ ਉਹ ਟਰਬਲ 'ਚ ਹੈਗੇ ਆ ਉਹ ਸਾਰੀਆਂ ਸਟੇਟਾਂ 'ਚ ਹੀ ਆ ਉਹ ਰਹਿਣੇ ਵੀ ਆ ਹਮੇਸ਼ਾ ਹੀ ਰਹਿਣੇ ਆ ਜਿਹੜਾ ਬੰਦਾ ਆਪਣਾ ਥੋੜ੍ਹਾ ਜਿਹਾ ਧਿਆਨ ਨਾਲ ਚੱਲਦਾ ਉਹ ਕਦੇ ਮਾਰ ਨਹੀਂ ਖਾਂਦਾ ਬਹੁਤ ਸਾਰੇ ਲੋਕ ਹੈ ਜਿਹੜੇ ਅੰਟੈਰੀਓ ਤੋਂ ਇਨਵੈਸਟਮੈਂਟ ਜਿਨ੍ਹਾਂ ਨੇ ਕੀਤੀਆਂ ਹੋਈਆਂ ਸੀਗੀਆਂ ਬਿਗ ਟਰਬਲ ਦੇ ਵਿੱਚ ਨੇ ਇੱਥੇ ਆਪਣੇ ਕੈਲਗਰੀ ਅਲਬਰਟਾ ਦੇ ਵਿੱਚ ਸੋ ਪਰ ਓਵਰਆਲ ਜਿਹੜੀ ਰਿਪੋਰਟ ਹੈ ਉਹ ਕਾਫੀ ਵਧੀਆ ਇਕਾਨਮੀ ਦੀ ਆਈ ਹੈ ਤੇ ਉਮੀਦ ਹੈ ਕਿ ਆਉਣ ਵਾਲੇ ਸਮੇਂ ਚ ਵੀ ਬੜੇ ਧੰਨਵਾਦ ਗਿੱਲ ਸਾਹਿਬ ਤਾਂ ਲੱਗਦਾ ਕਿਤੇ ਸੜਕ ਤੇ ਖੜੇ ਲੱਗਦੇ ਹੋ ਤੇ ਖੈਰ ਆਨੰਦ ਲਓ ਇੰਜੋਏ ਕਰੋ ਸੋ ਖੈਰ ਐਨੀਵੇ ਸੋ ਗੁੱਡ ਗੁੱਡ ਸੋ ਫਾਰ ਰਿਪੋਰਟ ਇਕਾਨਮੀ ਦੀ ਆ ਰਹੀ ਹੈ ਕਿ ਅਸੀਂ ਰਾਈਟ ਟਰੈਕ ਤੇ ਹੈ ਕੈਨੇਡਾ ਰਾਈਟ ਟਰੈਕ ਤੇ ਹੈ ਪਰ ਇਨ ਦਾ ਮੀਨ ਟਾਈਮ ਜਦੋਂ ਉਧਰੋਂ ਚੱਲ ਰਹੀ ਹੈ ਇਹ ਗੱਲਬਾਤ ਟੈਰਫ ਵਾਰ ਤੇ ਪਰ ਜਿਹੜੀ ਚੀਫ ਨੈਗੋਸ਼ੀਏਟਰ ਸੀਗੀ ਜਦੋਂ ਉਹਨੂੰ ਰਿਪੋਰਟਰਾਂ ਨੇ ਸਵਾਲ ਪੁੱਛਿਆ ਕਿ ਹੁਣ ਵਾਪਸ ਕਦੋਂ ਜਾਣਾ ਨੈਗੋਸ਼ੀਏਸ਼ਨ ਕਦੋਂ ਸ਼ੁਰੂ ਹੋਊਗੀ ਬੜਾ ਵਧੀਆ ਸਵਾਲ ਸੀ ਉਹਨਾਂ ਦਾ ਉਹ ਕਹਿੰਦੀ ਪੈਨਸ ਆਰ ਡਾਊਨ ਬਟ ਡੋਰਸ ਆਰ ਓਪਨ ਸੋ ਆਲਵੇਜ਼ ਡੋਰ ਤਾਂ ਖੈਰ ਇੱਦਾਂ ਦੀ ਸਿਚੁਏਸ਼ਨ 'ਚ ਓਪਨ ਰਹਿੰਦੀਆਂ ਨੇ ਸੋ ਪੈਨਸ ਆਰ ਡਾਊਨ ਉਹ ਕਹਿੰਦੀ ਪੈਨ ਬੇਸ਼ੱਕ ਅਸੀਂ ਰੱਖਦੇ ਹਾਂ ਕਿ ਸਾਈਨ ਨਹੀਂ ਕਰਨੀ ਟ੍ਰੇਡ ਕੋਈ ਡੀਲ ਉਹਨਾਂ ਨਾਲ ਟੈਰਫ ਡੀਲ ਜਦ ਤੱਕ ਐਕਸੈਪਟੇਬਲ ਨਹੀਂ ਪਰ ਡੋਰਸ ਆਰ ਓਪਨ ਸੋ ਆਬਵੀਅਸਲੀ ਹੈ ਕਿ ਐਡਮਿਨਿਸਟ੍ਰੇਸ਼ਨ ਲੈਵਲ ਦੇ ਉੱਤੇ ਇਹ ਗੱਲਾਂ ਬਾਤਾਂ ਚੱਲਦੀਆਂ ਹੋਣਗੀਆਂ ਔਰ ਚੱਲਣੀਆਂ ਚਾਹੀਦੀਆਂ ਵੀ ਹੈ ਸੋ ਇਹ ਜਿਹੜੀਆਂ ਗੱਲਾਂ ਬਾਤਾਂ ਸੀਗੀਆਂ ਅੱਜ ਦੀਆਂ ਜਿਹੜੀਆਂ ਮੈਂ ਗੱਲਾਂ ਬਾਤਾਂ ਕਰਨੀਆਂ ਚਾਹੁੰਦਾ ਸੀਗਾ ਸਾਡੇ ਜਿਹੜੇ ਮਾਹਰ ਨੇ ਕਲਸੀ ਬਿਜ਼ਨਸ ਸਲਿਊਸ਼ਨ ਵਾਲੇ ਤੇ ਇੱਕ ਖਬਰ ਤੁਹਾਡੇ ਨਾਲ ਲੋਕਲ ਸਾਂਝੀ ਕਰਕੇ ਫਿਰ ਦੂਜੀ ਆਪਾਂ ਲਵਾਂਗੇ ਕਮਰਸ਼ੀਅਲ ਬ੍ਰੇਕ ਸਿਟੀ ਆਫ ਕੈਲਗਰੀ ਨੇ ਜਿਹੜੀਆਂ ਸਟਿਫਰ ਪੈਨਲਟੀਜ਼ ਇੰਟਰੋਡਿਊਸ ਕੀਤੀਆਂ ਨੇ ਫਾਇਰ ਵਰਕਸ ਦੇ ਉੱਤੇ ਜਿਹੜੇ ਇਲੀਗਲ ਫਾਇਰ ਵਰਕਸ ਕਰਦੇ ਨੇ ਵਿਦਆਊਟ ਪਰਮਿਟ ਕਰਦੇ ਨੇ ਖਾਸ ਕਰਕੇ ਜਦੋਂ ਦੀਵਾਲੀ ਹੁੰਦੀ ਹੈ ਦੋ ਤਿੰਨ ਲੋਕ ਚੀਜ਼ਾਂ ਹੁੰਦੀਆਂ ਨੇ ਜਦੋਂ ਫਾਇਰ ਵਰਕਸ ਹੁੰਦਾ ਕੈਨੇਡਾ ਡੇ ਦੇ ਉੱਤੇ ਹੁੰਦਾ ਤੇ ਜਾਂ ਸਟੈਂਪੀਡ ਵੇਲੇ ਹੁੰਦਾ ਫਾਇਰ ਵਰਕਸ ਪਰ ਆਬਵੀਅਸਲੀ ਹੈ ਕੈਨੇਡਾ ਡੇ ਤੇ ਸਟੈਂਪੀਡ ਵੇਲੇ ਜਿਹੜੀਆਂ ਆਰਗੇਨਾਈਜੇਸ਼ਨ ਕਰਦੀਆਂ ਨੇ ਉਹ ਤਾਂ ਵਿਦ ਪਰਮਿਟਸ ਕਰਦੀਆਂ ਨੇ ਜਾਂ ਕਈ ਵਾਰੀ ਸਾਡੇ ਗੁਰੂ ਘਰ ਵਾਲੇ ਵੀ ਗੁਰਪੁਰਬਾਂ ਤੇ ਕਰਦੇ ਨੇ ਪਰ ਉਹ ਵੀ ਆਮ ਸ਼ੋਰ ਕਿ ਪਰਮਿਟ ਲੈ ਕੇ ਹੀ ਕਰਦੇ ਹੋਣਗੇ ਦੀਵਾਲੀ ਵੇਲੇ ਜਿਹੜਾ ਹੈਗਾ ਬਹੁਤ ਸਾਰੇ ਲੋਕ ਹੈ ਉਹ ਆਪਣੇ ਘਰਾਂ ਦੇ ਵਿੱਚ ਜਿਹੜੇ ਵਿਦਆਊਟ ਪਰਮਿਟ ਜਾਂ ਪਾਰਕਾਂ ਦੇ ਵਿੱਚ ਅੱਧੀ ਅੱਧੀ ਰਾਤ ਤੱਕ ਜਿਹੜੇ ਫਾਇਰ ਵਰਕਸ ਕਰਦੇ ਰਹਿੰਦੇ ਨੇ ਸ਼ਾਇਦ ਉਹਦੇ ਕਰਕੇ ਪ੍ਰੋਬਲਮ ਆਉਂਦੀ ਹੈ ਆਪਾਂ ਨੂੰ ਵੀ ਪਤਾ ਆਉਂਦੀ ਹੈ ਪੰਜਾਬੀ ਇਲਾਕਿਆਂ 'ਚ ਦੇਸੀ ਇਲਾਕਿਆਂ ਦੇ ਵਿੱਚ ਅਤੇ ਹੁਣ ਜਿਹੜੇ ਫਾਈਨ ਹੈ ਬਹੁਤ ਵਧਾ ਦਿੱਤੇ ਆ ਟਿਊਜ਼ਡੇ ਜਿਹੜਾ ਮੈਂਬਰ ਆਫ ਦਾ ਸਿਟੀ ਕਾਊਂਸਲ ਨੇ ਕਮਿਊਨਿਟੀ ਡਿਵੈਲਪਮੈਂਟ ਕਮੇਟੀ ਜਿਹੜੀ ਹੈ ਉਹਨਾਂ ਨੇ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹਨਾਂ ਨੇ ਕਿਹਾ ਕਿ ਫਾਈਨ ਹੈ ਜਿਹੜਾ 750 ਤੋਂ ਜੰਪ ਕਰਕੇ $3,000 ਤੱਕ ਹੋਵੇਗਾ ਇਟ ਆਲਸੋ ਪ੍ਰਪੋਜ਼ ਦ ਫਾਈਨਸ ਫਾਰ ਇਲੀਗਲ ਡਿਸਚਾਰਜ ਯੂਜ਼ ਆਫ ਫਾਇਰ ਵਰਕਸ ਬੀ ਡਬਲਡ ਫਰੋਮ 500 ਟੂ 1,000 ਇਨ ਅਡੀਸ਼ਨ ਰਿਪੋਰਟ ਜਿਹੜੀ ਹੈ ਉਹ

ਮੈਂਡ ਕਰਦੇ ਕਹਿੰਦੇ 1000 ਫਾਈਨ ਫਾਰ ਓਪਨ ਡਿਸਪਲੇ ਆਫ ਫਾਇਰਵਰਕ ਸਮਥਿੰਗ ਨਾਟ ਕਰੰਟਲੀ ਐਸੋਸੀਏਟਡ ਵਿਦ ਦ ਫਾਈਨ ਸੋ ਕੈਲਗਰੀ ਜ਼ਫੈਰ ਆਪਰੇਸ਼ਨ ਐਂਡ ਫੀ ਬਾਈ ਲਾਜ਼ ਪ੍ਰੋਹਿਬਿਟਸ ਦ ਸੇਲ ਪਰਚੇਜ ਐਂਡ ਡਿਸਚਾਰਜ ਆਫ ਦ ਫਾਇਰਵਰਕਸ ਵਿਦ ਇਨ ਦ ਸਿਟੀ ਲਿਮਿਟਸ ਵਿਦਆਊਟ ਏ ਪਰਮਿਟ ਸੋ ਫਾਇਰਵਰਕਸ ਦੀ ਸੇਲ ਪਰਚੇਜ ਤੇ ਡਿਸਚਾਰਜ ਆਫ ਫਾਇਰਵਰਕਸ ਵਿਦਆਊਟ ਵਿਦ ਇਨ ਦ ਸਿਟੀ ਲਿਮਿਟ ਵਿਦਆਊਟ ਪਰਮਿਟ ਇਹ ਪ੍ਰੋਹਿਬਿਟਡ ਹੈ ਇਨਕਲੂਡਿੰਗ ਦ ਕੰਜ਼ਿਊਮਰ ਫਾਇਰਵਰਕ ਸੱਚ ਐਜ ਅਰੋਮਨ ਕੈਂਡਲਸ ਡਿਸਪਲੇ ਫਾਇਰਵਰਕਸ ਸੱਚ ਐਜ ਵਾਟਰਫਾਲਸ ਐਂਡ ਮਲਟੀ ਸ਼ਾਰਟ ਕੇਕਸ ਐਂਡ ਫਾਇਰ ਕਰੈਕਰਸ ਸੋ ਇਸ ਕਰਕੇ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਓ ਖਾਸ ਕਰਕੇ ਜਦੋਂ ਆਪਣੇ ਤਿਉਹਾਰ ਹੁੰਦੇ ਆ ਟਿਊਜ਼ਡੇ ਨੂੰ ਜਿਹੜੀ ਵਾਰਡ 5 ਦੇ ਕੌਂਸਲਰ ਰਾਜ ਧਾਲੀਵਾਲ ਨੇ ਇਹ ਨੋਟਿਸ ਆਫ ਮੋਸ਼ਨ ਲਾਸਟ ਨਵੰਬਰ ਦੇ ਵਿੱਚ ਇੰਟਰੋਡਿਊਸ ਕਰਵਾਇਆ ਸੀਗਾ ਦੈਟ ਸੁਜੈਸਟ ਦ ਪੋਟੈਂਸ਼ੀਅਲ ਬਾਇਲਾ ਅਮੈਂਡਮੈਂਟਸ ਟੂ ਦ ਸਟਰੈਂਥਨ ਇਨਫੋਰਸਮੈਂਟ ਫਰੋਮ ਦ ਸੇਲ ਐਂਡ ਡਿਸਟ੍ਰੀਬਿਊਸ਼ਨ ਆਫ ਦ ਪ੍ਰੋਸਪੈਕਟਿਵ ਇਨਕਲੂਡਿੰਗ ਰਿਵਿਊ ਆਫ ਦ ਕਰੰਟ ਫਾਈਨ ਪੈਨਲਟੀ ਐਂਡ ਲਾਇਸੈਂਸਿੰਗ ਰਿਕੁਆਇਰਮੈਂਟ ਫਾਰ ਇੰਡੀਵਿਜੁਅਲਸ ਔਰ ਬਿਜ਼ਨਸ ਫਾਊਂਡ ਸੈਲਿੰਗ ਫਾਇਰਵਰਕਸ ਇਲੀਗਲੀ ਹੋਣਾ ਚਾਹੀਦਾ ਕਿਉਂਕਿ ਨਹੀਂ ਤਾਂ ਬਹੁਤ ਕੰਮ ਨਾ ਵਿਗੜ ਜਾਂਦਾ ਜਦੋਂ ਸਾਊਥ ਹਾਲ ਦੀਆਂ ਮੈਂ ਰਿਪੋਰਟਾਂ ਪੜ੍ਹਦਾ ਨਾ ਤਾਂ ਡਰ ਲੱਗਦਾ ਕਿ ਯਾਰ ਕਿਤੇ ਇਉਂ ਨਾ ਹੋਵੇ ਕਿਤੇ ਸਾਡਾ ਹਾਲ ਸਾਊਥ ਹਾਲ ਵਾਲਾ ਹੋ ਜਾਵੇ ਇੰਗਲੈਂਡ ਦਾ ਕਿਉਂਕਿ ਉੱਥੇ ਹੁਣ ਤੀਜੀ ਸਾਡੀ ਜਨਰੇਸ਼ਨ ਹੋ ਗਈ ਹੈ ਇਮੀਗ੍ਰੈਂਟਸ ਦੀ ਉੱਥੋਂ ਜਦੋਂ ਮੈਂ ਮੇਰੇ ਮਿੱਤਰ ਨੇ ਲੋਇਰ ਨੇ ਵੈਸੇ ਤਾਂ ਇਮੀਗ੍ਰੇਸ਼ਨ ਦੇ ਉਹ ਹਰਜਾਬ ਭੰਗਲ ਹੁਣ ਜਦੋਂ ਵੀਡੀਓ ਵੂਡੀਓ ਪਾਉਂਦੇ ਨੇ ਉਹ ਤੇ ਬਹੁਤ ਕੰਮ ਕਰਦੇ ਦਿਖਾਉਂਦੇ ਨੇ ਕਿ ਕਿਸ ਤਰ੍ਹਾਂ ਉੱਥੋਂ ਦਾ ਹਾਲ ਰੇਹੜੀਆਂ ਬਾਹਰ ਲੱਗੀਆਂ ਹੋਈਆਂ ਨੇ ਜਿੱਥੇ ਪਾਨ ਖਾਧਾ ਉੱਥੇ ਥੁੱਕਤਾ ਲਾਲ ਕੀਤੀ ਪਈ ਹੈ ਧਰਤੀ ਇਸ ਚੀਜ਼ ਤੋਂ ਸਾਨੂੰ ਬਹੁਤ ਕੇਅਰਫੁਲ ਅੱਗੇ ਪਹਿਲਾਂ ਹੀ ਜਿਹੜੀ ਹੈ ਨਾ ਉਹ ਧਿਆਨ ਰੱਖਣ ਦੀ ਜ਼ਰੂਰਤ ਹੈ ਕਿਤੇ ਸਾਡਾ ਇਹ ਹਾਲ ਨਾ ਹੋ ਜਾਵੇ ਸੋ ਇਸ ਕਰਕੇ ਇਹਨਾਂ ਚੀਜ਼ਾਂ 'ਤੇ ਗੌਰ ਕਰਿਆ ਕਰੀਏ ਜੇ ਕੋਈ ਆਲੇ ਦੁਆਲੇ ਦੇਖਦੇ ਹਾਂ ਤਾਂ ਤੁਹਾਨੂੰ ਉਹਨੂੰ ਟੋਕਿਆ ਕਰੋ ਕਮਰਸ਼ੀਅਲ ਸੁਨੇਹੇ ਲੈ ਲਵਾਂ ਉਦੋਂ ਬਾਅਦ ਫਿਰ ਵਾਪਸ ਆਵਾਂਗੇ ਸਟੂਡੀਓ ਦੇ ਬ੍ਰੇਕ ਤੋਂ ਬਾਅਦ ਅਗਲੀ ਗੱਲਬਾਤ ਲੈ ਕੇ ਸਿਟੀ ਕਾਰਪੇਟ ਫਲੋਰਿੰਗ ਦਾ ਕੰਮ ਕਰਦੇ ਨੇ ਪੁਰਾਣੇ ਜਾਂ ਨਵੇਂ ਘਰਾਂ 'ਚ ਹਾਰਡਵੁੱਡ ਕਾਰਪੇਟ ਸਰਮਿਕ ਲੈਮੀਨੇਟ ਫਲੋਰਿੰਗ ਬੈਸਟ ਪ੍ਰਾਈਸਿਸ ਦੇ ਲਈ ਬੈਸਟ ਇੰਸਟਾਲਰ ਹੈ ਉਹਨਾਂ ਕੋਲ 403-291-1114 ਨੰਬਰ ਹੈ ਉਹਨਾਂ ਦਾ 403-291-1114 ਤੇ ਐਡਰੈਸ ਉਹਨਾਂ ਦਾ ਹੈਗਾ 3452 ਸਟਰੀਟ ਨਾਰਥ ਈਸਟ ਸਿੱਧੂ ਅਕਾਊਂਟਿੰਗ ਐਂਡ ਫਾਈਨੈਂਸ਼ੀਅਲ ਸਰਵਿਸਿਜ਼ ਵਨ ਸਟਾਪ ਸ਼ਾਪਿੰਗ ਹੈ ਪਰਸਨਲ ਟੈਕਸ ਫਾਈਲ ਕਰਨਾ ਜਾਂ ਕਾਰਪੋਰੇਸ਼ਨ ਦਾ RRSP RESP ਲਾਈਫ ਇੰਸ਼ੋਰੈਂਸ ਇੱਕੋ ਛੱਤ ਥੱਲੇ ਇਕਬਾਲ ਸਿੱਧੂ ਜੀ ਦਾ ਨੰਬਰ 403-568-2662 ਹੈ 403-568-2667 ਫਿਕਸ ਆਟੋ ਕਲੇਜਨ ਦੇ ਮਾਈਕ ਰਣਦੇਵ ਤੇ ਰਘਵੀਰ ਗੱਲ ਕਹਿੰਦੇ ਗੱਡੀ ਦਾ ਐਕਸੀਡੈਂਟ ਹੋ ਗਿਆ ਡੈਮੇਜ ਹੋ ਗਈ ਰੀਪੇਂਟ ਰਿਪੇਅਰ ਕਰਾਉਣੀ ਹੈ 720 ਮੋਰੇਨ ਰੋਡ ਨਾਰਥ ਈਸਟ ਐਡਰੈਸ ਹੈ ਤੇ ਫੋਨ ਨੰਬਰ ਉਹਨਾਂ ਦਾ 403-273-8899 ਨਾਰਥ ਈਸਟ ਆਟੋਮੋਟਿਵ ਸਰਵਿਸ ਕਾਰ ਵੈਨ ਜਾਂ ਟਰੱਕ ਦੀ ਰਿਪੇਅਰ ਓਇਲ ਚੇਂਜ ਜਾਂ ਬ੍ਰੇਕ ਜੋਬ ਦਾ ਕੰਮ ਕਰਾਉਣਾ ਤਾਂ 403-250-7738 ਹਰਦੀਪ ਦਿਓਲ ਦਾ ਨੰਬਰ ਹੈ ਤੇ 4205-17 ਸਾਊਥ ਈਸਟ ਫੋਰਸਟ ਲਾਨ ਉਹਨਾਂ ਦਾ ਐਡਰੈਸ ਹੈ ਹਸੀਬ ਰਹਿਮਾਨ ਇੰਸ਼ੋਰੈਂਸ ਬ੍ਰੋਕਰ ਨੇ ਇੰਸ਼ੋਰੈਂਸ ਤੁਸੀਂ ਘਰ ਦੀ ਕਾਰ ਦੀ ਆਫਿਸ ਜਾਂ ਕਿਸੇ ਕਮਰਸ਼ੀਅਲ ਬਿਲਡਿੰਗ ਦੀ ਕਰਵਾਉਣੀ ਹੈ ਤਾਂ ਉਹ ਕਹਿੰਦੇ ਬੈਸਟ ਰੇਟ ਤੁਹਾਨੂੰ ਲੈ ਕੇ ਦਿੰਦੇ ਆ ਵੱਖਰੇ ਵੱਖਰੇ ਇੰਸ਼ੋਰੈਂਸ ਕੰਪਨੀਆਂ ਨੈਗੋਸ਼ੀਏਟ ਕਰਦੇ ਆ 403-355-6358 ਉਹਨਾਂ ਦਾ ਨੰਬਰ ਹੈ 403-355-6358 ਤੇ ਤੁਸੀਂ ਫੋਨ ਕਰ ਸਕਦੇ ਹੋ ਹਸੀਬ ਰਹਿਮਾਨ ਨੂੰ ਰੀਅਲ ਸਟੇਟ ਨਾਲ ਸੰਬੰਧਿਤ ਕੋਈ ਗੱਲਬਾਤ ਕਰਨੀ ਹੈ ਕੋਈ ਘਰ ਵੇਚਣਾ ਖਰੀਦਣਾ ਜਾਂ ਪ੍ਰਾਪਰਟੀ ਮੈਨੇਜਮੈਂਟ ਕਰਾਉਣੀ ਹੈ ਤਾਂ 403-560-6300 ਮੇਰਾ ਨੰਬਰ ਹੈ 403-560-6300 ਸਪਟੰਬਰ 2 ਨੂੰ ਜਿਹੜੀ ਬੈਂਕ ਆਫ ਕੈਨੇਡਾ ਦੀ ਮੀਟਿੰਗ ਹੈ ਉਹਦੇ ਵਿੱਚ ਇਕਾਨਮੀ ਦੀ ਰਿਪੋਰਟ ਤੁਹਾਨੂੰ ਮੈਂ ਦੱਸਦੀ ਹੈ ਕਿ ਅੱਗੇ ਨਾਲੋਂ ਬੈਟਰ ਹੋ ਰਹੀ ਹੈ ਸਪਟੰਬਰ 2 ਨੂੰ ਕੀ ਬੈਂਕ ਆਫ ਕੈਨੇਡਾ ਦਾ ਬੋਰਡ ਆਫ ਜਿਹੜੇ ਡਾਇਰੈਕਟਰਸ ਨੇ ਉਹ ਕੋਈ ਇੰਟਰਸਟ ਰੇਟ ਦੇ ਵਿੱਚ ਚੇਂਜ ਕਰਦੇ ਹੈ ਕਿ ਨਹੀਂ ਕਰਦੇ ਹੈ ਇਹ ਆਪਾਂ ਨੂੰ ਸਪਟੰਬਰ 2 ਨੂੰ ਪਤਾ ਲੱਗੂਗਾ ਪਰ ਜੇ ਓਵਰਆਲ ਦੇਖੀਏ ਤਾਂ ਇੰਟਰਸਟ ਰੇਟ ਸੋ ਫਾਰ ਗੁੱਡ ਹੈ ਇਦੋਂ ਬਾਹਲਾ ਘਟਾਵਾਂਗੇ ਤਾਂ ਫਿਰ ਲੋਕ ਜਿਹੜੇ ਹੈ ਉਹ ਓਵਰ ਡੈਟ ਹੋ ਜਾਂਦੇ ਹੈ ਜਿਹੜਾ ਪਹਿਲਾਂ ਹੋ ਚੁੱਕਾ ਹੈ ਅਤੇ ਜੇ ਥੋੜ੍ਹਾ ਜਿਹਾ ਵਾਜਬ ਜਾ ਰਹੇ ਰੇਟ ਤਾਂ ਫਿਰ ਧਿਆਨ ਨਾਲ ਹਰ ਚੀਜ਼ ਲੋਕ ਖਰੀਦਦੇ ਆ ਅਤੇ ਲੈਂਦੇ ਆ ਅਤੇ ਖੈਰ ਇਹ ਸੀ ਗੱਲਾਂ ਬਾਤਾਂ ਅਤੇ ਸਟੂਡੀਓ ਦੀ ਬ੍ਰੇਕ ਹੋਣ ਵਾਲੀ ਹੈ ਉਦੋਂ ਬਾਅਦ ਫਿਰ ਆਪਾਂ ਅਗਲੀਆਂ ਗੱਲਬਾਤਾਂ ਕਰਾਂਗੇ ਇੱਕ ਤੋਂ ਇੱਕ ਮੋਟਰਸਾਈਕਲ ਦਾ ਇੱਕ ਐਕਸੀਡੈਂਟ ਜਿਹੜਾ ਰੀਸੈਂਟਲੀ ਹੋਇਆ ਮਿਕਨਾਈਟ ਤੇ ਸਟੋਨੀ ਟ੍ਰੇਲ ਤੇ ਬੰਦਾ ਕੋਈ ਬਾਹਲਾ ਯੰਗ ਉਮਰ ਦਾ ਨਹੀਂ ਸੀਗਾ ਕਹਿੰਦੇ ਕਿ ਯੂਟਿਊਬਰ ਸੀਗਾ ਆਪਣੇ ਸ਼ਾਇਦ ਮੁਸਲਿਮ ਭਾਈਚਾਰੇ ਚੋਂ ਸੀ ਉਮਰ 35+ ਦੇ ਨੇੜੇ ਸੀ ਤੇ ਕਹਿੰਦੇ ਦੋਸਤ

0: ਉਹ ਦੀ ਸਪੀਡ 200 ਦੀ ਸਪੀਡ ਸੀਗੀ ਤੇ ਆਬਵੀਅਸਲੀ ਇੱਕ ਉਹਦੇ ਉੱਪਰ ਬਚਣਾ ਤਾਂ ਕੁਛ ਹੈ ਨਹੀਂ ਸੀਗਾ 200 ਦੀ ਸਪੀਡ ਤੇ ਤੁਸੀਂ ਹੋਵੋ ਤੇ ਇਹ ਤਾਂ ਜਾਣੀ ਘਰੋਂ ਤੁਸੀਂ ਢਾ ਕੇ ਹੀ ਤੁਰੇ ਸੀਗੇ ਵੀ ਅੱਜ ਕੁਛ ਨਾ ਕੁਛ ਕਰਨਾ ਹੀ ਹੈ ਪਰ ਪਿੱਛੇ ਪਰਿਵਾਰ ਜਿਹੜਾ ਅੜੀਕਦਾ ਹੁੰਦਾ ਜਾਂ ਪਰਿਵਾਰ ਪਿੱਛੇ ਜਿਹੜਾ ਰਹਿ ਜਾਂਦਾ ਉਹਦੀ ਉਹ ਬਹੁਤ ਮੁਸ਼ਕਿਲ ਹੋ ਜਾਂਦਾ ਇੱਕ ਹੋਰ ਖਬਰ ਦੁਖਦਾਈ ਮਿਲੀ ਸੀ ਕਿ ਸਿਟੀ ਸਕੇਪ ਦੇ ਵਿੱਚ 5 ਵਹੀਕਲ ਜਿਹੜੇ ਡਿਸਟਰਾਏ ਹੋ ਗਏ ਓਵਰਨਾਈਟ ਫਾਇਰ ਦੇ ਕਾਰਨ ਇਹ ਤੇ ਸ਼ੱਕ ਕੀਤੀ ਜਾ ਰਹੀ ਹੈ ਕਿਸੇ ਨੇ ਲਾਈ ਹੈ ਅੱਗ ਤੇ 5 ਗੱਡੀਆਂ ਜਿਹੜੀਆਂ ਅੱਗ ਨਾਲ ਝੁਲਸ ਗਈਆਂ ਨੇ ਖਤਮ ਹੋ ਗਈਆਂ ਨੇ ਸਵੇਰੇ 2 ਵਜੇ ਕਹਿੰਦੇ ਕਿਸੇ ਨੇ ਕਾਲ ਕੀਤੀ ਹੈ ਐਮਰਜੈਂਸੀ ਕਰੂ ਨੂੰ ਤੇ 5 ਗੱਡੀਆਂ ਖਤਮ ਹੋ ਗਈਆਂ ਨੇ ਇਸ ਕਰਕੇ ਹੁਣ ਉਹਦਾ ਕਿਹਨੇ ਲਾਈ ਹੈ ਕਿਉਂਕਿ ਇੱਕ ਅੰਟੀਆਰੀਓ ਦੇ ਵਿੱਚ ਕਿਸੇ ਮੈਂਬਰ ਪਾਰਲੀਮੈਂਟ ਦੇ ਘਰ ਦੇ ਮੂਹਰੇ ਵੀ ਸਸਪੈਕਟਡ ਆਰਸਨ ਸੀ ਬੰਦਾ ਸ਼ਰੇਆਮ ਦੱਸਦਾ ਵੀਡੀਓ ਦੇ ਵਿੱਚ ਸੀਸੀਟੀਵੀ ਕੈਮਰੇ ਦੇ ਵਿੱਚ ਕਿ ਪਹਿਲਾਂ ਤੇਲ ਪਾਉਂਦਾ ਗੱਡੀਆਂ ਦੇ ਉੱਤੇ ਫਿਰ ਅੱਗ ਲਾਉਂਦਾ ਸੋ ਇੱਦਾਂ ਦੀਆਂ ਘਟਨਾਵਾਂ ਵੀ ਕੁਛ ਹੋਣੀਆਂ ਸ਼ੁਰੂ ਹੋਈਆਂ ਨੇ ਇਸ ਕਰਕੇ ਥੋੜ੍ਹਾ ਜਿਹਾ ਖਿਆਲ ਰੱਖਿਆ ਕਰੋ ਸਟੂਡੀਓ ਦੇ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ
1: The time is 6 p.m. You are listening to Fairchild Radio CHKF FM 94.7, a multicultural radio station in Calgary.

94.7 FM ਤੇ ਮੈਂ ਤੁਹਾਡਾ ਹੋਸਟ ਧਿਆਨ ਸੁਧ ਪ੍ਰੋਨਾ ਦੂਸਰਾ ਹਿੱਸਾ ਲੈ ਕੇ ਹਾਜ਼ਰ ਹਾਂ। ਇਸ ਆਵਰ ਦੇ ਵਿੱਚ ਸਾਡੀ ਕੋਸ਼ਿਸ਼ ਹੈ ਕਿ ਰੈਫਰੈਂਡਮ ਨਾਲ ਸੰਬੰਧਿਤ ਗੱਲਬਾਤ ਕੀਤੀ ਜਾਵੇ ਸਾਬਕਾ ਪ੍ਰੀਮੀਅਰ ਥਾਮਸ ਲੋਕੈਜ਼ਕ ਜਿਹੜੇ ਕੰਮ ਕਰ ਰਹੇ ਸੀਗੇ ਫਾਰਐਵਰ ਕੈਨੇਡੀਅਨ 4 ਲੱਖ ਜਿਹੜੇ ਉਹਨਾਂ ਦੀ ਟੀਮ ਨੇ ਸਾਈਨ ਕਰਾਏ ਥਰੂ ਆਊਟ ਅਲਬਰਟਾ ਕਿ ਅਸੀਂ ਜਿਹੜੇ ਅਲਬਰਟਨ ਜਾਂ ਕੈਨੇਡਾ 'ਚ ਰਹਿਣਾ ਚਾਹੁੰਦੇ ਹਾਂ ਅਤੇ ਹੁਣ ਰੈਫਰੈਂਡਮ ਜਿਹੜਾ ਹੈਗਾ ਇਹ ਬੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਉਹਦੇ ਬਾਰੇ ਗੱਲਬਾਤ ਉਹਨਾਂ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ ਜੇ ਕੁਨੈਕਟ ਹੋ ਗਿਆ ਤਾਂ ਅਤੇ ਨਾ ਹੋ ਗਿਆ ਤਾਂ ਆਪਾਂ ਕਰ ਲਾਂਗੇ ਅਤੇ ਪਰ ਕਮਰਸ਼ੀਅਲ ਨਹੀਂ ਲੈ ਲਈਏ। ਮੈਗਾ ਸਾਂਝਾ ਪੰਜਾਬ ਗਰੋਸਰੀ ਸਟੋਰ ਸਾਡੇ ਸਪੋਂਸਰ ਨੇ, 7 ਲੋਕੇਸ਼ਨਾਂ ਨੇ, 3690 ਵੈਸਟ ਵਿੰਡਰਾ ਵੈਸਟ ਮੋਡ ਸੁਪਰ ਸਟੋਰ ਦੇ ਬਿਲਕੁਲ ਸਾਹਮਣੇ, 64 ਐਵਨੂ ਤੇ ਫਾਲਕਨਜ ਬੁਲੇਵਾਰਡ, 80 ਐਵਨੂ ਤੇ ਟਾਇਰ ਡੇਲ ਡਰਾਈਵ ਦੇ ਕਾਰਨਰ ਤੇ ਮੇਟ ਸਟੇਟ ਐਂਡ 104 ਐਵਨੂ ਸਿਟੀ ਸਕਿਪ ਸਕੇਅਰ, 128 ਐਵਨੂ ਐਂਡ ਰੈਡ ਐਂਬਰ ਗੇਟ ਰੈਡ ਸਟੋਨ, 144 ਐਵਨੂ ਕਰਿੰਗਟਨ ਬੁਲੇਵਾਰਡ ਕਰਿੰਗਟਨ ਚ ਤੇ ਮੇਨ ਸਟਰੀਟ ਤੇ ਏਡਰੀ 7ਵੀਂ ਲੋਕੇਸ਼ਨ ਖੁੱਲ ਗਈ ਹੈ। ਸਾਰੀਆਂ ਲੋਕੇਸ਼ਨਾਂ ਦਾ ਸਾਂਝਾ ਨੰਬਰ ਇੱਕੋ ਹੀ ਹੈ, 403-835-2222 ਤੁਸੀਂ ਕਾਲ ਕਰ ਸਕਦੇ ਹੋ ਰਿਲਾਇੰਸ ਲੀਗਲ ਗਰੁੱਪ ਨੂੰ। ਏਵਨ ਟੋਇੰਗ ਸਪੈਸ਼ਲਾਈਜ਼ ਕਰਦੇ ਨੇ ਹੈਵੀ ਡਿਊਟੀ ਟੋਇੰਗ ਦੇ ਵਿੱਚ, ਕੋਈ ਵੀ ਗ੍ਰੈਵਲ ਟਰੱਕ, ਸੈਮੀ ਟਰੱਕ, 5-ਟਨ ਟਰੱਕ ਖਰਾਬ ਹੋ ਗਿਆ ਤਾਂ ਕਾਲ ਨਾ ਤੁਸੀਂ ਕਰ ਸਕਦੇ ਹੋ 403-478-9697 ਤੇ 403-478-6697 ਤੇ। ਕਾਫੀ ਵੱਡਾ ਫਲੀਟ ਹੈ ਉਹਨਾਂ ਕੋਲ ਟੋਇੰਗ ਦਾ, ਪਲੱਸ ਹੈਵੀ ਇਕੁਇਪਮੈਂਟ, ਕੋਈ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ